0: ਬਨਹਾਰਿਆ ਜੋ ਬਨਹਾਰਿਆ ਜੜਿਆਈ ਜੋ ਬਨਹਾਰਿਆ
1: ਹੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਂਵਦੇ ਹਰ ਪੁੱਜਣ ਨਾਹੀ ਹਾਰਿਆ ਕਾਤ ਫਰਮਾਸ ਖਾਇਆ ਵੇਖ ਮਹਲਤ ਮਰਨ ਵਿਸਾਰਿਆ ਜਾ ਰਹੇ ਜੋ ਬਨਹਾਰਿਆ ਜਾ ਰਹੇ ਜੋ ਬਨਹਾਰਿਆ।

0: ਮਹਲਾ ਪਹਿਲਾ ਜੇਕਰ ਸੁਤਕ ਮੰਨੀਏ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ ਸੁਤਕ ਕਿਉਂ ਕਰ ਰੱਖੀਏ ਸੁਤਕ ਪਵਿਰ ਸੋਏ ਨਾਨਕ ਸੂਤਕ ਏਵਨ ਉਤਰੇ ਗਿਆਨ ਉਤਾਰੇ ਧੋਏ ਮਹਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁਝਿਆ ਤਿਨਾ ਸੋਤਕ ਨਾ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਿਮਰਤ ਨਦਰੀਆਂ ਜਾਂ ਕਿਸ ਭਾਣਾ ਤਮਨ ਵਸਾਈਆਂ ਕਰ ਹੁਕਮ ਮਸਤ ਖਤ ਧਰ ਵਿੱਚ ਹੁਮਾਰ ਕੱਢੀਆਂ ਪੁਰਿਆਈਆਂ ਸਹਿਤ ਉੱਠੇ ਨੌਨਿਦ ਪਾਈਆਂ ਨੌਨਿਦ ਪਾਈਆਂ ਨੌਨਿਦ ਪਾਈਆਂ
2: ਵੱਡਾ ਕਰ ਸਲਾਹੀਆਂ ਕਿਸ ਵਿਸ਼ੇ ਵੱਡੀਆਂ ਵਡਿਆਈਆਂ ਸਹਿ ਮਿਲੇ ਤੇ ਨਦਰੀਆਂ ਆਈਆਂ ਜਾਂ ਤਿਸ ਭਾਣਾ ਤੋਂ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾਰ ਕੱਢੀਆਂ ਵਰਿਆਈਆਂ ਸਹਿਤ ਉੱਠੇ ਨੁਰਤ ਪਾਈਆਂ ਸਹਿਤ ਉੱਠੇ ਨੁਰਤ ਪਾ

0: ਜਾਈ ਸੱਟਿਆ ਕਿਸੇ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤ ਦੇਵਤਾ ਨੂੰ ਪੰਜਵਾਂ ਪਾਇਆ ਕਿਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾ ਪਈਆ ਤਿੱਤ ਜਿੱਤ ਮੁੱਖ ਨਾਮ ਨਾ ਉਚਰੈ ਬਿਨ ਨਾਮ ਸਿਖਾਏ ਨਾਨਕ ਏਵੇ ਜਾਣੀਐ ਤਿੱਤ ਮੁੱਖ ਥੁੱਕਾ ਪਾਹੇ ਮਹੱਲਾ ਪਹਿਲਾ
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵਿਆਹੋ ਭੰਡ ਹੋਵੇ ਦੋਸਤੀ ਭੰਡ ਹੋ ਚੱਲੇ ਰਾਹੋ ਭੰਡ ਮੂਆ ਭੰਡ ਪਾਲੀਐ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਭੰਡ ਹੋਈ ਭੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੀ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ

0: ਲੁਜੀਏ ਮੂਰਖ ਹੈ ਨਾਲ ਨਾ ਲੁਜੀਏ
1: ਓਏ ਸਭ ਤੋਂ ਆਖੇ ਆਪਣਾ ਜਿਸ ਨਾਲ ਸੋਚਣ ਕੱਟੀਐ ਕੀਤਾ ਆਪੋ ਆਪਣਾ ਤੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐਤ ਜਗ ਤੱਕ ਐਤ ਗਰਭ ਹੰਡੀ ਐ ਮੰਦਾ ਕਿਸ ਨਾ ਆਖੀਏ ਪੜਖਰੇ ਹੋ ਬੂਜੀਐ ਮੂਰਖੇ ਨਾਲ ਨਾ ਲੁਜੀਐ ਮੂਰਖੇ ਨਾਲ ਨਾ ਲੁਜੀਐ।

0: ਦਰਗਹਿ ਸਟੀਐ ਮੋਹ ਥੁੱਕਾ ਫਿੱਕੇ ਪਾਇ ਫਿੱਕਾ ਮੂਰਖ ਆਖੀਐ ਪਾਣਾ ਲਹੇ ਸਜਾਏ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਹਾਵੈ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੈ, ਪ੍ਰਵਾਹ ਨਾ ਕਿਸੈ ਕੇਰੀ ਬਾਜ ਸੱਚੇ ਨਾਹ। ਦਰਬਾਰ ਟੁੱਪਰ ਖਰਚ ਮੰਗਾ ਜਵੈ ਦੇਤਾ ਖਾਏ, ਦੀਵਾਨ ਇੱਕੋ ਕਲਮ ਏਕਾ ਹਮਾ ਤੁਮਾ ਮੀਲ। ਦਰ ਲੈ ਲੇਖਾ ਪੀੜ ਛੁੱਟੈ ਨਾਨਕਾ, ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ। ਕੱਲ ਆਪੇ ਹੀ ਤੈ ਧਾਰੀਐ ਦੇਖੈ ਕੀਤਾ ਆਪਣਾ, ਤਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ। ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ। ਆਪੇ ਹੀ ਕਾਜ ਸਵਾਰੀਐ ਕਾਜ ਸਵਾਰੀਐ, ਆਪੇ ਹੀ ਕਾਜ ਸਵਾਰੀਐ
2: ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤੈ ਧਾਰੀਐ ਦੇਖੈ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ। ਸਭ ਕੋਈ ਆਈ ਵਾਰੀ ਹੈ ਜਿਸਕੇ ਹੀ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ।

0: ਨਾਨਕ ਆਸਕ ਕਰਨੀਐ ਸਦ ਹਿਰੈ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਇ, ਨਾਨਕ ਆਸਕ ਨਾਖੀਐ ਜੇ ਲੇਖੇ ਵਤੇ ਸੋਈ ਮਹਲਾ ਦੂਜਾ।
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਕਾਏ ਪਾਏ ਪੌੜੀ ਜਿਤ ਸੇਵੇ ਸੁਪਾਈ ਹੈ, ਸੋ ਸਾਹਿਬ ਸਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ ਮੰਦਾ ਬੋਲ।

ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਰੇ ਕਿਉਂ ਘਾਲੀਐ ਮੰਦਾ ਮੂਲ ਨਾ ਖਿੱਚੀ ਦਿਲ ਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਐ ਪਿਛਲਾ ਹੇ ਉੱਪਰ ਘਾਲੀਐ ਪਿਛਲਾ ਹੇ ਉੱਪਰ ਘਾਲੀਐ।

0: ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹਲਾ ਦੂਜਾ
1: ਜੋ ਜੀ ਹੋਏ ਸੋ ਗਵੈ ਮੋਹ ਕਾ ਕਹਿਆ ਵਾਉ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹ ਹੁਣਿਆ ਮਹਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਵੈ ਰਾਸ ਜਿਹਾ ਜਾਣੈ ਤੇਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ।

0: ਖੁਪ ਨਾ ਚੱਲੇ ਨਾਲ ਖਸਮ ਚਲੇ ਅਰਦਾਸ ਲੈ ਅਰਦਾਸ ਲੈ ਅਰਦਾਸ
1: ਕੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਸੋ ਅਗਲੀ ਉਹ ਵਜੋ ਬਦੂ ਨਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਬ ਨਾ ਤਿਸ ਕਹੀਏ ਸਾਬਾਸ ਨਾਨਕ ਪੁਨਾ ਚੱਲੇ ਨਾ।

0: ਇਹਕ ਨਹੀਂ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ ਮਹਲਾ ਦੂਜਾ।
1: ਏਕ ਨਹੀਂ ਚਾਕਰੀ ਜਿਤ ਭਾਉ ਖਸਮ ਨਾ ਜਾਏ ਨਾਨਕ ਸੇਵਕ ਖਾਂਡੀਐ ਜਿਸੀਤੀ ਖਸਮ ਸਮਾਏ ਪੌੜੀ ਨਾਨਕ।

ਨਾਨਕ ਅੰਤ ਨਾ ਜਪਨੀ ਹਰ ਤਾਂ ਕੇ ਪਾਰਾਵਾਰ। ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁੜੀ ਚੜੇ ਵਿਸਿਆਰ। ਆਪ ਕਰਾਏ ਕਰੇ ਆਪ ਹੋ ਕੈਸੋ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਫਿਰ

ਪ੍ਰਭੂ ਦਾ ਸਿਮਰਨ ਮਨ ਨੂੰ ਸ਼ਾਂਤੀ, ਹੌਂਸਲਾ ਅਤੇ ਨਵੀਂ ਊਰਜਾ ਬਖਸ਼ਦਾ ਹੈ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ, ਸ਼ੁਕਰ ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ।

0: ਦੱਸੋ।
1: ਵਧੀਆ ਜੀ, ਦੇਖੋ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੀ ਆਪਾਂ ਫਸਲ ਬੀਜੋ, ਕੋਈ ਵੀ ਕੰਮ ਕਰੋ, ਸਮੇਂ ਦੇ ਹਿਸਾਬ ਨਾਲ ਕਰੀਏ ਜੀ।
0: ਬਿਲਕੁਲ ਜੀ, ਦੇਖੋ ਸਮੇਂ ਤੋਂ ਕਹਿੰਦੇ ਹੁੰਦੇ ਨੇ ਅਗੇਤ ਅਤੇ ਪਛੇਤ, ਕਿਤੇ ਨਾ ਕਿਤੇ ਖੇਤੀਬਾੜੀ ਦੇ ਵਿੱਚ ਦੋਨੋਂ ਹੀ ਚੀਜ਼ਾਂ ਜਿਹੜੀਆਂ ਹੈ ਉਹ ਘਾਤਕ ਹੈ। ਹਾਂ, ਕਈ ਫਸਲਾਂ ਦੇ ਵਿੱਚ ਸਾਡੇ ਕੋਲ ਕਿਸਮਾਂ ਜ਼ਰੂਰ ਨੇ, ਅਗੇਤੀਆਂ ਕਿਸਮਾਂ ਵੀ ਹੈ, ਪਛੇਤੀਆਂ ਕਿਸਮਾਂ ਵੀ ਹੈ,
1: ਦਰਮਿਆਨੇ ਵੀ ਹੁੰਦੇ,
0: ਦਰਮਿਆਨੀਆਂ ਵੀ ਹੈ। ਸੋ ਆਪਾਂ ਨੇ ਜੇ ਅਗੇਤ ਪਛੇਤ ਦੇ ਵਿੱਚ ਜਾਣਾ ਹੈ ਤਾਂ ਉਹ
1: ਕਿਸਮ ਦੇ ਮੁਤਾਬਕ ਚੱਲੋ,
0: ਕਿਸਮ ਦੇ ਮੁਤਾਬਕ ਜਾ ਸਕਦੇ।
1: ਹਾਂ, ਖਾਸ ਕਰਕੇ ਦੇਖੋ ਰੁੜੀਆ ਰਾਮ ਜੀ, ਕਿ ਆਪਾਂ ਜੇ ਕਈ ਵਾਰ ਨਾ ਕਣਕ ਝੋਨਾ ਹੀ ਪੈਦਾ ਕਰਦੇ ਰਹਿੰਦੇ ਹਾਂ, ਪਰ ਹੋਰ ਫਸਲਾਂ ਵੱਲ ਸਾਡਾ ਰੁਚੀ ਜਿਹੜੀ ਘੱਟ ਜਾਂਦੀ ਹੈ। ਹੁਣ ਤਾਂ ਸਰਕਾਰ ਬੜੇ ਵਧੀਆ ਸਾਨੂੰ ਮੌਕੇ ਦੇ ਰਹੀ ਹੈ ਕਿ ਆਪਾਂ ਖੇਤੀ ਭਿੰਨਤਾ ਵਿੱਚ ਆ ਕੇ ਜਿਹੜੀਆਂ ਦਾਲਾਂ ਵਾਲੀਆਂ ਫਸਲਾਂ ਨੇ ਨਾ, ਇਹਨਾਂ ਦੀ ਕਾਸ਼ਤ ਸ਼ੁਰੂ ਕਰੀਏ ਜੀ।
0: ਦੇਖੋ ਜਿੱਦਾਂ ਆਪਾਂ ਸੰਧੂ ਸਾਹਿਬ ਸਾਰੇ ਜਾਣਦੇ ਹਾਂ ਕਿ ਧਰਤੀ ਵੀ ਗੋਲ ਹੈ, ਅਤੇ ਇਸ ਕਰਕੇ ਮੁੜ ਘੜ ਕੇ ਆਉਂਦਾ ਬੰਦਾ ਉੱਥੇ ਹੀ ਹੈ। ਕਿਤੇ ਨਾ ਕਿਤੇ ਸਾਨੂੰ ਜਿਹੜੇ ਸਾਡੇ ਰਵਾਇਤੀ ਫਸਲੀ ਚੱਕਰ ਸੀ, ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਵੀ ਤੇਲ ਬੀਜਾਂ ਦੀ ਆਪਾਂ ਕਾਸ਼ਤ ਕਰਦੇ ਸੀ, ਸਰੋਂ ਸੀ, ਤਾਰਾ ਮੀਰਾ ਸੀ, ਰਾਇਆ ਸੀ, ਹੈ ਨਾ, ਇਹ ਫਸਲਾਂ ਆਪਾਂ ਪੁਰਾਣੀਆਂ
1: ਘਰ ਜੋਗੇ ਤਾਂ ਹੋ ਜਾਂਦੇ ਸੀ,
0: ਘਰ ਜੋਗੇ ਹੋ ਜਾਂਦੇ ਸੀ। ਇਸੇ ਤਰ੍ਹਾਂ ਦਾਲ, ਮੂੰਗੀ ਮਾਂਹ ਇੱਕ ਆਮ ਜੀ ਗੱਲ ਸੀ ਕਿ ਹਰ ਘਰ ਦੇ ਵਿੱਚ। ਇਸੇ ਤਰ੍ਹਾਂ ਜਦੋਂ ਆਪਾਂ ਹਾੜੀ ਦੀ ਗੱਲ ਕਰਦੇ ਸੀ, ਸਾਡੇ ਕੋਲ ਛੋਲਿਆਂ ਦੀ ਦਾਲ ਹੁੰਦੀ ਸੀ, ਛੋਲੇ ਹਰ ਕੋਈ ਬੀਜਦਾ ਸੀਗਾ, ਚਾਹੇ ਉਹ ਸਾਉਣੀ ਆ ਚਾਹੇ ਹਾੜੀ ਹੈ। ਸੋ ਇਸ ਕਰਕੇ ਜਿਹੜਾ ਤੁਸੀਂ ਇਹ ਫਸਲਾਂ ਦਾ ਜ਼ਿਕਰ ਕਰਦੇ ਹਾਂ, ਖਾਸ ਕਰਕੇ ਦਾਲ ਵਾਲੀਆਂ ਫਸਲਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਹੀ ਹੈ ਕਿ ਸਿੱਧੀ ਮੰਡੀ ਸਾਡੇ ਘਰ ਦੇ ਵਿੱਚ ਹੈ। ਹਰ ਰੋਜ਼ ਇੱਕ ਡੰਗ ਦਾਲ ਤੁਹਾਡੇ ਚੜ੍ਹਨੀ ਚੜ੍ਹਨੀ ਹੈ,
1: ਬਣਦੀ ਆ।
0: ਕਿਸੇ ਵੀ ਘਰ ਦੇ ਵਿੱਚ ਚਲੇ ਜਾਓ, ਸ਼ਹਿਰਾਂ 'ਚ ਵੀ ਬਣਦੀ ਹੈ ਜੀ, ਸ਼ਹਿਰਾਂ 'ਚ ਵੀ ਤਿੰਨੋਂ ਟਾਈਮ ਦਾ ਕੋਈ, ਦੋਨੋਂ ਟਾਈਮ ਦਾ ਕੋਈ ਭਾਜੀ ਖਾਂਦਾ ਨਹੀਂ, ਇੱਕ ਟਾਈਮ ਦਾ ਦਾਲ ਖਾਂਦੇ ਆ, ਨਹੀਂ ਤਾਂ ਭਾਜੀ ਦੇ ਨਾਲ ਵੀ ਦਾਲ ਖਾਂਦੇ ਆ, ਹੈ ਨਾ। ਸੋ ਇਸ ਕਰਕੇ ਆਪਾਂ ਇਹ ਦੇਖੀਏ ਵੀ ਮੰਡੀ ਦੀ ਕਿੱਡੀ ਸੰਭਾਵਨਾ ਹੈ। ਫਿਰ ਤੁਸੀਂ ਜੀ ਜਿੰਨਾ ਵੀ ਆਪਣੇ ਕਹਿੰਦੇ, ਆਪਾਂ ਆਪਣੇ ਸੂਬੇ ਦੀ ਗੱਲ ਕਰ ਲਈਏ ਵੀ ਪੰਜਾਬ ਦੇ ਵਿੱਚ ਜਿਹੜੇ ਮਰਜ਼ੀ ਢਾਬੇ 'ਤੇ ਚਲੇ ਜਾਓ ਅਤੇ ਤੁਹਾਨੂੰ ਵੀ ਮਤਲਬ ਬਹੁਤ ਸਹਿਮਤੀ ਜਿਹੜੀ ਆ ਉਹ ਕਹਿੰਦਾ ਭਾਈ ਦੋ ਦਾਲ ਫੁਲਕਾ ਲਿਆ, ਇੱਕ ਦਾਲ ਨੂੰ ਤੜਕਾ ਲਾ ਦੇ ਅਤੇ ਨਾਲ ਦੋ ਫੁਲਕੇ ਦੇ ਦੇ। ਮਤਲਬ ਸਬਜ਼ੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਪਛੜ ਜਾਂਦੀ ਹੈ ਇਸ ਚੀਜ਼
1: 'ਚ, ਪਸੰਦ ਕੀਤੀ ਜਾਂਦੀ ਹੈ।
0: ਇਸ ਚੀਜ਼ ਤੋਂ ਦੇਖੋ ਸਾਨੂੰ ਇਸ ਚੀਜ਼ ਤੋਂ ਭਾਂਪਣਾ ਚਾਹੀਦਾ ਹੈ ਕਿ ਦਾਲ ਦੀ ਮੰਡੀ ਜਿਹੜੀ ਸੰਧੂ ਸਾਹਿਬ ਇੰਨੀ ਵੱਡੀ ਹੈ ਤਾਂ ਕਿਆਫਾ ਕਰਨਾ ਮੁਸ਼ਕਲ ਹੈ। ਇਸੇ ਕਰਕੇ ਦੇਖੋ ਅੱਜ ਦਾਲਾਂ ਦੇ ਭਾਅ ਕਿੱਥੇ ਕਿਹੜੇ ਪਾਰ ਪਹੁੰਚ ਗਏ ਹੈ। ਸੋ ਇਸ ਕਰਕੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਸਾਡੇ ਕੋਲ ਜੀ ਇਹਦੀ ਵਾਜਮੀ ਕੀਮਤ ਨਹੀਂ ਹੈ, ਅਤੇ ਵਾਜਮੀ ਕੀਮਤ ਬਹੁਤ ਸਾਰੀਆਂ ਚੀਜ਼ਾਂ ਦੀ ਨਹੀਂ ਹੈ, ਉਹਦੇ 'ਚ
1: ਕੀਮਤ ਤਾਂ ਹੈਗੀ ਹੈ। ਆਪਣਾ ਗੱਲ ਇੱਦਾਂ ਹੁੰਦੀ ਰੁੜੀਆ ਰਾਮ ਜੀ ਕਿ ਸਰਕਾਰ ਤਾਂ ਦੇਖੋ ਭਾਅ ਬਣ ਕੇ ਕਰਦੀ ਹੈ,
0: ਖਰੀਦ ਨਹੀਂ ਹੁੰਦੀ,
1: ਖਰੀਦ ਨਹੀਂ ਹੁੰਦੀ,
0: ਖਰੀਦ ਨਹੀਂ ਹੁੰਦੀ, ਉਹੀ ਗੱਲ ਹੈ ਨਾ, ਕਿਉਂਕਿ
1: ਸਰਕਾਰੀ ਖਰੀਦ ਨਹੀਂ ਨਾ,
0: ਸਰਕਾਰੀ ਖਰੀਦ ਨਹੀਂ। ਪਰ ਇਹ ਬਹਾਨਾ ਵੀ ਜਿਹੜਾ ਕਿਤੇ ਨਾ ਕਿਤੇ ਸਾਡੇ ਲਈ ਘਾਤਕ ਹੈ, ਕਿਉਂਕਿ ਹੁਣ ਤੁਹਾਡੇ ਕੋਲ ਸਾਧਨ ਇਸ ਤਰ੍ਹਾਂ ਦੇ ਆ ਗਏ ਸੰਧੂ ਸਾਹਿਬ ਵੀ ਜੇ ਹੁਣ ਆਪਾਂ ਆਪਣੀ ਮੰਡੀ ਖੜੀ ਕਰ ਦਈਏ, ਫਰਜ਼ ਕਰੋ ਆਪਾਂ 2 ਕੁਇੰਟਲ ਪੈਦਾ ਕਰਦੇ ਹਾਂ, 4 ਕੁਇੰਟਲ ਪੈਦਾ ਕਰਦੇ ਹਾਂ ਚੀਜ਼, ਕਮਾਦ ਦੇ ਵਿੱਚ ਵੀ ਤਾਂ ਸਾਡੇ ਵੀਰ ਭਰਾ ਹੈਗੇ ਹੀ ਹੈ ਜਿਹੜੇ ਆਪਣਾ ਗੁੜ ਤਿਆਰ ਕਰਦੇ, ਸ਼ੱਕਰ ਤਿਆਰ ਕਰਦੇ, ਉਹਨਾਂ ਨੂੰ ਪਤਾ ਵੀ ਸਾਡੇ ਕੋਲ ਯਾਰ 100 ਬੰਦਿਆਂ ਦੀ ਗਾਹਕੀ ਹੈ ਅਤੇ 100 ਬੰਦਿਆਂ ਦੀ ਸਾਡੀ ਇੰਨੀ ਖਪਤ ਹੋ ਜਾਣੀ ਹੈ। ਹੁਣ ਤੁਹਾਨੂੰ ਇਸ ਸਰਕਾਰ ਵੱਲ ਨਹੀਂ, ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਮੇਰੇ ਆਲੇ ਦੁਆਲੇ ਕਿੰਨਾ ਮੇਰੇ ਕੋਲ ਖਪਤਕਾਰ ਜਿਹੜਾ ਬੈਠਾ ਹੈ ਜਿਹਨੂੰ ਮੈਂ ਇਹ ਚੀਜ਼ ਪੈਦਾ ਕਰਕੇ ਦੇਣੀ ਹੈ। ਅਤੇ ਬਾਕੀ ਤਾਂ ਦੇਖੋ ਸੰਧੂ ਸਾਹਿਬ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨ ਸੰਗਠਨ ਨੇ ਉਹਨਾਂ ਨੇ ਵੀ ਆਪਣੇ ਤੌਰ ਦੇ ਉੱਤੇ
1: ਗਰੁੱਪ ਬਣ ਜਾਂਦੇ,
0: ਗਰੁੱਪ ਬਣਾ ਕੇ ਜਿਨ੍ਹਾਂ ਦੇ ਵਿੱਚ ਦਾਲਾਂ ਉਹ ਪੈਦਾ ਕਰਦੇ ਹੈ ਅਤੇ ਉਹ ਦਾਲਾਂ ਦੀ ਜਿਹੜੀ ਹੈ ਗ੍ਰੇਡ ਕਰਕੇ ਪੈਕਿੰਗ ਕਰਕੇ ਆਪਣੇ ਆਪ ਮੰਡੀਕਾਰੀ ਕਰਦੇ ਹੈ।
1: ਹਾਂ, ਜੇ ਪ੍ਰੋਸੈਸ ਕਰਕੇ ਵੇਚੋ
0: ਹਾਂ
1: ਤਾਂ ਜ਼ਿਆਦਾ ਭਾਅ ਮਿਲਦਾ ਹੈ,
0: ਜ਼ਿਆਦਾ ਭਾਅ ਮਿਲਦਾ
1: ਕਿ ਕਿਉਂਕਿ ਇਹਦੇ ਨਾਲ ਦੇਖੋ 2 ਫਾਇਦੇ ਹੁੰਦੇ ਆ ਕਿ ਇੱਕ ਤਾਂ ਖਪਤਕਾਰ ਨੂੰ ਵੀ ਸਸਤੀ ਮਿਲੂਗੀ ਅਤੇ ਵਧੀਆ ਚੀਜ਼ ਮਿਲੂਗੀ, ਨਹੀਂ ਤਾਂ ਖਪਤਕਾਰ ਜਿਹੜਾ ਵਿਚੋਲਾ ਜਿਹੜਾ ਹੈ ਉਹ ਜ਼ਿਆਦਾ ਖੱਟ ਜਾਂਦਾ ਹੈਗਾ ਅਤੇ ਕਿਸਾਨ ਤੋਂ ਸਸਤੀ ਲੈ ਕੇ ਅਤੇ ਮਹਿੰਗੇ ਭਾਅ 'ਤੇ ਜਿਹੜੇ ਖਪਤਕਾਰ ਤੱਕ ਪਹੁੰਚਦੀ ਹੈ,
0: ਪਹੁੰਚਦੀ ਹੈ ਜੀ। ਸੋ ਇਸ ਕਰਕੇ ਇਹ ਤਾਂ ਇਹੀ ਹੈ ਕਿ ਜਿਹੜਾ ਉਤਪਾਦਕ ਹੈ, ਪੈਦਾ ਕਰਨ ਵਾਲਾ ਹੈ, ਉਹਨੂੰ ਵਪਾਰੀ ਵੀ ਆਪ ਹੀ ਬਣਨਾ ਪੈਣਾ।
1: ਨਾਲ ਦੇਖੋ ਦਾਲਾਂ ਜਿਹੜੀਆਂ ਨੇ, ਮੂੰਗੀ ਦੀ ਗੱਲ ਕਰੀਏ ਰੁੜੀਆ ਰਾਮ ਜੀ, ਮਾਂਹ ਦੀ ਗੱਲ ਕਰੀਏ ਅਤੇ ਸਾਉਣੀ ਦੇ ਵਿੱਚ ਆਪਣੇ ਖੁਰਾਕ ਦੇ ਤਾਂ ਆਪਾਂ ਨੂੰ ਦਿੰਦੀਆਂ ਨੇ ਤਾਕਤ, ਜ਼ਮੀਨ ਦੀ ਵੀ ਤਾਕਤ ਪੂਰੀ ਪੂਰੀ ਬਰਕਰਾਰ ਰੱਖਦੀਆਂ ਨੇ ਜੀ।
0: ਦੇਖੋ ਜੀ ਜਿੱਦਾਂ ਅੱਜ ਹਾਲਤ ਹੈ ਨਾ ਸੰਧੂ ਸਾਹਿਬ ਜ਼ਮੀਨ ਦੀ, ਅਤੇ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਜ਼ਮੀਨ ਦੇ ਵਿੱਚ ਜਮ੍ਹਾਂ ਕੁਛ ਨਹੀਂ ਹੋ ਰਿਹਾ। ਬੈਂਕ ਦੇ ਵਿੱਚੋਂ ਅਸੀਂ ਕਢਾਈ ਜਾ ਰਹੇ ਹਾਂ ਨੋਟ ਅਤੇ ਜਮ੍ਹਾਂ ਕੁਛ ਨਹੀਂ ਕਰ ਰਹੇ ਅਤੇ ਪੈਸੇ ਤਾਂ ਪਾਉਣੋ ਰਹੇ ਆਪਾਂ ਹੁਣ ਜ਼ਮੀਨ ਦੇ ਵਿੱਚ, ਸਿੱਧੇ ਤੌਰ 'ਤੇ ਪੈਸੇ ਪੈ ਨਹੀਂ ਸਕਦੇ। ਉਹ ਭਾਈ ਜਿਹੜੀਆਂ ਚੀਜ਼ਾਂ ਜ਼ਮੀਨ ਨੂੰ ਚਾਹੀਦੀਆਂ ਨੇ, ਜ਼ਮੀਨ ਦਾ ਮੱਲੜ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਾਲੀਆਂ ਚੀਜ਼ਾਂ ਹੈ, ਉਹਨਾਂ ਨੂੰ ਤਾਂ ਆਪਾਂ ਕਿਤੇ ਨਾ ਕਿਤੇ ਕਰ ਹੀ ਸਕਦੇ ਹਾਂ। ਹੁਣ ਜਿੱਦਾਂ ਆਪਾਂ ਕਹਿੰਦੇ ਭਾਈ ਝੋਨੇ ਦੀ ਸਿੱਧੀ ਬਿਜਾਈ ਕਰੋ, ਹੈ ਨਾ, ਜਾਂ ਇਹ ਵੀ ਰਹਿੰਦ ਖੂੰਹਦ ਜਿਹੜੀ

0: ਫਸਲਾਂ ਦੀ ਉਹਨੂੰ ਜ਼ਮੀਨ ਦੇ ਵਿੱਚ ਵਾਹੋ ਤਾਂ ਕਿ ਮਿਲਣ ਵਧੇ ਜ਼ਮੀਨ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਦਾਲ ਵਾਲੀਆਂ ਫਸਲਾਂ ਹੈ, ਕਿਉਂਕਿ ਨਾਈਟ੍ਰੋਜਨ ਦਾ ਸਭ ਤੋਂ ਵੱਡਾ ਸੋਮਾ ਜਿਹੜਾ ਉਹ ਦਾਲ ਵਾਲੀਆਂ ਫਸਲਾਂ ਹੈ ਜਿਹੜੀਆਂ ਜ਼ਮੀਨ ਦੇ ਵਿੱਚ ਨਾਈਟ੍ਰੋਜਨ ਨੂੰ ਬਰਕਰਾਰ ਰੱਖਦੀਆਂ ਨੇ।
1: ਹਾਂ, ਅਤੇ ਇਸ ਕਰਕੇ ਬਹੁਤ ਢੁਕਵਾਂ ਸਮਾਂ ਹੈ ਸਾਡੇ ਕੋਲ ਕਿ ਅਸੀਂ ਜਿਹੜੀ ਸਾਉਣੀ ਦੇ ਮੌਸਮ ਵਿੱਚ ਜਿਹੜੀ ਮੂੰਗੀ ਹੈ, ਮਾਂਹ ਆ, ਇਹਨਾਂ ਦੀ ਬਿਜਾਈ ਕਰ ਸਕਦੇ ਹਾਂ।
0: ਹੁਣ ਤਾਂ ਜੀ ਉੱਨਤ ਕਿਸਮਾਂ ਸਾਡੇ ਕੋਲ ਬਹੁਤ ਵਧੀਆ,
1: ਬਹੁਤ ਵਧੀਆ ਕਿਸਮਾਂ ਜੀ,
0: ਕਿਸਮਾਂ ਹੈਗੀਆਂ।
1: ਹਾਂ, 6 ਤੋਂ ਲੈ ਕੇ 8 ਕਿਲੋ ਬੀਜ
0: ਵਾਹ
1: ਚਾਹੀਦਾ।
0: ਬਿਲਕੁਲ,
1: ਅਤੇ ਟੀਕਾ ਜ਼ਰੂਰ ਲਾਓ ਜੀ, ਜਦੋਂ ਲਾਉਣਾ ਨਾ ਆਪਾਂ ਖੇਤ 'ਚ ਬਿਜਾਈ ਕਰਨੀ ਹੈਗੀ ਆ। ਇਹਦੇ ਆਪਾਂ ਨੂੰ ਕਈ ਫਾਇਦੇ ਜਿਹੜੇ ਆ ਉਹ ਆਉਣ ਵਾਲੇ ਸਮੇਂ 'ਚ ਮਿਲਦੇ ਹੈਗੇ।
0: ਮਿਲਦੇ ਆ ਜੀ, ਮਿਲਦੇ ਆ, ਮਿਲਦੇ ਆ। ਦੇਖੋ, ਖੋਜ ਜੇ ਮਹਾਰਾਜ ਨੇ ਕੀਤੀ ਆ ਨਾ ਸੰਧੂ ਸਾਹਿਬ, ਵੀ ਟੀਕਾ ਜੇ ਆਪਾਂ ਲਾਉਣਾ ਹੈ ਉਹਦੀ ਉਤਪਾਦਕ ਸ਼ਕਤੀ ਨੂੰ ਵਧਾਉਣ ਦੇ ਉੱਤੇ, ਝਾੜ ਵੱਧਦਾ ਹੈ
1: ਵੱਧਦਾ।
0: ਸੋ ਇਸ ਕਰਕੇ ਜੇ ਥੋੜ੍ਹਾ ਜਿਹਾ ਉਪਰਾਲਾ ਕਰ ਲਈਏ, ਕਿੰਨਾ ਕੁ ਬੀਜ ਹੁੰਦਾ ਅਤੇ ਕਿੰਨਾ ਕੁ ਜਿਹੜਾ ਸਾਡਾ
1: 6 ਤੋਂ ਲੈ ਕੇ 8 ਕਿਲੋ ਬੀਜ,
0: 6 ਤੋਂ 8 ਕਿਲੋ ਆਪਾਂ 1 ਏਕੜ ਦਾ ਬੀਜ ਲੈਣਾ।
1: ਹੁਣ ਇਹ ਕਿਸਮਾਂ ਦੀ ਗੱਲ ਕਰੀਏ ਰੋੜੀ ਆਰਾਮ ਜੀ, ਮੂੰਗੀ ਦੇ ਵਿੱਚ ਆਪਣੇ ਕੋਲ 3 ਕਿਸਮਾਂ ਹੈ। ਇੱਕ ਤਾਂ ਹੈ ਜੀ ML 818, ML 2056 ਅਤੇ ML 818
0: ਜੀ,
1: ਬਹੁਤ ਵਧੀਆ ਕਿਸਮਾਂ ਨੇ। ਸੋ ਰੁੜੇ ਰਾਮ ਜੀ, ਆਪਾਂ ਦੇਖੋ ਇਹਨੂੰ ਸਿੱਧੀ ਬੀਜ ਸਕਦੇ ਹੈਗੇ ਹਾਂ ਅਤੇ ਬੈੱਡਾਂ 'ਤੇ ਵੀ ਬਿਜਾਈ
0: ਕਰ
1: ਕੀਤੀ ਜਾ ਸਕਦੀ ਹੈ, ਇਹਦੇ ਨਾਲ ਪਾਣੀ ਦੀ ਬੱਚਤ ਹੁੰਦੀ।
0: ਬੜਾ ਵਧੀਆ ਗੱਲ ਹੈ ਜੀ, ਦੇਖੋ ਪਾਣੀ ਦੀ ਬੱਚਤ ਵੀ ਹੁੰਦੀ ਹੈ, ਹੋਰ ਵੀ ਕਈ ਤਰ੍ਹਾਂ ਦੇ, ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪਾਣੀ ਨੁਕਸਾਨ ਇਹਨਾਂ ਦਾ ਕਰਦਾ, ਜਿੱਦਾਂ ਆਪਾਂ ਮੱਕੀ ਦੀ ਗੱਲ ਕਰਦੇ
1: ਹਾਂ ਬਚ ਜਾਂਦੀ ਆ,
0: ਅਤੇ ਇਹ ਫਸਲ ਜਿਹੜੀ ਬੈੱਡਾਂ 'ਤੇ ਬੀਜੀ ਹੋਈ ਹੈ ਇਹਦਾ ਬਚਾਅ ਹੋ ਜਾਂਦਾ,
1: ਹੋ ਜਾਂਦਾ ਆ, ਹੋ ਜਾਂਦਾ ਆ ਜੀ ਬਿਲਕੁਲ। ਅਤੇ ਇਸ ਤਰੀਕੇ ਨਾਲ ਮਾਂਹ ਦੀ ਗੱਲ ਕਰੀਏ, ਆਪਾਂ ਜਿੱਦਾਂ ਕਹਿ ਦਿੰਦੇ ਕਿ ਕਿਸੇ ਨੂੰ ਵਾਦੀ
0: ਸਵਾਦੀ, ਸਹੀ ਗੱਲ
1: ਹੈ ਜੀ। ਇਹਦਾ ਬਈ ਆਪਣੇ ਕੋਲ 3 ਕਿਸਮਾਂ ਇਹਦੀਆਂ ਜੀ
0: ਜੀ,
1: ਮਾਂ 883 ਹੈ, ਮਾਂ 114 ਅਤੇ ਮਾਂ 338
0: ਜੀ,
1: ਅਤੇ ਇਹਦਾ ਵੀ 6 ਤੋਂ ਲੈ ਕੇ 8 ਕਿਲੋ ਬੀਜ 1 ਏਕੜ ਦੇ ਹਿਸਾਬ ਨਾਲ ਪਾ ਲਓ।
0: ਬਿਲਕੁਲ,
1: ਅਤੇ ਰਾਇਜੋਬੀਅਮ ਦਾ ਟੀਕਾ ਜ਼ਰੂਰ ਲਾਓ ਜੀ, ਇਹਨੂੰ
0: ਮਿਲ ਜਾਂਦਾ ਜੀ, ਹੁਣ ਤਾਂ ਆਸਾਨੀ ਨਾਲ ਮਿਲ ਜਾਂਦਾ ਹੈ, ਅਤੇ ਇਸ ਕਰਕੇ ਸਾਰੇ ਉਪਰਾਲੇ ਜਿਹੜੇ ਹੈ ਨਾ ਸੰਧੂ ਸਾਹਿਬ ਹੈ, ਤਾਂ ਦੇਖੋ ਵਿਉਂਤਬੰਦੀ ਤਾਂ ਕੋਈ ਆਪਾਂ ਸਾਰੇ ਹੀ ਜਾਣਦੇ ਹਾਂ, ਇਹ ਫਸਲ ਤਾਂ ਰਵਾਇਤੀ ਫਸਲਾਂ ਨੇ।
1: ਅੱਛਾ, ਇੱਕ ਗੱਲ ਹੋਰ ਆ, ਦੇਖੋ ਇਹ ਜਿਹੜੀ ਮਾਂਹ ਆ ਨਾ, ਇਹਨੂੰ ਮੱਕੀ 'ਚ ਰਲਾ ਕੇ ਬੀਜ ਲਓ।
0: ਓਹ ਵਾਹ, ਦੇਖੋ
1: ਹਾਂਜੀ ਕਿਸ ਤਰੀਕੇ ਨਾਲ, ਦੇਖੋ ਇੱਕੋ ਖੇਤ 'ਚੋਂ ਆਪਾਂ 2-2 ਫਸਲਾਂ ਵੀ
0: ਲੈ ਸਕਦੇ ਹਾਂ ਜੀ। ਬਿਲਕੁਲ ਬਿਲਕੁਲ,
1: ਕਿਸੇ ਢੰਗ ਤਰੀਕੇ ਆਪਾਂ ਨੂੰ ਦੱਸੇ ਆ, ਯਾਨੀ ਕਿ ਆਪਾਂ ਜ਼ਰੂਰ ਨਹੀਂ ਚਲੋ ਵਪਾਰਕ ਪੱਧਰ 'ਤੇ ਕਰਨੀ, ਆਪਣੇ ਜੋਗੀ ਤਾਂ ਹੋ ਜਾਣਗੇ ਆ, 4-4 ਕੱਢ ਦੀਏ ਵਿੱਚੋਂ।
0: ਨਹੀਂ ਹੁਣ ਦੇਖੋ ਜੀ, ਜੇ ਵਪਾਰਕ ਪੱਧਰ 'ਤੇ ਕਰ ਸਕਦੇ ਤਾਂ
1: ਕਰਨੀ ਚਾਹੀਦੀ ਆ,
0: ਕਿਉਂਕਿ ਹੁਣ ਸਮਾਂ ਇਹ ਸੋਚ ਕੇ ਵੀ ਬੈਠਣ ਵਾਲਾ ਸਮਾਂ ਨਹੀਂ ਵੀ ਚਲੋ ਘਰ ਲਈ ਦਾਲ ਜਿਹੜੀ ਹੈ ਹੋ ਜੂਗੀ, ਭਾਈ ਹੁਣ ਤੁਹਾਨੂੰ ਆਪਣੇ ਸਾਧਨ ਵੀ ਪੈਦਾ ਕਰਨੇ ਪੈਣੇ ਨੇ ਕਮਾਈ ਦੇ, ਤੇ ਕਮਾਈ ਦੇ ਸਾਧਨ ਆਪਣੇ ਕੋਲ ਜ਼ਮੀਨ ਹੀ ਹੈ ਜਿਹਦੇ 'ਚ ਆਪਾਂ ਪੈਦਾ ਕਰ ਸਕਦੇ ਹਾਂ, ਅਤੇ ਇਹ ਫਸਲਾਂ ਹੈਗੀਆਂ ਜਿਹਨਾਂ ਦੇ ਵਿੱਚ ਵਪਾਰਕ ਸਮਰੱਥਾ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਥੋੜ੍ਹੀ ਜਿਹੀ ਕੋਸ਼ਿਸ਼ ਕਰੋ ਤੁਸੀਂ ਆਪਣਾ ਇੱਕ ਮੰਡੀ ਖੜੀ ਕਰ,
1: ਹੌਲੀ ਹੌਲੀ ਵੱਧ ਸਕਦੇ ਹਾਂ ਜੀ, ਛੋਟੇ ਪੱਧਰ ਤੋਂ ਸ਼ੁਰੂ ਕਰਕੇ ਆਪਾਂ ਅੱਗੇ ਜਾ ਕੇ ਵਧੀਆ ਕੰਮ ਵੀ ਕਰ ਸਕਦੇ ਹਾਂ ਜਦੋਂ ਆਪਣਾ ਨਾਮ ਬਣ ਗਿਆ।
0: ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਹੁਣੇ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ। ਮਾਨਸ ਗਾਨ ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ। ਜੀ, ਲੈ ਕੇ ਹਾਜ਼ਰ ਹਾਂ ਪਰਿਚੈ। ਸਵੇਰੇ 7:02 ਦਾ ਸਮਾਂ ਹੋਵੇਗਾ ਪ੍ਰੋਗਰਾਮ ਸੋਹਣੀ ਸਵੇਰ ਦਾ। 8:40 'ਤੇ ਪੰਜਾਬੀ ਫਿਲਮ ਮਿਊਜ਼ਿਕ

ਨਾਲ ਸਜਿਆ ਹੋਇਆ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ। ਸਵੇਰੇ 9:02 ਤੇ ਸੁਣੂੰਗੀ ਇੱਕ ਫਿਲਮ ਦੇ ਗੀਤ, ਅੱਜ ਦੀ ਫਿਲਮ ਦੋ ਰਾਸਤੇ, ਰਾਜੇਸ਼ ਖੰਨਾ ਅਤੇ ਮੁਮਤਾਜ਼ ਹੋਣਾ ਦੀ ਫਿਲਮ ਆਈ ਹੋਈ। ਸਵੇਰੇ 9:30 ਤੁਸੀਂ ਗਜ਼ਲਾਂ ਸਮਾਤ ਫਰਮਾਓਗੇ। ਸਵੇਰੇ 10:02 ਤੇ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 ਦਾ ਸਮਾਂ ਵਟਸਐਪ 'ਤੇ

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ। ਪ੍ਰੋਗਰਾਮ ਪੇਸ਼ ਕਰ ਰਹੇ ਨੇ ਰੀਮਾ ਗੁਗਲਾਨੀ।
2: ਆਕਾਸ਼ਵਾਣੀ ਜਲੰਧਰ ਟਿਊਨ ਕਰਨ ਵਾਲਿਓ, ਸੋਹਣੀ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੀ ਆਰਜ਼ੂ ਰੀਮਾ। ਮੀਂਹ ਦਾ ਜਦੋਂ ਸੁਣਿਆ ਨਾ, ਸੱਚੀ ਮੁੱਚੀ ਦਿਲ ਬਾਗੋ ਬਾਗ ਹੋ ਗਿਆ। ਪਰ ਇਹ ਚਿੰਤਾ ਇਹ ਵੀ ਸੀ ਕਿ ਸਟੂਡੀਓ ਤੱਕ ਪਹੁੰਚਣਾ ਕਿਵੇਂ। ਭਾਈ ਮੀਂਹ ਜਾਵੇ, ਹਨੇਰੀ ਜਾਵੇ, ਕੁਛ ਵੀ ਹੋ ਜਾਵੇ, ਅਸੀਂ ਤੇ ਤੁਹਾਡੇ ਨਾਲ ਗੱਲਾਂ ਕਰਨ ਆ ਹੀ ਜਾਂਦੇ ਹਾਂ ਕਿਉਂਕਿ ਇਹ ਸਾਡਾ ਕੰਮ ਹੈ। ਪਰ ਮੀਂਹ ਦੀ ਗੱਲ ਜੇ ਸੋਚਾਂ ਮੈਂ ਤੇ ਭਾਈ, ਇੱਕ ਸਮਾਂ ਹੁੰਦਾ ਸੀ ਕਿ ਜਦੋਂ ਅਸੀਂ ਮੰਗ ਮੰਗ ਕੇ ਮੀਂਹ ਲੈਂਦੇ ਹੁੰਦੇ ਸੀ। ਕਾਲੀਆਂ ਇੱਟਾਂ, ਕਾਲੇ ਰੋਡ, ਮੀਂਹ ਵਰਾ ਦੇ ਜ਼ੋਰੋ ਜ਼ੋਰ, ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ। ਤੇ ਇੱਕ ਅੱਜ ਦਾ ਸਮਾਂ ਆ, ਤੁਸੀਂ ਇਹ ਦੇਖੋ ਕਿ ਨਕੋਦਰ ਚੌਂਕ ਦੇ ਵਿੱਚ ਮੀਂਹ ਪੈ ਰਿਹਾ ਹੁੰਦਾ, ਗਾਂ ਥੋੜ੍ਹੀ ਜਿਹੀ ਅੱਗੇ ਜਾਓ ਤੁਸੀਂ ਫੁੱਟਬਾਲ ਚੌਂਕ ਕੋਲ ਤੇ ਉੱਥੇ ਮੀਂਹ ਨਹੀਂ ਹੁੰਦਾ। ਇਹੋ ਜਿਹਾ ਭੇਦਭਾਵ ਹੁਣ ਇਹ ਮੀਂਹ ਵੀ ਕਰਨ ਲੱਗ ਪਿਆ, ਇੰਦਰ ਦੇਵਤਾ ਵੀ ਇੱਦਾਂ ਕਰਨ ਲੱਗ ਪਿਆ, ਜੋ ਕਿ ਚੰਗੀ ਗੱਲ ਨਹੀਂ ਹੈ। ਪਰ ਮਾੜੇ ਜਿਹੇ ਮੀਂਹ ਦੇ ਨਾਲ ਨਾ ਸਾਡੀਆਂ ਸੜਕਾਂ ਭਿੱਜ ਜਾਂਦੀਆਂ। ਹੁਣ ਤਾਂ ਭਾਈ ਅਸੀਂ ਕੱਪੜੇ ਸੁੱਕਣੇ ਪਾਉਣੇ ਹੈ ਕਿ ਨਹੀਂ ਪਾਉਣੇ, ਉਹ ਪਹਿਲਾਂ ਆਪਣੇ ਵੈਦਰ ਅਪਡੇਟ ਫੋਨ 'ਤੇ ਖੋਲ੍ਹ ਕੇ ਫਿਰ ਦੇਖਦੇ ਹਾਂ, ਫਿਰ ਡਿਸਾਈਡ ਕਰਦੇ ਹਾਂ। ਪਰ ਉੱਧਰ ਦੂਜੇ ਪਾਸੇ ਸਾਡੀਆਂ ਮੰਮੀਆਂ ਦੇ ਸਮੇਂ ਦੇਖ ਲਓ, ਜਦੋਂ ਕਿਤੇ ਇੱਕਦਮ ਕਾਲੀ ਘੱਟ ਛਾ ਜਾਣੀ ਅਤੇ ਉਦੋਂ ਮਾਵਾਂ ਸਾਡੀਆਂ ਨੇ ਕੱਪੜੇ ਲਾਉਣ ਤੁਰ ਪੈਣਾ। ਹੋਰ ਤਾਂ ਹੋਰ, ਇਹਨਾਂ ਦਿਨਾਂ ਦੇ ਵਿੱਚ ਨਾ ਰਾਤ ਨੂੰ ਸੌਣਾ, ਕੋਠਿਆਂ ਦੇ ਉੱਪਰ ਮੰਜੇ ਵਿਛਾ ਕੇ, ਫਿਰ ਜਦੋਂ ਮੀਂਹ ਨੇ ਇੱਕਦਮ ਛਰਾਟਾ ਪਾ ਦੇਣਾ, ਮੀਂਹ ਨੇ ਸਾਨੂੰ ਸਾਰਿਆਂ ਨੂੰ ਭਿਉਂ ਦੇਣਾ ਨਾ, ਉਸ ਤੋਂ ਬਾਅਦ ਫਿਰ ਫਟਾਫਟ ਮੰਜੇ ਇਕੱਠੇ ਕਰਨੇ, ਥੱਲੇ ਲਾਉਣੇ, ਫਿਰ ਅੰਦਰਾਂ 'ਚ ਵੜ ਜਾਣਾ, ਹੁੰਮਸ ਹੋ ਜਾਣੀ। ਜਦ ਨੂੰ ਥੱਲੇ ਆਉਣਾ ਤਦ ਨੂੰ ਫਿਰ ਮੀਂਹ ਗਾਇਬ, ਇੱਦਾਂ ਹੁੰਦਾ ਸੀਗਾ। ਪਰ ਚਲੋ ਜੀ, ਮੀਂਹ ਤਾਂ ਇੱਦਾਂ ਹੀ ਕਰਦਾ ਰਹੇਗਾ, ਪਰ ਇਹ ਗਾਣਿਆਂ ਦਾ ਮੀਂਹ ਤੁਹਾਡੇ ਸਾਰਿਆਂ ਦੇ ਲਈ।

ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤੇ ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਅੱਜ ਬਹੁਤ ਕੁਝ ਵਾਪਰਿਆ 7 ਜੁਲਾਈ ਨੂੰ। 7 ਜੁਲਾਈ ਦਾ ਇਤਿਹਾਸ ਜਿੱਥੇ ਪੰਜਾਬ, ਭਾਰਤ ਤੇ ਵਿਸ਼ਵ ਪੱਧਰ ਤੇ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੇ ਨਾਲ ਜੁੜਿਆ ਹੈ। ਸਭ ਤੋਂ ਵੱਡੀ ਇਤਿਹਾਸਿਕ ਘਟਨਾ ਇਹ ਹੈ ਕਿ ਅੱਜ ਦੇ ਦਿਨ ਯਾਨੀ ਕਿ 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਨੀਂਹ ਮਜ਼ਬੂਤ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਰ ਨੂੰ ਲੁੱਟਾਂ ਖੋਹਾਂ ਤੋਂ ਬਚਾਇਆ ਸੀ। ਅੱਜ ਦੇ ਦਿਨ ਦੀ ਗੱਲ ਕਰਾਂ, 7 ਜੁਲਾਈ 1999 ਨੂੰ ਭਾਰਤੀ ਫੌਜ ਨੇ ਕਾਰਗਿਲ ਜੰਗ ਦੇ ਦੌਰਾਨ ਬੜੀ ਹੀ ਮਹੱਤਵਪੂਰਨ ਜਿੱਤ ਪ੍ਰਾਪਤ ਕਰਦਿਆਂ ਹੋਇਆਂ ਪਾਕਿਸਤਾਨੀ ਫੌਜਾਂ ਨੂੰ ਜ਼ੁਬਰ ਹਿੱਲ ਤੇ ਟਟੋਲਿੰਗ ਦੇ ਇਲਾਕੇ ਤੋਂ ਪੂਰੀ ਤਰ੍ਹਾਂ ਬਾਹਰ ਕਰ ਦਿੱਤਾ ਸੀ। ਮਹਿੰਦਰ ਸਿੰਘ ਧੋਨੀ ਦਾ ਜਨਮ ਵੀ ਅੱਜ ਦਾ ਦਿਨ ਹੀ ਹੈ ਤੇ ਅੱਜ ਦਾ ਦਿਨ ਹੈ ਮੇਰਾ ਫੇਵਰੇਟ ਦਿਨ ਯਾਨੀ ਕਿ ਵਰਲਡ ਚੋਕਲੇਟ ਡੇ। ਚੋਕਲੇਟ ਜਿਹਦੇ ਬਾਰੇ ਓਏ ਹੋਏ ਸੋਚ ਕੇ ਹੀ ਬਸ ਨਜ਼ਾਰੇ ਆ ਜਾਂਦੇ ਆ। ਬਚਪਨ ਦੇ ਵਿੱਚ ਸਾਨੂੰ ਭਾਵੇਂ ਡਰਾਇਆ ਜਾਂਦਾ ਸੀ ਕਿ ਚੋਕਲੇਟ ਖਾਓਗੇ ਤੇ ਦੰਦ ਖਰਾਬ ਹੋ ਜਾਣਗੇ। ਇਹਦੇ ਬਾਵਜੂਦ ਕੁੜੀਆਂ ਨੂੰ ਅੱਜ ਵੀ ਚੋਕਲੇਟ ਬਹੁਤ ਜ਼ਿਆਦਾ ਪਸੰਦ ਹੈ। ਇਸ ਚੋਕਲੇਟ ਦਾ ਇਤਿਹਾਸ ਹੈ 2500 ਸਾਲ ਪੁਰਾਣਾ। ਸਭ ਤੋਂ ਪਹਿਲਾਂ ਕਿੱਥੇ ਚੋਕਲੇਟ ਬਣੀ ਸੀ ਇਹਦੇ ਬਾਰੇ ਵੀ ਦੱਸਦੀ ਹਾਂ ਗਾਣੇ ਤੋਂ ਬਾਅਦ।

ਤੁਸੀਂ ਸੁਣ ਰਹੇ ਸੋਹਣੀ ਸਵੇਰ ਰੀਮਾ ਦੇ ਨਾਲ। ਭਾਵੇਂ ਸਵੇਰੇ ਸਵੇਰੇ ਮਿੱਠਾ ਖਾਣ ਨੂੰ ਜੀ ਤਾਂ ਨਹੀਂ ਕਰਦਾ, ਪਰ ਇਹਦੇ ਬਾਵਜੂਦ ਸਾਨੂੰ ਚੋਕਲੇਟ ਕਦੇ ਵੀ ਦੇ ਦਿਓ, ਸਾਨੂੰ ਬਹੁਤ ਪਸੰਦ ਹੈ। ਵੈਸੇ ਸਪੈਸ਼ਲੀ ਚੋਕਲੇਟ ਡੇ ਮਨਾਉਂਦੇ ਵੀ ਹੁੰਦੇ ਨੇ ਇਹ ਜਦੋਂ ਵੈਲੰਟਾਈਨ ਵੀਕ ਆਉਂਦਾ, ਪਰ ਅਸਲ ਦੇ ਵਿੱਚ 7 ਜੁਲਾਈ ਨੂੰ ਇਸ ਦਾ ਜਨਮ ਹੋਇਆ ਸੀ। ਯਾਨੀ ਕਿ 2500 ਸਾਲ ਪਹਿਲਾਂ ਕੋਕੋ ਦੇ ਦਰਖਤ ਦੇ ਬੀਜਾਂ ਨੂੰ ਪ੍ਰੋਸੈਸ ਕਰਨ ਅਤੇ ਇਸ ਤੋਂ ਚੋਕਲੇਟ ਬਣਾਉਣਾ ਸ਼ੁਰੂ ਹੋਇਆ ਸੀ। ਇਹਦੇ ਸਭ ਤੋਂ ਪੁਰਾਣੇ ਨਿਸ਼ਾਨ 2000 ਸਾਲ ਪੁਰਾਣੇ ਹੈ, ਜੋ ਕਿ ਸੰਯੁਕਤ ਰਾਜ ਦੇ ਬਰਸਾਤੀ ਜੰਗਲਾਂ 'ਚ ਅੱਜ ਵੀ ਮੌਜੂਦ ਹੈ। ਸ਼ੁਰੂਆਤੀ ਦਿਨਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਮੈਕਸੀਕੋ ਜਾਂ ਫਿਰ ਮਿਡ ਅਮੈਰੀਕਾ ਦੇ ਵਿੱਚ ਬਣਦੀ ਸੀ, ਪਰ ਜਿੱਦਾਂ ਹੀ ਸਪੇਨ ਨੇ ਮੈਕਸੀਕੋ ਨੂੰ ਜਿੱਤਿਆ, ਸਪੇਨ ਦੇ ਵਿੱਚ ਕੋਕੋ ਬੀਨਸ ਅਤੇ ਚੋਕਲੇਟ ਬਣਾਉਣ ਦਾ ਸਾਰਾ ਸਾਜੋ ਸਮਾਨ ਵਰਤਿਆ ਗਿਆ। ਚੋਕਲੇਟ ਸਪੈਨਿਸ਼ ਕੁਲੀਨ ਲੋਕਾਂ ਦੇ ਵਿੱਚ ਇੱਕ ਫੈਸ਼ਨੇਬਲ ਡਰਿੰਕ ਬਣ ਗਿਆ ਸੀ, ਯਾਨੀ ਸਭ ਤੋਂ ਪਹਿਲਾਂ ਐਜ਼ ਅ ਡਰਿੰਕ ਇਹਨੂੰ ਲਿਆ ਗਿਆ। ਅੱਛਾ, ਹੋਰ ਅਤੇ ਹੋਰ ਕਈ ਦੁਨੀਆ ਦੇ ਹਿੱਸਿਆਂ ਦੇ ਵਿੱਚ ਚੋਕਲੇਟ ਨੂੰ ਐਜ਼ ਅ ਕਰੰਸੀ ਵੀ ਯੂਜ਼ ਕੀਤਾ ਜਾਂਦਾ ਸੀ। ਪਹਿਲਾਂ ਚੋਕਲੇਟ ਬਹੁਤ ਕੌੜੀ ਹੁੰਦੀ ਸੀ, ਫਿਰ ਹੌਲੀ ਹੌਲੀ ਉਹਨੂੰ ਮਿੱਠਾ ਕੀਤਾ ਗਿਆ। ਦੁਨੀਆ ਭਰ ਦੇ ਵਿੱਚ ਸ਼ਹਿਦ, ਵਨੀਲਾ, ਖੰਡ, ਦਾਲਚੀਨੀ, ਪਤਾ ਨਹੀਂ ਕੀ ਮਿਲਾਇਆ ਗਿਆ ਅਤੇ ਫਿਰ ਇਹਨੂੰ ਖਾਣ ਦੇ ਅਤੇ ਪੀਣ ਦੇ ਯੋਗ ਬਣਾਇਆ ਗਿਆ। ਇਸੇ ਤਰ੍ਹਾਂ ਇੱਕ ਆਇਰਿਸ਼ ਡਾਕਟਰ ਨੇ, ਸਰ ਹੰਸ ਸੋਲਨ, ਉਹਨਾਂ ਨੇ ਇਸ ਡਰਿੰਕ ਨੂੰ ਇੱਦਾਂ ਪ੍ਰੋਸੈਸ ਕੀਤਾ ਕਿ ਤੁਸੀਂ ਇਹਨੂੰ ਚਿਊ ਵੀ ਕਰ ਸਕਦੇ ਸੀ। ਚੋਕਲੇਟ ਵੈਸੇ ਤੁਹਾਡੇ ਮੂਡ ਨੂੰ ਬਹੁਤ ਵਧੀਆ ਕਰਦਾ ਔਰ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ। ਕਹਿੰਦੇ ਨੇ ਕਿ ਚੋਕਲੇਟ ਤੁਹਾਡੀ ਹਾਰਟ ਦੀ ਪ੍ਰੋਬਲਮਸ ਨੂੰ ਵੀ ਦੂਰ ਕਰਦਾ, ਬਸ਼ਰਤੇ ਇਸ ਨੂੰ ਤੁਸੀਂ ਸਹੀ ਤਰੀਕੇ ਨਾਲ ਲਓ। ਐਂਡ ਡਾਰਕ ਚੋਕਲੇਟ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ, ਤੁਸੀਂ ਵੀ ਜਾਣਦੇ ਹੋ।

ਮੀਂਹ ਜਿਵੇਂ ਗਰਮੀ ਤੋਂ ਰਾਹਤ ਦਿੰਦਾ ਹੈ, ਪਰ ਇਹਦੇ ਨਾਲ ਨਾਲ ਇੱਕ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੁੰਦੀ ਹੈ? ਮੀਂਹ ਜਿੱਦਾਂ ਹੀ ਖਤਮ ਹੋਇਆ, ਨਾਲ ਹੀ ਹੁੰਮਸ, ਹੋਰ ਵੀ ਜ਼ਿਆਦਾ ਗਰਮੀ। ਵੈਸੇ ਇਹ ਜਿੱਥੇ ਪੰਜਾਬ ਦੇ ਵਿੱਚ ਇਸ ਵੇਲੇ ਅਸੀਂ 40 degrees ਤੱਕ ਟੈਂਪਰੇਚਰ ਭੋਗਿਆ ਹੈ, ਔਰ 35-40 ਦੇ ਗੇੜ ਦੇ ਵਿੱਚ ਹਾਲੇ ਵੀ ਅਸੀਂ ਗਰਮੀ ਬਹੁਤ ਜ਼ਿਆਦਾ ਮਹਿਸੂਸ ਕਰ ਰਹੇ ਹਾਂ। ਉੱਥੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿੱਥੇ ਰਾਤਾਂ ਬਹੁਤ ਠੰਡੀਆਂ ਨੇ, ਲੋਕ ਰਜ਼ਾਈ ਲੈ ਕੇ ਸੌਂਦੇ ਨੇ। ਪਟਿਆਲ ਪਿੰਡ ਦੀ ਗੱਲ ਕਰ ਰਹੀ ਹਾਂ। ਇੱਥੇ 150 ਘਰ ਨੇ ਅਤੇ ਕਰੀਬ 500 ਦੀ ਆਬਾਦੀ ਵਾਲਾ ਇਹ ਪਿੰਡ ਹੈ, ਅਤੇ ਲੋਕਾਂ ਨੇ ਇੰਨੀ ਹਰਿਆਲੀ ਬਰਕਰਾਰ ਰੱਖੀ ਹੋਈ ਹੈ ਵੀ ਇੱਦਾਂ ਲੱਗਦਾ ਵੀ ਇਹ ਪਿੰਡ ਨਹੀਂ ਕਿਸੇ ਜੰਗਲ ਦੇ ਵਿੱਚ ਵਸਿਆ ਹੋਇਆ। ਪਿੰਡ ਦੇ ਸਰਪੰਚ ਦਾ ਕਹਿਣਾ ਆ ਕਿ ਜ਼ਿਆਦਾਤਰ ਘਰਾਂ ਦੇ ਵਿੱਚ ਸਿਰਫ ਪੱਖੇ ਨੇ, ਕੂਲਰ, ਏਸੀ, ਇਹਦੇ ਬਾਰੇ ਤਾਂ ਸਾਨੂੰ ਕੁਛ ਪਤਾ ਹੀ ਨਹੀਂ ਹੈ, ਔਰ ਉਹਦੀ ਵਜ੍ਹਾ ਕੀ ਹੈ? ਸਿਰਫ ਹਰਿਆਲੀ। ਔਰ ਇਸੇ ਹਰਿਆਲੀ ਦੇ ਨਾਲ ਹੀ ਇਹ ਲੋਕ ਰਾਤ ਨੂੰ ਠੰਡਕ ਮਹਿਸੂਸ ਕਰਦੇ ਨੇ ਅਤੇ ਰਜਾਈ ਲੈ ਰਹੇ ਨੇ। ਤੁਸੀਂ ਮੰਨ ਨਹੀਂ ਸਕਦੇ ਵੀ ਇਹ ਵੀ ਪੰਜਾਬ ਦਾ ਹੀ ਹਿੱਸਾ ਹੋ ਸਕਦਾ। ਔਰ ਇਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ? ਸਾਡੇ ਦਰਖਤ, ਜਿਨ੍ਹਾਂ ਨੂੰ ਅਸੀਂ ਵੱਢਣ ਦੇ ਵਿੱਚ ਬੜੀ ਸ਼ਾਨ ਮਹਿਸੂਸ ਕਰਦੇ ਹਾਂ। ਅਸੀਂ ਇਹ ਤਾਂ ਚਾਹੁੰਦੇ ਹਾਂ ਵੀ ਸਾਡੀ ਗੱਡੀ ਛਾਵੇਂ ਖੜੀ ਰਹੇ, ਕੋਈ ਦਰਖਤ ਭਾਲਦੇ ਹਾਂ ਅਸੀਂ, ਕੋਈ ਰੁੱਖ ਦੀ ਛਾਂ ਭਾਲਦੇ ਹਾਂ, ਪਰ ਰੁੱਖ ਲਾਉਣਾ ਕੋਈ ਵੀ ਨਹੀਂ ਚਾਹੁੰਦਾ। ਹੁਣ ਪੰਜਾਬ ਦੇ ਸਭ ਤੋਂ ਸੰਘਣੇ ਜੰਗਲਾਂ ਦੀ ਗੱਲ ਕਰੀਏ ਤਾਂ ਸ਼ਿਵਾਲਿਕ ਅਤੇ ਰਤੀਲੇ ਪਹਾੜ ਨੇ। ਚੌਹਾਲ ਡੈਮ ਹੈ, ਦਮਸਾਲ ਡੈਮ ਹੈ, ਸਾਰਾ ਪਾਣੀ ਜਿਹੜਾ ਨਾ ਚੋਹ ਦੇ ਵਿੱਚ ਚਲਾ ਜਾਂਦਾ, ਪਰ ਜਦੋਂ ਸੂਰਜ ਦੀ ਰੋਸ਼ਨੀ ਪਹਾੜਾਂ 'ਤੇ ਪੈਂਦੀ ਹੈ ਤਾਂ ਪਹਾੜ ਇਹਨੂੰ ਸੋਕ ਨਹੀਂ ਪਾਉਂਦੇ। ਇਸ ਕਰਕੇ ਦਰਖਤ ਜਿਹੜੇ ਹੈ ਰਾਹ ਰੋਕ ਲੈਂਦੇ, ਜ਼ਮੀਨ ਜਿਹੜੀ ਕਿ ਗਰਮੀ ਨੂੰ ਸੋਕਦੀ ਹੈ, ਘਾਹ ਅਤੇ ਹਰਿਆਲੀ ਇਸ ਨੂੰ ਬਾਹਰ ਨਹੀਂ ਆਉਣ ਦਿੰਦੇ, ਨਤੀਜਾ ਤੁਸੀਂ ਠੰਡਕ ਮਹਿਸੂਸ ਕਰਦੇ ਹੋ। ਸੰਘਣੇ ਜੰਗਲਾਂ ਦੇ ਵਿੱਚ ਇਹ 4 to 5 degrees ਘੱਟ ਕਰ ਦਿੰਦਾ ਟੈਂਪਰੇਚਰ, ਯਾਨੀ ਠੰਡਕ ਮਹਿਸੂਸ ਹੁੰਦੀ ਹੈ। ਬਿਲਕੁਲ ਉੱਦਾਂ ਹੀ ਜਿਵੇਂ ਤੁਸੀਂ ਇੱਕਦਮ ਗਰਮੀ ਦੇ ਵਿੱਚੋਂ ਨਿਕਲੋ, ਕੈਂਟ ਏਰੀਆ ਦੇ ਵਿੱਚ ਜਾਓ, ਤੁਹਾਨੂੰ ਉੱਥੇ ਠੰਡਕ ਮਹਿਸੂਸ ਹੁੰਦੀ ਹੈ। ਇਹ ਤਾਂ ਹੈ ਦਰਖਤਾਂ ਦਾ ਕਮਾਲ।

ਕਦੇ ਕਦੇ ਮੈਂ ਸੋਚਦੀ ਹਾਂ ਵੀ ਅਸੀਂ 90s ਵਾਲੇ ਕਿਡ ਨੇ ਕੀ ਕੀ ਨਹੀਂ ਦੇਖਿਆ। ਅਸੀਂ ਉਹ ਟਾਈਮ ਵੀ ਵੇਖਿਆ ਜਦੋਂ ਅਸੀਂ ਪੈਨਸਲ ਦੇ ਨਾਲ ਘੁਮਾ ਕੇ ਨਾ ਰੀਲ ਨੂੰ ਅੱਗੇ ਪਿੱਛੇ ਕਰ ਲੈਂਦੇ ਸੀ, ਆਪਣੇ ਵੱਲੋਂ ਹੀ ਰਿਵਾਇੰਡ ਫੋਰਵਰਡ ਜਾਂ ਫਿਰ ਉਹਨੂੰ ਸੈੱਟ ਕਰ ਦਿੰਦੇ ਸੀ। ਅਤੇ ਅੱਜ ਆ ਰੀਲਾਂ ਦਾ ਜ਼ਮਾਨਾ ਵੀ ਦੇਖ ਰਹੇ। ਚੇਤਾ ਤੁਹਾਨੂੰ ਇੱਕ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਕਿ ਇੱਕ ਲੇਡੀ ਨੇ ਨਾ ਆਪਣੇ ਗਹਿਣਿਆਂ ਦਾ ਪ੍ਰਦਰਸ਼ਨ ਕੀਤਾ ਵੀ ਆਹ ਦੇਖੋ ਮੇਰੇ ਕੋਲ ਕਿੰਨਾ ਸੋਹਣਾ। ਰਾਤ ਨੂੰ ਚੋਰ ਪੈ ਗਏ ਅਤੇ ਉਹਦਾ ਸਾਰਾ ਗਹਿਣਾ ਗੱਟਾ ਲੁੱਟ ਕੇ ਲੈ ਗਏ ਅਤੇ ਬਾਅਦ 'ਚੋਂ ਰੋਂਦੀ ਫਿਰੇ ਅਤੇ ਫਿਰ ਤੋਂ ਉਹਦੀ ਜੱਗ ਹਸਾਈ ਹੋਈ। ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼ ਦੇ ਵਿੱਚ ਇੱਕ ਨੌਜਵਾਨ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਨਾ ਰਈਸ ਦਿਖਾਉਂਦਾ ਸੀ, ਜਿਹਨੂੰ ਕਹਿੰਦੇ ਨਾ ਵੀ ਉੱਚੀਆਂ ਉੱਚੀਆਂ ਲੰਬੀਆਂ ਲੰਬੀਆਂ ਛੱਡਣੀਆਂ। ਸੋ ਇਸੇ ਤਰ੍ਹਾਂ ਹੀ ਇਹ ਬਹੁਤ ਜ਼ਿਆਦਾ ਪ੍ਰੋਵੋਕ ਕਰਦਾ ਸੀ ਲੋਕਾਂ ਨੂੰ, ਰਈਸੀ ਦਿਖਾ ਕੇ ਵੀ ਮੈਂ ਮੇਰੇ ਕੋਲ ਸਭ ਕੁਛ ਹੈ, ਮੇਰੇ ਕੋਲ ਮਹਿੰਗਾ ਮੋਬਾਈਲ ਹੈ, ਮੇਰੇ ਕੋਲ ਲਗਜ਼ਰੀ ਲਾਈਫ ਸਟਾਈਲ ਹੈ, ਇੱਦਾਂ ਦੀ ਰੀਲਾਂ ਦਿਖਾਉਂਦਾ ਸੀਗਾ। ਹੁਣ ਇਹ ਦੇਖ ਕੇ ਲੋਕਾਂ ਨੇ ਉਹਨੂੰ ਚੱਕ ਲਿਆ, ਯਾਨੀ ਉਹਨੂੰ ਕਿਡਨੈਪ ਕਰ ਲਿਆ। ਇੰਸਟਾ 'ਤੇ ਮਹਿੰਗੇ ਮੋਬਾਈਲ ਅਤੇ ਆਲੀਸ਼ਾਨ ਲਾਈਫ ਸਟਾਈਲ ਦੀਆਂ ਰੀਲਾਂ ਪੋਸਟ ਕਰਨ ਵਾਲਾ ਇੱਕ ਹਫ਼ਤੇ ਦੇ ਵਿੱਚ 3 ਲੋਕਾਂ ਨੇ ਉਹਨੂੰ ਕਿਡਨੈਪ ਕਰ ਲਿਆ ਔਰ ਦੋਸ਼ੀਆਂ ਨੇ ਉਹਦੇ ਟੱਬਰ ਤੋਂ 10 ਲੱਖ ਰੁਪਇਆ ਵੀ ਮੰਗ ਲਿਆ। ਵੈਸੇ ਖਾਤੇ ਦੇ ਵਿੱਚ ਉਹਨਾਂ ਦੇ 12 ਲੱਖ ਰੁਪਇਆ ਟ੍ਰਾਂਸਫਰ ਵੀ ਕਰਾ ਦਿੱਤਾ ਘਰਦਿਆਂ ਨੇ ਕਿ ਚਲੋ ਮੁੰਡਾ 'ਤੇ ਛੁਡਾਈਏ ਜਿਵੇਂ ਕਿਵੇਂ। ਪਰ ਜਿੱਦਾਂ ਹੀ ਪੁਲਿਸ ਨੂੰ ਪਤਾ ਲੱਗਾ, ਬੈਂਕ ਖਾਤਾ ਫਰੀਜ਼ ਕੀਤਾ ਅਤੇ ਉਹਨਾਂ ਸਾਰਿਆਂ ਦੀ ਲੋਕੇਸ਼ਨ ਟਰੇਸ ਕਰਕੇ ਅਤੇ ਫਿਰ ਉਸ ਮੁੰਡੇ ਨੂੰ ਵਾਪਸ ਸੁਰੱਖਿਅਤ ਛੁਡਾ ਲਿਆ ਗਿਆ। ਬਈ ਹੁਣ ਮਜ਼ੇ ਦੀ ਗੱਲ ਇਹ ਹੈ ਕਿ ਜੇ ਤੁਸੀਂ ਲੋਕਾਂ ਨੂੰ ਆਪ ਹੀ ਸੱਦਾ ਦਿਓਗੇ ਤਾਂ ਇਹਨੂੰ ਕਹਿੰਦੇ ਨੇ ਨਾ ਵੀ ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ।
2: ਤੁਸੀਂ ਸੁਣ ਰਹੇ ਸੋਹਣੀ ਸਵੇਰ ਰੀਮਾ ਦੇ ਨਾਲ। ਵੈਸੇ ਯਾਦ ਕਰੋ ਸਮਾਂ ਕਿ ਜਦੋਂ ਵਿਆਹ ਸ਼ਾਦੀਆਂ ਦਾ ਮਾਹੌਲ ਹੁੰਦਾ ਸੀ ਘਰ ਦੇ ਵਿੱਚ, ਜਾਂ ਫਿਰ ਸਾਡੇ ਘਰ ਤਾਇਆ ਜੀ ਨੇ, ਫੁੱਫੜ ਜੀ ਨੇ, ਕਿਸੇ ਨੇ ਆਉਣਾ ਹੁੰਦਾ ਸੀ ਤੇ ਸਾਨੂੰ ਇੱਕ ਪ੍ਰੋਬਲਮ ਜ਼ਰੂਰ ਹੁੰਦੀ ਸੀ, ਇਹ ਅੰਕਲ ਘਰਾੜੇ ਬਹੁਤ ਮਾਰਦੇ ਆ, ਹੈ ਨਾ, ਘਰਾੜੇ, ਖਰਾਟੇ, ਸਨੋਰਿੰਗ, ਇਹ ਪ੍ਰੋਬਲਮ ਬਹੁਤ ਹੈ। ਪਰ ਵੈਸੇ ਇੱਕ ਗੱਲ ਹੈ ਕਿ ਪਹਿਲੇ ਸਮਿਆਂ ਦੇ ਵਿੱਚ ਨੋ ਡਾਊਟ ਸਾਨੂੰ ਪ੍ਰੋਬਲਮ ਹੁੰਦੀ ਸੀ, ਜਾਂ ਵਿਆਹ ਸ਼ਾਦੀਆਂ ਵਾਲਾ ਘਰ ਹੋਣਾ ਅਤੇ ਉੱਥੇ ਵੀ ਕਿੰਨੇ ਲੋਕਾਂ ਨੇ ਘਰਾੜੇ ਮਾਰੀ ਜਾਣੇ, ਜਾਂ ਟ੍ਰੇਨ ਦੇ ਵਿੱਚ ਤੁਸੀਂ ਸਫ਼ਰ 'ਤੇ ਚਲੇ ਜਾਓ ਅਤੇ ਉੱਥੇ ਵੀ ਕਈ ਲੋਕਾਂ ਦੀ ਪਰੇਸ਼ਾਨੀ ਜਿਹੜੀ ਹੈ ਨਾ ਘਰਾੜਿਆਂ ਦੀ, ਯਾਨੀ ਖਰਾਟਿਆਂ ਦੀ ਜਾਂ ਫਿਰ ਸਨੋਰਿੰਗ ਦੀ, ਉਹ ਤੁਹਾਨੂੰ ਵੀ ਪਰੇਸ਼ਾਨ ਕਰ ਦਿੰਦੀ ਹੈ। ਵੈਸੇ ਉਹ ਆਪ ਵੀ ਵਿਚਾਰੇ ਪਰੇਸ਼ਾਨ ਹੁੰਦੇ ਨੇ, ਉਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਨੂੰ ਟੈਗ ਦੇ ਦਿੰਦੇ ਹਾਂ ਭਈ ਇਹਦਾ ਘੋੜੇ ਵੇਚ ਕੇ ਸੌਂਦਾ। ਹੁਣ ਇਸੇ ਸਮੱਸਿਆ ਕਰਕੇ ਘਰ ਵੀ ਟੁੱਟ ਚੱਲਾ ਸੀ। ਉਹਦੀ ਵਜ੍ਹਾ ਇਹ ਹੈ ਕਿ ਇੱਕ ਲੇਡੀ ਨੇ ਜਿਹੜੀ ਕਿ ਭੋਪਾਲ 'ਚ ਰਹਿੰਦੀ ਸੀ, ਉਹਨੇ ਤਲਾਕ ਲਈ ਅਰਜ਼ੀ ਲਾਈ। ਉਹਨੇ ਕਿਹਾ ਕਿ ਮੈਨੂੰ ਮੇਰੇ ਘਰ ਵਾਲੇ ਤੋਂ ਕੋਈ ਪ੍ਰੋਬਲਮ ਨਹੀਂ ਹੈ, ਮੈਨੂੰ ਮੇਰੇ ਸਹੁਰਿਆਂ ਤੋਂ ਕੋਈ ਪ੍ਰੋਬਲਮ ਨਹੀਂ ਹੈ, ਮੇਰੀ ਇੱਕੋ ਇੱਕ ਪਰੇਸ਼ਾਨੀ ਹੈ ਉਹ ਹੱਲ ਕੀਤੀ ਜਾਵੇ, ਮੈਂ ਨਹੀਂ ਇਸ ਬੰਦੇ ਦੇ ਨਾਲ ਰਹਿਣਾ। ਜਦੋਂ ਪੁੱਛਿਆ ਗਿਆ ਕਿ ਅਸਲ ਪਰੇਸ਼ਾਨੀ ਕੀ ਹੈ ਤਾਂ ਉਹਨੇ ਦੱਸਿਆ ਕਿ ਮੇਰਾ ਘਰ ਵਾਲਾ ਰਾਤ ਨੂੰ ਬਹੁਤ ਘਰਾੜੇ ਮਾਰਦਾ ਜੀ, ਇਸ ਕਰਕੇ ਮੈਂ ਸੋ ਹੀ ਨਹੀਂ ਪਾਉਂਦੀ, ਸਵੇਰੇ ਜਦ ਮੈਂ ਉਹਨੂੰ ਕਹਿੰਦੀ ਹਾਂ, ਸ਼ਿਕਾਇਤ ਕਰਦੀ ਹਾਂ, ਉਦੋਂ ਮੰਨਦਾ ਹੀ ਨਹੀਂ ਉਹ ਕਿ ਉਹਨੂੰ ਘਰਾੜੇ ਆਉਂਦੇ ਹੈ। ਹੌਲੀ ਹੌਲੀ ਮਸਲਾ ਇੰਨਾ ਪੱਕ ਗਿਆ ਕਿ ਮਾਮਲਾ ਫੈਮਿਲੀ ਕੌਂਸਲ ਤੱਕ ਪਹੁੰਚ ਗਿਆ। ਕੌਂਸਲਰ ਨੇ ਉਹਨਾਂ ਨੂੰ 3 ਮਹੀਨੇ ਅਲੱਗ ਅਲੱਗ ਰਹਿਣ ਦੀ ਸਲਾਹ ਦਿੱਤੀ। ਤੈਅ

ਹਾਂ ਪੂਰਾ ਹੋਇਆ, ਦੋਵੇਂ ਫਿਰ ਮਿਲੇ, ਉਹਨਾਂ ਮੰਨਿਆ ਵੀ ਹੋਰ ਤਾਂ ਸਾਡੇ ਰਿਸ਼ਤੇ 'ਚ ਕੋਈ ਪ੍ਰੋਬਲਮ ਹੈ ਨਹੀਂ, ਤੇ ਸਿਰਫ ਘਰਾਣਿਆਂ ਕਰਕੇ ਵਿਆਹ ਤੋੜੀਏ, ਇਹ ਸਹੀ ਨਹੀਂ ਹੈ, ਚਲੋ ਇਕੱਠੇ ਹੀ ਹੋ ਜਾਂਦੇ ਹਾਂ। ਚਲੋ ਇੱਥੇ ਤਾਂ ਵਿਆਹ ਬਚ ਗਿਆ, ਪਰ ਅਸਲ ਦੇ ਵਿੱਚ ਤੁਹਾਡੀ ਸਿਹਤ ਦਾ ਬਚਾਅ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਅਸੀਂ ਐਕਸਪਰਟ ਤਾਂ ਨਹੀਂ ਹਾਂ, ਪਰ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਕੀ ਪ੍ਰੋਬਲਮਸ ਨੇ, ਕਾਰਨ ਕੀ ਨੇ ਘਰਾਣਿਆਂ ਕਰਕੇ, ਔਰ ਤੁਸੀਂ ਉਹਨੂੰ ਕਿਵੇਂ ਰੋਕ ਸਕਦੇ ਹੋ। ਬਾਕੀ ਡਾਕਟਰੀ ਸਲਾਹ ਲੈਣਾ ਤੁਹਾਡਾ ਫਰਜ਼ ਹੈ। ਵੇਖਿਓ ਕਿਤੇ ਕੋਈ ਇਸ ਵੇਲੇ ਵੀ ਤੁਹਾਡੇ ਆਲੇ ਦੁਆਲੇ ਘਰਾੜੇ ਤੇ ਨਹੀਂ ਮਾਰ ਰਿਹਾ। ਚਲੋ ਖੈਰ, ਇਸੇ ਗੱਲ ਨੂੰ ਅਸੀਂ ਕੰਟੀਨਿਊ ਕਰਾਂਗੇ, ਪਰ ਇਸ ਗਾਣੇ ਤੋਂ ਬਾਅਦ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੋਂ ਸੋਹਣੀ ਸਵੇਰ ਪ੍ਰੋਗਰਾਮ ਰੀਮਾ ਦੇ ਨਾਲ। ਘਰਾਣਿਆਂ ਦੀ ਗੱਲ ਕਰਨ ਤੋਂ ਪਹਿਲਾਂ ਨਾ ਇੱਕ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਆਇਰਨੀ ਦੀ ਗੱਲ ਕਰਨਾ ਜ਼ਰੂਰ ਚਾਹੂੰਗੀ। ਉਹ ਇਹ ਕਿ ਜਦੋਂ ਤਾਂ ਭਾਈ ਸੰਡੇ ਹੁੰਦਾ ਉਦੋਂ ਜਲਦੀ ਨੀਂਦ ਖੁੱਲ ਜਾਂਦੀ ਹੈ, ਨਹੀਂ ਛੁੱਟੀ ਵਾਲੇ ਦਿਨ ਜਲਦੀ ਨੀਂਦ ਖੁੱਲ ਜਾਂਦੀ ਹੈ, ਪਰ ਜਿੱਦਣ ਕੰਮ 'ਤੇ ਜਾਣਾ ਹੁੰਦਾ ਹੈ ਨਾ, ਤੌਬਾ ਤੌਬਾ ਅੱਖ ਹੀ ਨਹੀਂ ਖੁੱਲਦੀ। ਪਰ ਇੱਕ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਨੇ ਕਿ ਜਿਹੜਾ ਸਾਡੇ ਨਾਲ ਸੋ ਰਿਹਾ ਸੀ ਉਹਦੇ ਘਰਾੜਿਆਂ ਨੇ ਸਾਨੂੰ ਤੰਗ ਕਰ ਦਿੱਤਾ। ਫਿਰ ਉਹ ਭਾਵੇਂ ਟ੍ਰੇਨ ਹੋਵੇ ਅਤੇ ਭਾਵੇਂ ਤੁਹਾਡੇ ਘਰ ਦੇ ਵਿੱਚ ਹੀ ਕੋਈ ਚੀਜ਼ ਜਿਹਦੇ ਘਰਾੜਿਆਂ ਤੋਂ ਤੁਸੀਂ ਪਰੇਸ਼ਾਨ ਹੋ। ਵੈਸੇ ਇਹਦੇ ਸਿਮਟਮਸ ਕੀ ਨੇ ਸਨੋਰਿੰਗ ਦੇ, ਸਭ ਤੋਂ ਵੱਡੀ ਗੱਲ ਹੈ, ਜਾਣਨਾ ਜ਼ਰੂਰੀ ਹੈ। ਜੇ ਤਾਂ ਤੁਸੀਂ ਤੇਜ਼ ਆਵਾਜ਼ ਦੇ ਨਾਲ ਸਾਹ ਲੈ ਰਹੇ ਹੋ ਅਤੇ ਛੱਡ ਰਹੇ ਹੋ, ਥੋੜ੍ਹੀ ਥੋੜ੍ਹੀ ਦੇਰ 'ਚ ਕੁਝ ਸੈਕਿੰਡਸ ਲਈ ਤੁਹਾਡਾ ਸਾਹ ਵੀ ਰੁਕ ਰਿਹਾ, ਹੌਲੀ ਹੌਲੀ ਇਹ ਸਾਹ ਰੁਕਣ ਦੀ ਰਫ਼ਤਾਰ ਅਤੇ ਇਹਦਾ ਵਕਫਾ ਵੱਧ ਜਾਂਦਾ, ਔਰ ਕਈ ਵਾਰੀ ਤੁਹਾਨੂੰ ਸਾਹ ਹੀ ਨਹੀਂ ਆਉਂਦਾ, ਤੁਸੀਂ ਇੱਕਦਮ ਹੜਬੜਾ ਕੇ ਉੱਠ ਜਾਂਦੇ ਹੋ, ਔਰ ਪੂਰਾ ਦਿਨ ਤੁਸੀਂ ਆਲਸ ਦੇ ਨਾਲ, ਸੁਸਤੀ ਦੇ ਨਾਲ ਭਰੇ ਰਹਿੰਦੇ ਹੋ, ਤੁਹਾਨੂੰ ਨੀਂਦ ਨਹੀਂ ਆਉਂਦੀ। ਤੁਸੀਂ ਇਹੀ ਕਹਿੰਦੇ ਹੋ ਕਿ ਮੇਰੀ ਨੀਂਦ ਪੂਰੀ ਨਹੀਂ ਹੋਈ, ਦਿਨ ਭਰ ਤੁਹਾਨੂੰ ਨੀਂਦ ਆਉਂਦੀ ਰਹਿੰਦੀ ਹੈ, ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਥਕਾਨ ਮਹਿਸੂਸ ਕਰਦੇ ਹੋ। ਇਹਦੇ ਕਾਰਨ ਨੇ ਮੋਟਾਪਾ, ਜਦੋਂ ਵੀ ਵਜ਼ਨ ਵੱਧਦਾ ਗਰਦਨ 'ਤੇ ਮਾਸ ਲਟਕਣ ਲੱਗ ਪੈਂਦਾ, ਉਹਦੇ ਨਾਲ ਸਾਹ ਰੱਗ ਜਿਹੜੀ ਹੈ ਸਾਹ ਦੀ ਨਲੀ ਦੱਬ ਜਾਂਦੀ ਹੈ, ਸਾਹ ਲੈਣ 'ਚ ਦਿੱਕਤ ਆਉਂਦੀ ਹੈ। ਜਾਂ ਫਿਰ ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਡਰਿੰਕ ਕਰਦੇ ਨੇ, ਇਹ ਵੀ ਪ੍ਰੋਬਲਮ ਹੈ। ਮਸਲਸ ਵੀਕ ਹੋ ਜਾਂਦੀਆਂ ਨੇ ਜਦੋਂ ਤੁਹਾਡੀਆਂ, ਤਾਂ ਉਹਦੇ ਨਾਲ ਵੀ ਇਹ ਪ੍ਰੋਬਲਮ ਆਉਂਦੀ ਹੈ। ਜਾਂ ਫਿਰ ਕਈ ਲੋਕ ਨੀਂਦ ਦੀਆਂ ਗੋਲੀਆਂ ਲੈਂਦੇ ਨੇ, ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ। ਸਾਈਨਸ ਦੀ ਪ੍ਰੋਬਲਮ ਜਿਹੜੀ ਹੈ ਨਾ, ਜਿਹਦੇ ਨਾਲ ਤੁਹਾਡੇ ਨੱਕ ਦੀ ਛੇਕ ਜਿਹੜੇ ਨੇ ਉਹ ਜਾਮ ਹੋ ਜਾਂਦੇ ਆ, ਉਹਦੇ ਕਰਕੇ ਵੀ ਇਹ ਪ੍ਰੋਬਲਮ ਹੁੰਦੀ ਹੈ। ਤੁਸੀਂ ਚੀਜ਼ ਮਹਿਸੂਸ ਕੀਤੀ ਹੋਏਗੀ ਵੀ ਨਿੱਕਾ ਜਿਹਾ ਜਵਾਕ ਹੈ ਜਿਹੜਾ, ਜਦੋਂ ਉਹਨੂੰ ਕੋਲਡ ਹੋ ਜਾਂਦਾ ਹੈ ਨਾ, ਜ਼ੁਕਾਮ ਹੋ ਜਾਂਦਾ, ਤਾਂ ਵੀ ਘਰਾੜੇ ਜੇ ਮਾਰਦਾ, ਆਪਾਂ ਖੁਸ਼ ਹੋ ਕੇ ਦੱਸਦੇ ਵੀ ਆਹਦੇ ਕਿੱਦਾਂ ਘਰਾੜੇ ਮਾਰਦਾ, ਪਰ ਅਸਲ ਦੇ ਵਿੱਚ ਉਹਦੇ ਸਾਹ ਦੇ ਵਿੱਚ ਪ੍ਰੋਬਲਮ ਹੋ ਰਹੀ ਹੁੰਦੀ ਹੈ। ਸੇਮ ਇਸੇ ਤਰੀਕੇ ਨਾਲ ਉਸ ਚੀਜ਼ ਨੂੰ ਇੱਕ ਵੱਡੇ ਬੰਦੇ 'ਤੇ ਅਪਲਾਈ ਕਰੋ, ਫਿਰ ਉਹ ਤੁਹਾਡੇ ਘਰ ਦਾ ਕੋਈ ਵੀ ਹੋ ਸਕਦਾ, ਜਿੱਦਾਂ ਵਜ਼ਨ ਜ਼ਿਆਦਾ ਹੋਵੇ ਜਾਂ ਫਿਰ ਕੋਈ ਘਰ ਦਾ ਬਜ਼ੁਰਗ, ਉਹਨੂੰ ਇਹ ਪ੍ਰੋਬਲਮ ਕਿਉਂ ਆ ਰਹੀ ਹੈ ਉਹਦੇ ਕਾਰਨ ਲੱਭੋ, ਉਸ ਤੋਂ ਬਾਅਦ ਇਹਦੇ ਲਈ ਬਕਾਇਦਾ ਡਾਕਟਰੀ ਜਾਂਚ ਜ਼ਰੂਰੀ ਹੈ। ਬੱਚਿਆਂ ਨੂੰ ਘਰਾੜੇ ਇਸ ਕਰਕੇ ਵੀ ਆਉਂਦੇ ਨੇ ਕਿਉਂਕਿ ਟੌਨਸਲਸ ਵਧੇ ਹੁੰਦੇ ਆ, ਉਹਨਾਂ ਦੀ ਜਿਭ ਮੋਟੀ ਹੁੰਦੀ ਹੈ, ਜਾਂ ਜ਼ੁਕਾਮ ਹੋ ਜਾਂਦਾ, ਜਾਂ ਹੱਡੀ ਟੇਢੀ ਹੁੰਦੀ ਹੈ, ਨੱਕ 'ਚ ਰੁਕਾਵਟ ਆਉਂਦੀ ਹੈ। ਤੁਸੀਂ ਵੈਸੇ ਇਹਨੂੰ ਘਰੇਲੂ ਉਪਾਅ ਦੇ ਨਾਲ ਵੀ ਠੀਕ ਕਰ ਸਕਦੇ ਹੋ, ਪਰ ਬੈਟਰ ਇਹ ਹੈ ਤੁਸੀਂ ਡਾਕਟਰੀ ਸਲਾਹ ਲਿਓ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪੁਦੀਨੇ ਦਾ ਤੇਲ ਜਿਹੜਾ ਉਹ ਇਸਤੇਮਾਲ ਕਰੋ, ਦਾਲਚੀਨੀ ਦੇ ਨਾਲ ਵੀ ਘਰਾੜਿਆਂ ਦਾ ਜਿਹੜਾ ਇਲਾਜ ਉਹ ਕੀਤਾ ਜਾ ਸਕਦਾ, ਜਾਂ ਫਿਰ ਲਸਣ ਦੇ ਨਾਲ ਵੀ, ਹਲਦੀ ਦੇ ਨਾਲ ਵੀ ਕਹਿੰਦੇ ਘਰਾੜੇ ਰੋਕੇ ਜਾ ਸਕਦੇ, ਓਲਿਵ ਓਇਲ ਦੇ ਨਾਲ ਵੀ। ਪਰ ਮੈਂ ਇੱਕੋ ਗੱਲ ਕਹੂੰਗੀ ਕਿ ਡਾਕਟਰ ਦੇ ਕੋਲ ਵਿਜ਼ਿਟ ਜ਼ਰੂਰ ਕਰੋ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਆਕਾਸ਼ਵਾਣੀ ਜਲੰਧਰ ਤੇ ਚੱਲ ਰਿਹਾ ਜੀ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ ਸਵੇਰੇ ਨਾ ਸੜਕਾਂ ਬੇਸ਼ੱਕ ਵਿਹਲੀਆਂ ਹੁੰਦੀਆਂ ਨੇ, ਹਰ ਕੋਈ ਇਹ ਚਾਹੁੰਦਾ ਹੈ ਕਿ ਚਲੋ ਸਵੇਰੇ ਸਵੇਰੇ ਆਪਣੇ ਕੰਮ ਨਿਪਟਾ ਲਏ ਜਾਣ, ਕਿਉਂਕਿ ਟ੍ਰੈਫਿਕ ਘੱਟ ਮਿਲੇਗਾ। ਕਿਤੇ ਦੂਰ ਵੀ ਜਾਣਾ ਹੋਵੇ ਅਸੀਂ ਸਵੇਰ ਦਾ ਸਮਾਂ ਹੀ ਚੁਣਦੇ ਹਾਂ। ਪਰ ਅਦਰਵਾਈਜ਼ ਜੇ ਅਸੀਂ ਗੱਲ ਕਰੀਏ ਤਾਂ ਸਪੀਡ ਲਿਮਿਟ 120 ਪਰ ਕਿਲੋਮੀਟਰ ਹੈ, ਠੀਕ ਹੈ, ਇਹਨੂੰ ਨੋਰਮਲ ਮੰਨਿਆ ਜਾਂਦਾ ਹੈ। ਪਰ ਦੁਨੀਆ ਦਾ ਪਹਿਲਾ ਸਪੀਡ ਲਿਮਿਟ ਕਾਨੂੰਨ ਇਹੋ ਜਿਹਾ ਸੀ ਵੀ ਕਾਰ ਤੇਜ਼ ਤਾਂ ਦੂਰ ਦੀ ਗੱਲ, ਉਹਦੇ ਮੂਹਰੇ ਇੱਕ ਬੰਦਾ ਪੈਦਲ ਤੁਰਦਾ ਸੀ। 5 ਜੁਲਾਈ 1865 ਨੂੰ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਦੁਨੀਆ ਦਾ ਪਹਿਲਾ ਆਟੋਮੋਬਾਈਲ ਸਪੀਡ ਲਿਮਿਟ ਕਾਨੂੰਨ ਬਣਿਆ, ਔਰ ਕਹਿੰਦੇ ਨੇ ਕਿ ਇਹਨੂੰ ਰੈੱਡ ਫਲੈਗ ਐਕਟ ਕਿਹਾ ਗਿਆ। ਇਹਦਾ ਮਤਲਬ ਇਹ ਸੀ ਕਿ ਗੱਡੀ ਦੇ ਅੱਗੇ ਅੱਗੇ ਇੱਕ ਬੰਦਾ ਲਾਲ ਝੰਡਾ ਲੈ ਕੇ ਤੁਰਦਾ ਸੀ, ਉਹਦਾ ਚੱਲਣਾ ਉੱਥੇ ਕੰਪਲਸਰੀ ਹੁੰਦਾ ਸੀ, ਔਰ ਉਹਦੇ ਨਾਲ ਘੱਟੋ ਘੱਟ 3 ਲੋਕ ਹੋਰ ਹੁੰਦੇ ਸੀਗੇ। ਗੱਡੀ ਦੇ ਵਿੱਚ ਘੱਟੋ ਘੱਟ 60 ਗਜ ਅੱਗੇ ਪੈਦਲ ਚੱਲ ਕੇ ਉਹ ਜਿੰਨੇ ਵੀ ਰਾਹਗੀਰ ਸੀ ਜਾਂ ਘੋੜੇ ਜਾਂ ਘੋੜਾ ਗੱਡੀਆਂ ਨੂੰ ਚੇਤਾਵਨੀ ਦਿੰਦਾ ਸੀ ਕਿ ਪਿੱਛੇ ਇੱਕ ਮਸ਼ੀਨ ਆ ਰਹੀ ਹੈ, ਔਰ ਉਹਦੇ ਨਾਲ 3 ਲੋਕ ਜ਼ਰੂਰ ਚੱਲਦੇ ਸੀ। ਸੋ ਇਸ ਤਰ੍ਹਾਂ ਬਣਿਆ ਦੁਨੀਆ ਦਾ ਪਹਿਲਾ ਸਪੀਡ ਲਿਮਿਟ ਕਾਨੂੰਨ। ਅਤੇ ਅੱਜ ਸਪੀਡ ਦੀ ਕੋਈ ਲਿਮਿਟ ਹੀ ਨਹੀਂ ਹੈ, 120 ਕਿਲੋਮੀਟਰ ਕਹਿ ਤਾਂ ਦਿੱਤਾ ਜਾਂਦਾ ਹੈ, ਪਰ ਬਹੁਤ ਸਾਰੇ ਲੋਕ ਜਦੋਂ ਸੜਕਾਂ 'ਤੇ ਚੱਲਦੇ ਨੇ ਤਾਂ ਉਹ ਗੱਡੀ ਚਲਾਉਂਦੇ ਘੱਟ, ਉਡਾਉਂਦੇ ਜ਼ਿਆਦਾ।

ਆਕਾਸ਼ਵਾਣੀ ਜਲੰਧਰ ਤੇ ਚੱਲ ਰਿਹਾ ਜੀ ਪ੍ਰੋਗਰਾਮ ਸੋਹਣੀ ਸਵੇਰ। ਬਈ ਰਵਾਇਤ ਇਹ ਕਹਿੰਦੀ ਹੈ ਵੀ ਜਦੋਂ ਤੁਸੀਂ ਆਉਂਦੇ ਹੋ ਉਦੋਂ ਵਿਚਾਰ ਦਿਆ ਕਰੋ, ਪਰ ਫਿਰ ਕੀ ਹੋਇਆ?

ਆਕਾਸ਼ਵਾਣੀ ਜਲੰਧਰ ਤੇ ਚੱਲ ਰਿਹਾ ਜੀ ਪ੍ਰੋਗਰਾਮ ਸੋਹਣੀ ਸਵੇਰ। ਬਈ ਰਵਾਇਤ ਇਹ ਕਹਿੰਦੀ ਹੈ ਵੀ ਜਦੋਂ ਤੁਸੀਂ ਆਉਂਦੇ ਹੋ ਉਦੋਂ ਵਿਚਾਰ ਦਿਆ ਕਰੋ, ਪਰ ਫਿਰ ਕੀ ਹੋਇਆ, ਵਿਚਾਰ ਦਾ ਕੋਈ ਸਮਾਂ ਨਹੀਂ ਹੁੰਦਾ। ਮੇਰੇ ਕਈ ਦੋਸਤ ਇਹੋ ਜਿਹੇ ਨੇ ਜਿਹੜੇ ਮੈਨੂੰ ਦੁਪਹਿਰੇ 12 ਵਜੇ ਸੁਪਰਭਾਤ ਦਾ ਮੈਸੇਜ ਭੇਜ ਰਹੇ ਹੁੰਦੇ ਆ। ਮੈਂ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਵਾਂ, ਕਿਉਂਕਿ ਗੱਲ ਬਹੁਤ ਹੀ ਜ਼ਿਆਦਾ ਡੂੰਘੀ ਹੈ। ਕਹਿੰਦੇ ਤਾਰੀਫ ਅਤੇ ਖੁਸ਼ਾਮਦ ਦੇ ਵਿੱਚ ਨਾ ਇੱਕ ਬੜਾ ਵੱਡਾ ਫਰਕ ਹੁੰਦਾ ਹੈ। ਤਾਰੀਫ ਆਦਮੀ ਦੇ ਕੰਮ ਦੀ ਹੁੰਦੀ ਹੈ ਅਤੇ ਖੁਸ਼ਾਮਦ ਕੰਮ ਦੇ ਆਦਮੀ ਦੀ। ਬਾਕੀ ਇਹ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਤਾਰੀਫ ਕਰਾਉਣੀ ਹੈ ਜਾਂ ਫਿਰ ਖੁਸ਼ਾਮਦ ਕਰਨੀ ਹੈ। ਲਓ ਜੀ, ਇਸੇ ਦੇ ਨਾਲ ਹੀ ਸੋਹਣੀ ਸਵੇਰ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਕਿ ਰੀਮਾ ਨੂੰ ਦਿਓ ਇਜਾਜ਼ਤ। ਫਿਰ ਹੋਏਗੀ ਮੁਲਾਕਾਤ। ਰੱਬ ਰਾਖਾ।

0: ਗੁਣੇ ਦੁਆਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। ਡਾਕਟਰ ਜੈਸ਼ੰਕਰ ਚਾਰ ਖਾੜੀ ਦੇਸ਼ਾਂ ਦੇ ਆਪਣੇ ਦੌਰੇ ਦੇ ਦੂਜੇ ਪੜਾਅ 'ਤੇ ਕਤਰ ਤੋਂ ਬਹਿਰੀਨ ਪਹੁੰਚੇ। ਦੌਰੇ ਵਿੱਚ ਕੁਵੈਤ ਅਤੇ ਓਮਾਨ ਵੀ ਸ਼ਾਮਲ ਨੇ। ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਾ ਹਮਦ ਬਿਨ ਈਸਾ ਅਲ ਖਲੀਫਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡਾਕਟਰ ਜੈਸ਼ੰਕਰ ਨੇ ਬਹਿਰੀਨ ਵਿੱਚ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਸਹਿਕਾਰੀ ਖੇਤਰ ਨਾਲ ਜੁੜੇ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਨਵੀਂ ਦਿੱਲੀ ਵਿੱਚ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2021 ਵਿੱਚ ਸਥਾਪਿਤ ਮੰਤਰਾਲੇ ਨੇ ਸਹਿਕਾਰੀ ਵਾਤਾਵਰਣ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ ਅਤੇ ਤਕਨਾਲੋਜੀ ਆਧਾਰਿਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਸਹਿਕਾਰੀ ਖੇਤਰ ਨੂੰ ਦਰਪੇਸ਼ ਮੁੱਖ ਚੁਣੌਤੀਆਂ ਦੀ ਪਛਾਣ ਕੀਤੀ ਹੈ, ਇਸ ਦੇ ਵਿਕਾਸ ਤੇ ਹੱਲਾਂ ਲਈ ਇੱਕ ਵਿਆਪਕ ਢਾਂਚਾ ਵਿਕਸਿਤ ਕੀਤਾ ਤੇ ਸੁਧਾਰਾਂ ਨੂੰ ਲਾਗੂ ਕੀਤਾ ਹੈ।
1: हमने कृषि ऋण डेयरी उर्वरक वितरण और ग्रामीण सेवाएं ये सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्सरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको एक माला में पिरोने का काम ये 5 साल में किया है।
0: ਸ਼੍ਰੀ ਸ਼ਾਹ ਨੇ ਕਿਹਾ ਕਿ 30 ਖੇਤਰਾਂ ਵਿੱਚ 85 ਲੱਖ ਤੋਂ ਵੱਧ ਸਹਿਕਾਰੀ ਸਭਾਵਾਂ ਅਤੇ 32 ਕਰੋੜ ਮੈਂਬਰਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਏਕੀਕ੍ਰਿਤ ਡਿਜੀਟਲ ਡਾਟਾਬੇਸ ਬਣਾਇਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ। ਦੋਵਾਂ ਨੇ ਰਾਮ ਮੰਦਰ ਲਈ ਚੜਾਵੇ ਵਿੱਚ ਕਥਿਤ ਗੜਬੜੀ ਵਿੱਚ ਆਪਣੇ ਨਾਂ ਸਾਹਮਣੇ ਆਉਣ ਤੋਂ ਬਾਅਦ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਕੱਲ੍ਹ ਸ਼ਾਮੀ ਅਯੋਧਿਆ ਵਿੱਚ ਹੋਈ ਮੀਟਿੰਗ ਤੋਂ ਬਾਅਦ ਟਰੱਸਟ ਨੇ ਨਵਾਂ ਜਨਰਲ ਸਕੱਤਰ ਨਿਯੁਕਤ ਹੋਣ ਤੱਕ ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਟਰੱਸਟ ਨੇ ਇੱਕ CEO ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਹੈ। ਢੁਕਵੇਂ ਉਮੀਦਵਾਰਾਂ ਦੀ ਸਿਫਾਰਿਸ਼ ਕਰਨ ਲਈ ਇੱਕ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਮੀਟਿੰਗ ਤੋਂ ਬਾਅਦ ਟਰੱਸਟ ਦੇ ਖਜ਼ਾਨਚੀ ਗੋਬਿੰਦ ਦੇਵ ਗਿਰੀ ਅਤੇ ਅੰਤਰਮ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਗੋਬਿੰਦ ਗਿਰੀ ਨੇ ਕਿਹਾ ਕਿ ਸਾਜ਼ਿਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕ੍ਰਿਸ਼ਨ ਮੋਹਨ ਨੇ ਮੰਨਿਆ ਕਿ ਇਸ ਵਿਵਾਦ ਨੇ ਟਰੱਸਟ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ, ਹਾਲਾਂਕਿ ਟਰੱਸਟ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਰਾਮ ਮੰਦਿਰ ਵਿੱਚ ਕਰੋੜਾਂ ਰਾਮ ਭਗਤਾਂ ਦੀ ਆਸਥਾ ਬਰਕਰਾਰ ਹੈ ਅਤੇ ਕਥਿਤ ਚੜਾਵਾ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ $4.5 ਅਰਬ ਹੈ। 38 ਵਿਕਸਿਤ ਦੇਸ਼ਾਂ ਵੱਲੋਂ ਮੁਕਤ ਵਪਾਰ ਸਮਝੌਤਿਆਂ ਰਾਹੀਂ ਆਪਣੇ ਬਾਜ਼ਾਰ ਖੋਲ੍ਹੇ ਜਾਣ ਕਾਰਨ ਇਸ ਵਿੱਚ ਵਾਧੇ ਦੀਆਂ ਬਹੁਤ ਸੰਭਾਵਨਾਵਾਂ ਨੇ। ਇਹਨਾਂ ਦੇਸ਼ਾਂ ਵਿੱਚ ਬਰਤਾਨੀਆ, ਓਮਾਨ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਸ਼ਾਮਲ ਨੇ। ਨਵੀਂ ਦਿੱਲੀ ਵਿੱਚ ਚਮੜਾ ਬਰਾਮਦ ਪ੍ਰੀਸ਼ਦ ਰਾਸ਼ਟਰੀ ਬਰਾਮਦ ਉੱਤਮਤਾ ਅਵਾਰਡ 2024-25 ਸਮਾਰੋਹ ਵਿੱਚ ਬੋਲਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਇਕੁਆਡੋਰ ਸਮੇਤ ਕਈ ਦੇਸ਼ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਕਰਨ ਵਿੱਚ ਦਿਲਚਸਪੀ ਰੱਖਦੇ ਨੇ, ਜਿਸ ਨਾਲ ਭਾਰਤੀ ਬਰਾਮਦਕਾਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੱਧ ਰਹੀ ਸਿਆਸੀ ਉਥਲ ਪੁਥਲ ਦਰਮਿਆਨ ਜੰਮੂ ਕਸ਼ਮੀਰ ਯੂਨਾਈਟਿਡ ਅਵਾਮੀ ਐਕਸ਼ਨ ਕਮੇਟੀ ਨੇ ਇਸਲਾਮਾਬਾਦ ਸਰਕਾਰ ਨੂੰ 48 ਘੰਟਿਆਂ ਦਾ ਸਮਾਂ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਇੱਕ ਬਾਕਾਇਦਾ ਐਲਾਨ ਵਿੱਚ ਕਮੇਟੀ ਨੇ ਕਿਹਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਚੱਲ ਰਿਹਾ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਕਮੇਟੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਿਵਾਸੀਆਂ ਅਤੇ ਕਸ਼ਮੀਰੀ ਪ੍ਰਵਾਸੀਆਂ ਦੇ ਮੈਂਬਰਾਂ ਨੂੰ 9 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀ ਕਾਰਵਾਈ ਅਤੇ 600 ਤੋਂ ਵੱਧ ਨਾਗਰਿਕ ਅਧਿਕਾਰ ਕਾਰਕੁਨਾਂ ਦੀ ਵਿਆਪਕ ਗ੍ਰਿਫਤਾਰੀ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ਼ ਪਾਕਿਸਤਾਨੀ ਫੌਜ ਦੀ ਬੇਰਹਿਮੀ ਐਤਵਾਰ ਨੂੰ ਤੇਜ਼ ਹੋ ਗਈ। ਮੁਜ਼ੱਫਰਾਬਾਦ ਦੇ ਕਈ ਹਿੱਸਿਆਂ ਤੋਂ ਗੋਲੀਬਾਰੀ ਅਤੇ ਝੜਪਾਂ ਦੀਆਂ ਖ਼ਬਰਾਂ ਨੇ। ਹਜ਼ਾਰਾਂ ਲੋਕ ਕਥਿਤ ਨਾਕਾਬੰਦੀ ਨੂੰ ਖਤਮ ਕਰਨ, ਸੰਚਾਰ ਸੇਵਾਵਾਂ ਦੀ ਬਹਾਲੀ, ਭੋਜਨ ਅਤੇ ਦਵਾਈਆਂ ਦੀ ਨਿਰਵਿਘਨ ਸਪਲਾਈ, ਗ੍ਰਿਫਤਾਰ ਨੇਤਾਵਾਂ ਦੀ ਰਿਹਾਈ ਅਤੇ 38 ਲਿਖਤੀ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕਰਦਿਆਂ ਸੜਕਾਂ 'ਤੇ ਉਤਰ ਆਏ ਨੇ। ਵਿਰੋਧ ਪ੍ਰਦਰਸ਼ਨ ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ 600 ਤੋਂ ਵੱਧ ਕਾਰਕੁਨਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਭੋਜਨ, ਆਟਾ ਅਤੇ ਜ਼ਰੂਰੀ ਦਵਾਈਆਂ ਦੀ ਸਪਲਾਈ 'ਤੇ ਰੋਕ ਲਾਏ ਜਾਣ ਕਰਕੇ ਆਰਥਿਕ ਨਾਕਾਬੰਦੀ ਵੀ ਕੀਤੀ ਹੈ। ਭਾਰਤੀ ਪਹਿਲਵਾਨਾਂ ਨੇ ਥਾਈਲੈਂਡ ਦੇ ਪਟਾਇਆ ਵਿੱਚ ਅੰਡਰ 20 ਏਸ਼ੀਅਨ ਕੁ

0: ਇੰਡਸਟਰੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4, ਚਾਂਦੀ ਦੇ 7 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 20 ਤਮਗੇ ਹਾਸਲ ਕੀਤੇ ਨੇ। ਮਹਿਲਾ ਵਰਗ ਵਿੱਚ ਭਾਰਤ 184 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। ਪੁਰਸ਼ਾਂ ਦੇ ਫ੍ਰੀ ਸਟਾਈਲ ਵਰਗ ਵਿੱਚ ਭਾਰਤੀ ਟੀਮ 152 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਸਪੇਨ ਅਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਰਾਊਂਡ ਆਫ 16 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾਈ। ਸਪੇਨ ਦੇ ਮਿਕਲ ਮੈਰੀਨੋ ਨੇ 90 ਮਿੰਟ ਵਿੱਚ ਫੈਸਲਾਕੁੰਨ ਗੋਲ ਕੀਤਾ। ਰਾਊਂਡ ਆਫ 16 ਦੇ ਇੱਕ ਹੋਰ ਮੈਚ ਵਿੱਚ ਬੈਲਜੀਅਮ ਅਮਰੀਕਾ ਨੂੰ 4-1 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਪਹੁੰਚਿਆ ਹੈ। ਹੁਣ ਕੁਆਟਰ ਫਾਈਨਲ ਵਿੱਚ ਸ਼ੁੱਕਰਵਾਰ ਨੂੰ ਬੈਲਜੀਅਮ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਸ ਦੌਰਾਨ ਪੁਰਤਗਾਲ ਦੇ ਸੁਪਰ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਐਲਾਨ ਕੀਤਾ ਕਿ ਰਾਊਂਡ ਆਫ 16 ਵਿੱਚ ਉਹਨਾਂ ਦੀ ਟੀਮ ਦੀ ਹਾਰ ਤੋਂ ਬਾਅਦ ਉਹ ਅਗਲਾ ਫੀਫਾ ਵਿਸ਼ਵ ਕੱਪ ਨਹੀਂ ਖੇਡਣਗੇ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤ ਨੋਟਿੰਗਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 10 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਅਤੇ ਸਪੇਨ ਅਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਰੁਪਿੰਦਰ ਦੀ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਮਹਿਕ ਪੰਜਾਬ ਦੀ ਜਿਸ ਵਿੱਚ ਮਹਿਕ ਹੈ ਸੋਹਣੇ ਉਹਨਾਂ ਪੰਜਾਬੀ ਗੀਤਾਂ ਦੀ ਜਿਹੜੇ ਵਾਕਈ ਸਾਡੇ ਦਿਲਾਂ ਨੂੰ ਛੂਹਣ ਦੀ ਤਾਕਤ ਰੱਖਦੇ ਨੇ। ਅਤੇ ਬਿਲਕੁਲ ਇਹ ਗੀਤ ਮੁਸਕਾਨ ਲਿਆ ਦਿੰਦਾ ਸਾਡੇ ਚਿਹਰੇ 'ਤੇ। ਖੂਬਸੂਰਤ ਗੀਤ ਜੀ ਆਇਆਂ ਨੂੰ ਫਿਲਮ ਦੇ ਵਿੱਚੋਂ ਹਰਭਜਨ ਮਾਨ ਹੋਣਾ ਦੀ ਆਵਾਜ਼ ਦੇ ਵਿੱਚ। ਨਾਲ ਸਾਥ ਦੇ ਰਹੇ ਨੇ ਅਨੁਰਾਧਾ ਪੋਡਵਾਲ।

ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ। ਹੁਣੇ ਤੁਸੀਂ ਜੀ ਆਏ ਨੂੰ ਫਿਲਮ ਦੇ ਵਿੱਚੋਂ ਇਹ ਗੀਤ ਸੁਣਿਆ। ਅਗਲਾ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਹੈ ਹੰਸ ਰਾਜ ਹੰਸ ਹੋਣਾ ਦੀ ਆਵਾਜ਼ ਦੇ ਵਿੱਚ, ਯਾਰਾਂ ਨਾਲ ਬਹਾਰਾਂ ਫਿਲਮ ਦੇ ਵਿੱਚੋਂ।

ਹੰਸਰਾਜ ਹੰਸ ਹੋਣਾ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਉਹ ਗੀਤ ਸੁਣਿਆ ਜਿਹੜਾ ਅਸੀਂ ਬਹੁਤ ਵਾਰ ਬਹੁਤ ਵਿਆਹ ਸ਼ਾਦੀਆਂ ਦੇ ਅਤੇ ਹਮੇਸ਼ਾ ਹੀ ਸੁਣਦੇ ਆ ਰਹੇ ਹਾਂ। ਲਓ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਅਗਲਾ ਗੀਤ ਚੁਣ ਲਿਆ ਤੁਹਾਡੇ ਲਈ ਬੀ ਪਰਾਗ ਹੋਣਾ ਦੀ ਆਵਾਜ਼ ਦੇ ਵਿੱਚ। ਖੂਬਸੂਰਤ ਗੀਤ,

ਸ਼ੇਰ ਸ਼ਾਹ ਫਿਲਮ ਦੇ ਵਿੱਚੋਂ ਹੁਣੇ ਤੁਸੀਂ ਬੀ ਪੈਰਾਗ ਦੀ ਆਵਾਜ਼ ਦੇ ਵਿੱਚ ਸੁਣਿਆ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ, ਅਤੇ ਆਓ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਅਗਲਾ ਗੀਤ, ਜਿਸ ਨੂੰ ਆਪਣੀ ਆਵਾਜ਼ ਦਿੱਤੀ ਹੈ ਗਿੱਪੀ ਗਰੇਵਾਲ ਹੋਣਾ ਨੇ।

ਇਸੇ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਨੇ ਮੁੱਖ ਸਮਾਚਾਰ।

0: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਸ਼੍ਰੀ ਰਾਮ ਜਨਮ ਭੂਮੀ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਗਏ ਨੇ। ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ 4.5 ਅਰਬ ਡਾਲਰ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾ ਕੁੰਨ ਜਵਾਬ ਦੇਣਗੇ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿੱਦਿਅਕ ਅਦਾਰੇ ਨੂੰ ਜੇਤੂ ਐਲਾਨ ਕੀਤਾ ਗਿਆ ਹੈ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ ਭਲਕੇ 8 ਜੁਲਾਈ ਨੂੰ ਹੋਵੇਗੀ। ਮੌਸਮ ਵਿਭਾਗ ਨੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਰਾਜਾਂ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈ ਕੀਤੀ ਹੈ। ਭਾਰਤ ਨੇ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4 ਤਮਗਿਆਂ ਸਮੇਤ ਕੁੱਲ 20 ਤਮਗੇ ਜਿੱਤੇ ਨੇ। ਸਪੇਨ ਅਤੇ ਬੈਲਜੀਅਮ ਦੀਆਂ ਟੀਮਾਂ ਵਿੱਚ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲਸ ਵਿੱਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
3: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
2: ਉਹ ਕਿਹੜੀ ਤਬਦੀਲੀ ਹੈ ਬਈ?
3: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
2: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣਕਿਆ ਕਰਨਗੇ।
3: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ, ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
2: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ ਤੇ

0: ਉਹ ਵੀ ਐਪ ਤੋਂ? ਵਾਹ,
1: ਫਸਿਆ। ਅਣਜਾਣ ਐਪਸ ਤੋਂ ਬਚੋ।
2: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਇੱਕ ਫਿਲਮ ਦੇ ਗੀਤ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਫਿਲਮ ਹੈ ਉਹ ਹੈ ਦੋ ਰਾਸਤੇ। ਬਿਲਕੁਲ ਜੀ, ਰਜੇਸ਼ ਖੰਨੇ ਦੀ ਸ਼ੁਰੂਆਤੀ ਬਹੁਤ ਵੱਡੀ ਸੁਪਰ ਹਿੱਟ ਫਿਲਮ। ਫਿਲਮ ਦਾ ਸੰਗੀਤ ਹਿੰਦੀ ਸਿਨੇਮਾ ਦੀ ਬਹੁਤ ਵੱਡੀ ਅਤੇ ਬੇਮਿਸਾਲ ਸੰਗੀਤ ਦੀ ਕੈਟਾਗਰੀ ਦੇ ਵਿੱਚ ਬਹੁਤ ਸਾਰੇ ਖੂਬਸੂਰਤ ਗੀਤ ਇਸ ਫਿਲਮ ਦੇ ਵਿੱਚੋਂ ਅਤੇ ਬਾਕਸ ਆਫਿਸ 'ਤੇ ਬਹੁਤ ਵੱਡੀ ਸਫਲਤਾ ਹਾਸਲ ਕਰਨ ਵਾਲੀ 1969 ਦੀ ਬਹੁਤ ਲੋਕਾਂ ਦੇ ਦੁਆਰਾ ਪਸੰਦ ਕੀਤੀ ਗਈ ਫਿਲਮ ਜਿਸਦੇ ਗੀਤ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਏ ਹਾਂ। ਲਓ ਜੀ, ਫਿਰ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸੁਣਦੇ ਹਾਂ ਲਤਾ ਮੰਗੇਸ਼ਕਰ ਹੋਣਾ ਦਾ ਗਾਇਆ ਇਹ ਗੀਤ।

ਬਿਲਕੁਲ ਜੀ, ਕਹਿੰਦੇ ਨੇ ਰਿਸ਼ਤਿਆਂ ਵਿੱਚ ਪਿਆਰ ਦੀ ਮਿਠਾਸ ਹੋਵੇ ਤਾਂ ਜ਼ਿੰਦਗੀ ਦੇ ਹਰ ਰੰਗ ਜਿਹੜਾ ਉਹ ਹੋਰ ਸੋਹਣਾ ਲੱਗਣ ਲੱਗ ਜਾਂਦਾ। ਅਤੇ ਇਹ ਫਿਲਮ ਦੋ ਰਾਸਤੇ, ਜਿਸ ਵਿੱਚ ਪਰਿਵਾਰਿਕ ਰਿਸ਼ਤੇ, ਪਿਆਰ, ਤਿਆਗ ਅਤੇ ਸੰਸਕਾਰਾਂ ਦੀ ਅਨਮੋਲ ਕਹਾਣੀ ਪਰਦੇ 'ਤੇ ਬਖੂਬੀ ਦਿਖਾਈ। ਖੂਬਸੂਰਤੀ ਦੇ ਨਾਲ ਪੇਸ਼ਕਾਰੀ, ਰਾਜ ਖੋਸਲਾ ਹੋਣਾ ਦਾ ਨਿਰਦੇਸ਼ਨ, ਲਕਸ਼ਮੀਕਾਂਤ ਪਿਆਰੇ ਲਾਲ ਹੋਣਾ ਦਾ ਸੰਗੀਤ, ਅਤੇ ਹਾਂ, ਰਾਜੇਸ਼ ਖੰਨਾ ਅਤੇ ਮੁਮਤਾਜ਼ ਹੋਣਾ ਦੀ ਅਦਾਕਾਰੀ ਨੇ ਇਸ ਫਿਲਮ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ। ਬਲਰਾਜ ਸਾਹਨੀ, ਪ੍ਰੇਮ ਚੋਪੜਾ ਅਤੇ ਬਿੰਦੂ ਹੋਣਾ ਨੇ ਸ਼ਾਨਦਾਰ ਅਭਿਨੇ ਦੇ ਨਾਲ ਕਹਾਣੀ ਨੂੰ ਹੋਰ ਜੀਵੰਤ ਕਰ ਦਿੱਤਾ। ਅਤੇ ਇਹ ਖੂਬਸੂਰਤ ਫਿਲਮ ਜਿਹੜੀ, ਜਿਸਦੇ ਸਾਰੇ ਹੀ ਗੀਤ ਸਾਡੀਆਂ ਜ਼ਬਾਨਾਂ 'ਤੇ, ਸਾਡੇ ਦਿਲਾਂ ਦੇ ਵਿੱਚ ਘਰ ਕਰ ਗਏ। ਅਤੇ ਆਓ ਸੁਣਦੇ ਹਾਂ ਇਸੇ ਫਿਲਮ ਦਾ ਇੱਕ ਹੋਰ ਖੂਬਸੂਰਤ ਨਗਮਾ, ਜਿਹੜਾ ਸਾਡੇ ਸਾਰਿਆਂ ਦੀਆਂ ਜ਼ਬਾਨਾਂ 'ਤੇ ਅਕਸਰ ਆ ਜਾਂਦਾ ਹੈ। ਖੂਬਸੂਰਤੀ ਦੀ ਤਾਰੀਫ, ਮੁਹੰਮਦ ਰਫੀ ਦੀ ਆਵਾਜ਼।

ਬਿਲਕੁਲ ਜੀ, ਇਹਨਾਂ ਖੂਬਸੂਰਤ ਰੰਗਾਂ ਨੂੰ, ਮੁਹੱਬਤ ਦੇ ਰੰਗਾਂ ਨੂੰ ਜਦੋਂ ਸੁਰਾਂ ਦੇ ਨਾਲ ਮਿਲਾਇਆ ਜਾਂਦਾ ਹੈ ਨਾ, ਤਾਂ ਅਜਿਹੇ ਸਦਾਬਹਾਰ ਨਗਮੇ ਜਿਹੜੇ ਨੇ ਉਹ ਜਨਮ ਲੈਂਦੇ ਨੇ। ਅਤੇ ਇਸ ਫਿਲਮ ਦੇ ਹਰ ਨਗਮੇ ਦੇ ਨਾਲ ਇੱਕ ਖੂਬਸੂਰਤ ਛਾਪ ਜਿਹੜੀ ਉਹ ਦਿਲਾਂ 'ਤੇ ਰਹਿ ਜਾਂਦੀ ਇਸ ਪਿਆਰੀ ਜਿਹੀ ਫਿਲਮ ਦੀ। ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਅਗਲਾ ਗੀਤ, ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ ਆਵਾਜ਼ਾਂ ਦੇ ਵਿੱਚ।

ਗੱਲ ਨਸੀਬ ਤੇ ਆਉਂਦੀ ਹੈ ਤੇ ਫਿਰ ਜ਼ਿੰਦਗੀ ਦੇ ਵਿੱਚ ਜਦੋਂ ਜਜ਼ਬਾ ਇੱਕ ਵਾਰ ਫਿਰ ਤੋਂ ਹੁਲਾਰਾ ਲੈਂਦਾ ਹੈ ਤੇ ਫਿਰ ਜ਼ਿੰਦਗੀ ਦੇ ਦੋ ਰਸਤਿਆਂ ਦੀ ਗੱਲ ਜਿਹੜੀ ਹੈ ਉਹ ਸਮਝ ਆ ਜਾਂਦੀ ਹੈ ਤੇ ਬਖੂਬੀ ਇਹਨਾਂ ਦੋ ਰਸਤਿਆਂ ਨੂੰ ਬਿਆਨ ਕਰਦਾ ਫਿਲਮ ਦਾ ਇਹ ਗੀਤ ਜਿਸ ਨੂੰ ਆਪਣੀ ਆਵਾਜ਼ ਦਿੱਤੀ ਹੈ ਮੁਕੇਸ਼ ਹੋਣਾ ਨੇ।

ਇਸੇ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਸੁਣ ਰਹੇ ਸੀ ਇੱਕ ਹੀ ਫਿਲਮ ਦੇ ਗੀਤ ਅਤੇ ਅੱਜ ਦੀ ਫਿਲਮ ਦੋ ਰਾਸਤੇ ਜਿਹੜੀ ਰਾਜੇਸ਼ ਖੰਨਾ ਅਤੇ ਮੁਮਤਾਜ਼ ਹੋਣਾ 'ਤੇ ਫਿਲਮਾਈ ਗਈ 1969 ਦੇ ਵਿੱਚ। ਹੁਣ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30 ਹੋਏ ਨੇ। ਲਓ ਜੀ, ਹੁਣ ਪੇਸ਼ ਨੇ ਕੁਝ ਗਜ਼ਲਾਂ, ਆਓ ਸੁਣਦੇ ਹਾਂ। ਪ੍ਰੋਗਰਾਮ ਦੇ ਵਿੱਚ ਪਹਿਲੀ ਗਜ਼ਲ ਜਗਜੀਤ ਸਿੰਘ ਹੋਣਾ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਉਹ ਗਜ਼ਲਾਂ, ਅਤੇ ਆਓ ਸੁਣਦੇ ਹਾਂ ਅਗਲੀ ਗਜ਼ਲ ਮਹਿੰਦੀ ਹਸਨ ਹੋਣਾ ਦੀ ਆਵਾਜ਼ ਦੇ ਵਿੱਚ।

0: deputy.
1: या फिर कृष्ण बता के जहाँ सवार दिया सुनिए।

ਬਿਲਕੁਲ ਜੀ, ਇਹ ਗਜ਼ਲਾਂ ਉਹ ਆਏ ਨਾ ਜਿਸ ਵਿੱਚ ਦਿਲ ਦੇ ਜਜ਼ਬਾਤ ਸਾਫ਼ ਨਜ਼ਰ ਆਉਂਦੇ ਨੇ। ਹਰ ਮਿਸਰੀ ਵਿੱਚ ਮੁਹੱਬਤ, ਦਰਦ ਅਤੇ ਜ਼ਿੰਦਗੀ ਦੇ ਰੰਗ ਸਮਾਏ ਨੇ। ਅਲਫਾਜ਼ਾਂ ਨਾਲ ਸੁਰਾਂ ਨੂੰ ਪਿਰੋਤਾ ਅਤੇ ਗਜ਼ਲਾਂ ਹੋਂਦ ਵਿੱਚ ਆ ਗਈਆਂ। ਦਿਲੋਂ ਨਿਕਲਦੀ ਹਰ ਆ ਇੱਕ ਖੂਬਸੂਰਤ ਸਦਾ ਬਣ ਗਈ। ਅਤੇ ਆਓ ਸੁਣਦੇ ਹਾਂ ਅਜਿਹੀ ਹੀ ਇੱਕ ਹੋਰ ਖੂਬਸੂਰਤ ਅਤੇ ਪਿਆਰੀ ਜਿਹੀ ਗਜ਼ਲ ਜਿਹੜੀ ਜ਼ਿੰਦਗੀ ਦੇ ਸੱਚ ਨੂੰ, ਹਾਲਾਤਾਂ ਨੂੰ ਚਿਹਰਿਆਂ ਤੋਂ ਦੇਖ ਕੇ ਹੂਬਹੂ ਬਿਆਨ ਕਰਦੀ ਹੈ।

ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਹੁਣੇ ਤੁਸੀਂ ਸੁਣੀਏ ਗਜ਼ਲ ਪ੍ਰੋਗਰਾਮ ਦੇ ਵਿੱਚ ਆਖਰੀ ਗਜ਼ਲ ਅਸੀਂ ਤੁਹਾਡੇ ਲਈ ਚੁਣ ਲਈ ਹੈ ਚਿਤਰਾ ਸਿੰਘ ਦੀ ਆਵਾਜ਼ ਦੇ ਵਿੱਚ।

0: ਕੁਝ ਰਿਸ਼ਤਿਆਂ ਨਾਲ ਦਿਲ ਜੁੜਦੇ ਨੇ, ਕੁਝ ਰਿਸ਼ਤਿਆਂ ਨਾਲ ਯਾਦਾਂ ਜੁੜੀਆਂ ਹੁੰਦੀਆਂ ਨੇ ਅਤੇ ਕੁਝ ਰਿਸ਼ਤੇ ਅਹਿਸਾਸਾਂ ਦੇ ਹੁੰਦੇ ਨੇ। ਇਹਨਾਂ ਹੀ ਨਾਜ਼ੁਕ ਅਹਿਸਾਸਾਂ ਜਜ਼ਬਾਤਾਂ ਨੂੰ ਆਪਣੇ ਅੰਦਰ ਲਬਰੇਜ਼ ਕਰ ਲੈਂਦੀਆਂ ਨੇ ਇਹ ਗਜ਼ਲਾਂ ਅਤੇ ਦਿਲ ਦੇ ਕਰੀਬ ਹੋ ਜਾਂਦੀਆਂ ਨੇ। ਖੈਰ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਹੁਣੇ ਤੁਸੀਂ ਸੁਣ ਰਹੀ ਸੀ ਗਜ਼ਲਾਂ ਮੀਡੀਅਮ ਵੇਵ 343 ਅਸ਼ਾਰੀਆ 6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜੇ ਨੇ। ਹੁਣ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 30 ਕਰੋੜ ਲੋਕਾਂ ਦੇ ਵਿੱਚ ਜੀਵਨ ਦੇ ਵਿੱਚ ਨਵੀਂ ਊਰਜਾ ਭਰੀ ਹੈ। ਸ਼੍ਰੀ ਰਾਮ ਜਨਮ ਭੂਮੀ ਮੰਦਿਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ। ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ 4.5 ਅਰਬ ਡਾਲਰ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤਲੇ ਫੈਸਲਾਕੁੰਨ ਜਵਾਬ ਦੇਣਗੇ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੇ ਐਲਾਨਿਆ ਗਿਆ ਹੈ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ ਭਲਕੇ 8 ਜੁਲਾਈ ਨੂੰ ਹੋਵੇਗੀ। ਮੌਸਮ ਵਿਭਾਗ ਨੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਭਾਰਤ ਨੇ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4 ਤਮਗਿਆਂ ਸਮੇਤ ਕੁੱਲ 20 ਤਮਗੇ ਜਿੱਤੇ ਨੇ ਅਤੇ ਸਪੇਨ ਅਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲਸ ਦੇ ਵਿੱਚ ਪਹੁੰਚ ਗਈਆਂ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੈਲੋ ਫਰਮਾਇਸ਼, ਇਸ ਪ੍ਰੋਗਰਾਮ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
2: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਦਿਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਲੈ ਕੇ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼ ਜੀ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼ ਜਿਸ ਦੇ ਵਿੱਚ ਤੁਸੀਂ ਦਾਖਲ ਹੋ ਸਕਦੇ ਹੋ ਆਪਣੀ ਹੈਲੋ ਹੈਲੋ ਨਾਲ 0181-3842-173 ਨੰਬਰ ਕਰ ਰਿਹਾ ਜੀ ਤੁਹਾਡਾ ਇੰਤਜ਼ਾਰ ਇਸ ਨੰਬਰ 'ਤੇ ਫੋਨ ਮਿਲਾ ਕੇ ਤੁਸੀਂ ਪਹੁੰਚ ਸਕਦੇ ਹੋ ਸਾਡੇ ਸਟੂਡੀਓਜ਼ ਦੇ ਵਿੱਚ ਆਪਣੀ ਆਵਾਜ਼ ਦੇ ਜ਼ਰੀਏ ਅਤੇ ਦੱਸ ਸਕਦੇ ਹੋ ਆਪਣੀ ਫਰਮਾਇਸ਼ ਦਾ ਗੀਤ ਖੈਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਅਰੀਜੀਤ ਹੋਣਾ ਦੇ ਗਾਏ ਇਸ ਗੀਤ ਦੇ ਨਾਲ

0: ਤੇ ਇਸ ਪ੍ਰੋਗਰਾਮ ਦਾ ਨਿਸ਼ਾਨਾ ਸਾਫ਼ ਤੇ ਬਿਲਕੁਲ ਸਪਸ਼ਟ ਹੈ ਕਿ ਤੁਹਾਡੀਆਂ ਕਈਆਂ ਫਰਮਾਇਸ਼ਾਂ ਨੂੰ ਪੁਗਾਇਆ ਜਾਏ ਤੇ ਸਾਡੇ ਕੰਪਿਊਟਰ ਮਹਾਰਾਜ ਜਦੋਂ ਸਾਡੇ ਨਾਲ ਸਰੋਕਾਰ ਕਰ ਲੈਂਦੇ ਨੇ, ਸਾਥ ਦੇ ਦਿੰਦੇ ਨੇ, ਤੇ ਫਿਰ ਇਹ ਫਰਮਾਇਸ਼ਾਂ ਬਖੂਬੀ ਪੂਰੀਆਂ ਹੁੰਦੀਆਂ ਨੇ। ਖੈਰ, ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼ ਲੈ ਕੇ ਪਹੁੰਚ ਗਏ ਨੇ ਸਾਡੇ ਅਗਲੇ ਕਾਲਰ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ।
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ
0: ਜੀ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ।
0: ਜੀ, ਪ੍ਰੋਗਰਾਮ ਸੁਣ ਰਹੇ ਹੋ?
1: ਬਿਲਕੁਲ ਜੀ, ਇਸ ਪ੍ਰੋਗਰਾਮ ਤਾਂ ਸੁਣਦੇ ਆ ਜੀ।
0: ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ, ਪ੍ਰੋਗਰਾਮ ਸੁਣਦੇ ਰਹਿਣਾ ਚਾਹੀਦਾ, ਕਿਉਂਕਿ ਜਿਹੜੇ ਗੀਤ ਨੇ ਨਾ, ਉਹ ਹਰ ਵਾਰੀ ਕੋਈ ਨਾ ਕੋਈ ਆਪਣੀ ਕਹਾਣੀ, ਆਪਣਾ ਅਹਿਸਾਸ, ਆਪਣਾ ਜਜ਼ਬਾ ਲੈ ਕੇ ਆ ਜਾਂਦਾ।
1: ਬਿਲਕੁਲ ਜੀ, ਗੀਤ ਵੀ ਬਹੁਤ ਵਧੀਆ, ਸਾਰੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਜਿਹੜੇ ਚਲਾਉਂਦੇ ਵਧੀਆ ਹੁੰਦੇ ਆ, ਔਰ ਜਿਹੜੇ ਲੋਕੀ ਸਰੋਤਾ ਸੁਣਦੇ ਉਹ ਵੀ ਵਧੀਆ ਹੁੰਦੇ ਆ,
0: ਤੇ
1: ਬਾਕੀ ਇਨਫੋਰਮੇਸ਼ਨ ਵੀ ਬਹੁਤ ਵਧੀਆ ਮਿਲ ਜਾਂਦੀ ਆ, ਸਾਰਾ ਕੁਝ ਮਿਲਦਾ ਜੀ ਰੇਡੀਓ ਤੋਂ।
0: ਵੈਰੀ ਗੁੱਡ, ਬਿਲਕੁਲ ਜੀ। ਤੇ ਦੱਸੋ ਜੀ, ਹੁਣ ਕਿਹੜਾ ਗੀਤ ਸਾਰਿਆਂ ਤੱਕ ਪਹੁੰਚਾਈਏ?
1: ਗੀਤ ਮੈਡਮ ਸੁਣਾ ਦਿਓ, ਫਿਲਮ ਦਾ ਨਾਂ ਹੈ ਧਰਮ ਕਰਮ
0: ਜੀ।
1: ਗੀਤ ਦੇ ਬੋਲ ਹੈ, ਇੱਕ ਦਿਨ ਵਿੱਚ ਜਾਏਗਾ ਮਾਟੀ ਦੇ ਮੋਲ।
0: ਬਿਲਕੁਲ ਜੀ, ਮੁਕੇਸ਼ ਹੋਣਾ ਦੀ ਆਵਾਜ਼ ਤੇ ਬਿਲਕੁਲ ਜੀ, ਸੁਣਦੇ ਹਾਂ ਗੀਤ। ਕਾਲ ਕਰਨ ਦੇ ਲਈ ਸ਼ੁਕਰੀਆ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ।
0: ਜੀ।

0: ਵੀ ਪਹੁੰਚਾਵਾਂਗੇ। ਦੱਸੋ ਜੀ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਪਹੁੰਚਾ ਦਈਏ?
1: ਠੀਕ ਹੈ, ਮੁਹੰਮਦ ਰਫੀ ਦਾ ਸੁਣਾ ਦਿਓ ਜੀ। ਤੁਮ
0: ਜੀ ਮੁਹੰਮਦ
1: ਰਫੀ,
0: ਠੀਕ ਹੈ ਜੀ, ਬਿਲਕੁਲ ਜੀ, ਇਹ ਸੁਣਾ ਰਹੇ ਹਾਂ। ਕਾਲ ਕਰਨ ਦੇ ਲਈ ਸ਼ੁਕਰੀਆ,
1: ਧੰਨਵਾਦ ਭੈਣੇ
0: ਜੀ। ਬਿਲਕੁਲ ਜੀ, ਸਾਡੇ ਪੁਰਾਣੇ ਪੇਸ਼ਕਰਤਾਵਾਂ ਨੂੰ ਸਾਰੇ ਹੀ ਯਾਦ ਕਰਦੇ ਨੇ, ਅਤੇ ਬਿਲਕੁਲ ਰੇਡੀਓ ਜਿਹੜਾ ਹੈ ਉਹ ਬਹੁਤ ਅਜ਼ੀਜ਼ ਲੋਕਾਂ ਨਾਲ ਤੁਹਾਨੂੰ ਜੋੜ ਦਿੰਦਾ, ਤੁਹਾਨੂੰ ਰੱਖਦਾ, ਅਤੇ ਤੁਸੀਂ ਵੀ ਸਾਰੇ ਅਜ਼ੀਜ਼ ਬਣ ਜਾਂਦੇ ਹੋ ਜਦੋਂ ਦੇ ਤੁਸੀਂ ਸੁਣ ਰਹੇ ਹੋ ਰੇਡੀਓ, ਜਦੋਂ ਦੇ ਰੇਡੀਓ ਨੂੰ ਅਪਣਾ ਕੇ ਬੈਠੇ ਹੋ, ਇਸ ਨਾਲ ਪਿਆਰ ਕਰਦੇ ਹੋ, ਅਤੇ ਬਿਲਕੁਲ ਰੇਡੀਓ ਵੀ ਤੁਹਾਡੇ ਨਾਲ ਉਨਾ ਹੀ ਪਿਆਰ ਕਰਦਾ ਹੈ। ਸੋ ਇਹ ਵਾਲੇ ਪ੍ਰੋਗਰਾਮਸ ਜਿਹੜੇ ਨੇ ਖਾਸ ਕਰਕੇ ਬਣਾਏ ਜਾਂਦੇ ਨੇ ਕਿਆ ਤਾਂ ਕਿ ਤੁਹਾਡੀ ਆਵਾਜ਼ ਵੀ ਪਹੁੰਚ ਸਕੇ, ਅਤੇ ਸਾਡੇ ਹੋਰ ਪ੍ਰੋਗਰਾਮਾਂ ਦੇ ਜ਼ਰੀਏ ਅਸੀਂ ਤੁਹਾਡੀਆਂ ਜਿਹੜੀਆਂ ਪਸੰਦਾਂ ਨੇ ਉਹ ਵੀ ਸੁਣ ਸਕੀਏ, ਅਤੇ ਅੱਗੋਂ ਦੀ ਧਿਆਨ ਵੀ ਰੱਖ ਸਕੀਏ ਕਿ ਤੁਸੀਂ ਇਹਨਾਂ ਸਾਰੇ ਗੀਤਾਂ ਨਾਲ ਗੂੜਾ ਪਿਆਰ ਰੱਖਦੇ ਹੋ ਅਤੇ ਇਹਨਾਂ ਨੂੰ ਸੁਣਨਾ ਚਾਹੁੰਦੇ ਹੋ। ਖੈਰ ਪ੍ਰੋਗਰਾਮ ਦੇ ਵਿੱਚ ਆਓ ਇਹਨਾਂ ਦਾ ਫਰਮਾਇਸ਼ ਕੀਤਾ ਗੀਤ ਸੁਣਦੇ ਹਾਂ।

0: ਲਓ ਜੀ, ਸਾਡੀ ਦੋਸਤ ਹੋਣਾ ਨੇ ਸਵੇਰ ਦੇ 10:34 'ਤੇ ਸ਼ਾਮ ਦੇ ਨਾਲ ਰਿਲੇਟਿਡ ਇਹ ਗੀਤ ਸੁਣ ਲਿਆ ਹੈ। ਅਤੇ ਬਿਲਕੁਲ ਜੀ, ਸ਼ਾਮ ਕਿਉਂਕਿ ਛਾਂ ਹੁੰਦੀ ਹੈ ਨਾ, ਇਸ ਕਰਕੇ ਬੜੀ ਜ਼ਰੂਰੀ ਹੁੰਦੀ ਹੈ। ਅੱਜ ਕੱਲ੍ਹ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਸਾਰੇ ਲੱਭਦੇ ਹਾਂ ਛਾਵਾਂ, ਅਤੇ ਦਰੱਖਤਾਂ ਨੂੰ ਜ਼ਰੂਰ ਲਗਾਈਏ ਤਾਂ ਕਿ ਸਾਨੂੰ ਤਾਂ ਲੱਭਣੀ ਪੈ ਰਹੀ ਹੈ, ਪਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਲਈ ਵੀ ਜੱਦੋਜਹਿਦ ਨਾ ਕਰਨੀ ਪਵੇ। ਖੈਰ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਅਤੇ ਸਾਡੇ ਸਰੋਤੇ ਅਕਸਰ ਸਾਨੂੰ ਦੱਸਦੇ ਨੇ ਪ੍ਰੋਗਰਾਮਸ ਦੇ ਜ਼ਰੀਏ ਕਿ ਜਿਹੜੇ ਸਾਡੇ ਹੋਰ ਪੇਸ਼ਕਰਤਾ ਜਿਹੜੇ ਸੇਵਾ ਮੁਕਤ ਹੋ ਗਏ ਨੇ ਉਹਨਾਂ ਨੂੰ ਉਹ ਬਹੁਤ ਯਾਦ ਕਰਦੇ ਨੇ, ਅਤੇ ਹਾਂ, ਉਹਨਾਂ ਦੇ ਲਈ ਦਿਲੋਂ ਪਿਆਰ ਜਿਹੜਾ ਉਹ ਭੇਜਦੇ ਨੇ। ਬਿਲਕੁਲ ਜੀ, ਸੇਵਾ ਮੁਕਤੀ ਜਿਹੜੀ ਹੈ ਨਾ ਉਹ ਕਿਸੇ ਇੱਕ ਡਿਊਟੀ ਤੋਂ ਹੋ ਸਕਦੀ ਹੈ, ਪਰ ਤੁਹਾਡੇ ਪਿਆਰ ਤੋਂ ਸੇਵਾ ਮੁਕਤ ਕੋਈ ਨਹੀਂ ਹੋਣਾ ਚਾਹੁੰਦਾ। ਇਸ ਕਰਕੇ ਤੁਸੀਂ ਉਹਨੇ ਹੀ ਪਿਆਰ ਦੇ ਨਾਲ ਰੇਡੀਓ ਸੁਣਦੇ ਰਿਹਾ ਕਰੋ, ਅਤੇ ਉਹਨਾਂ ਤੱਕ ਆਪਣਾ ਜਿਹੜਾ ਸਲਾਮ ਹੈ ਉਹ ਤੁਸੀਂ ਵਿੱਚ ਵਿੱਚ ਜਦੋਂ ਪਹੁੰਚਾ ਦਿੰਦੇ ਹੋ, ਇਹਦੇ ਨਾਲ ਹੋਰ ਵੀ ਮਿੱਠਾ ਜਿਹੜਾ ਹੁਲਾਰਾ ਉਹਨਾਂ ਨੂੰ ਵੀ ਮਿਲਦਾ ਰਹਿੰਦਾ। ਸੋ ਜ਼ਿੰਦਗੀ ਦੇ ਵਿੱਚ ਜਿਹੜਾ ਪਿਆਰ ਹੁੰਦਾ ਨਾ ਉਹਦੀ ਸੇਵਾ ਮੁਕਤੀ ਕਦੇ ਨਹੀਂ ਹੋਣੀ ਚਾਹੀਦੀ, ਅਤੇ ਉਹਦੇ ਲਈ ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਖੈਰ, ਮੇਰੇ ਪ੍ਰੋਗਰਾਮ ਦੇ ਵਿੱਚ ਅਗਲੀ ਫੋਨ ਕਾਲ ਵੀ ਬਿਲਕੁਲ ਤਿਆਰ ਹੈ। ਹੈਲੋ।
1: ਹੈਲੋ,
0: ਨਮਸਕਾਰ ਜੀ।
1: ਮੈਡਮ ਨਮਸਕਾਰ ਜੀ।
0: ਜੀ, ਆਪਣਾ ਸ਼ੁਭ ਨਾਮ ਦੱਸ ਦਿਓ।
1: ਮੇਨ ਬਾਜ਼ਾਰ ਮੰਡੀ ਦਾ ਟੁਕੜ ਡਿਸਟ੍ਰਿਕਟ ਫਾਜ਼ਿਲਕਾ ਤੋਂ ਵਰਿੰਦਰ ਕੁਮਾਰ ਕਾਗੜਾ ਬੋਲਦਾ ਜੀ।
0: ਵਾਹ ਜੀ ਵਾਹ। ਵਰਿੰਦਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ
0: ਜੀ। ਵਰਿੰਦਰ ਜੀ, ਫਿਰ ਪ੍ਰੋਗਰਾਮ ਦੇ ਵਿੱਚ ਜਲਦੀ ਦੇ ਨਾਲ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਠੀਕ ਹੈ ਜੀ।
0: ਦੱਸੋ ਜੀ, ਗੀਤ ਕਿਹੜਾ ਸੁਣੋਗੇ?
1: ਥੈਂਕ ਯੂ
0: ਜੀ। ਗੀਤ ਦੀ ਫਰਮਾਇਸ਼ ਤੇ ਦੱਸ ਦਿਓ।
1: ਇਹ ਸੌਂਗ ਹੈ ਜੀ ਸੜਕ ਪਿਕਚਰ ਦਾ,
0: ਜੀ
1: ਤੁਝੇ ਆਪਣਾ ਬਣਾਉਣੇ ਕੀ ਕਸਮ ਖਾਈ ਹੈ।
0: ਵਾਹ ਜੀ ਵਾਹ। ਠੀਕ ਹੈ ਜੀ, ਜ਼ਰੂਰ ਇਹੀ ਸੁਣਾਉਂਦੇ ਹਾਂ। ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ ਸ਼ੁਕਰੀਆ।
1: ਥੈਂਕ ਯੂ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਆਓ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਆਪਣੇ ਅਗਲੇ ਸਰੋਤੇ ਦੇ ਨਾਲ। ਹੈਲੋ
1: ਨਮਸਕਾਰ ਜੀ।
0: ਨਮਸਕਾਰ ਜੀ,
1: ਪਿੰਡ ਟਾਣੀ ਲਾਲ ਖਾਂ ਤਹਿਸੀਲ ਨੌਰ ਜ਼ਿਲ੍ਹਾ ਹਨੂਮਾਨਗੜ ਰਾਸਤਾ ਤੋਂ ਜਾਵੇਦ ਖਾਂ ਜੋਈਆ ਬੋਲਦਾ ਜੀ, ਦਾਦਾ ਨਿਰਮਲ ਸੋਤਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰ ਰਹੇ ਹੋ ਔਰ ਇਸੇ ਤਰ੍ਹਾਂ ਕਰਦੇ ਰਹੋ, ਸਾਡੀ ਦੁਆ ਅੱਲਾਹ ਤਾਲਾ ਤੋਂ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ।
1: ਹਾਂਜੀ
0: ਆਮੀਨ। ਠੀਕ ਹੈ ਜੀ, ਦੱਸੋ ਜੀ ਅੱਜ ਦੀ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੀ ਪਸੰਦ ਦਾ ਕਿਹੜਾ ਗੀਤ ਸ਼ਾਮਿਲ ਕਰੀਏ?
1: ਸਾਨੂੰ ਜੀ ਹਿਨਾ ਫਿਲਮ ਦਾ ਕੋਈ ਵੀ ਗੀਤ ਸੁਣਾ ਦੇਣਾ ਜੀ।
0: ਠੀਕ ਹੈ ਜੀ, ਹਿਨਾ ਫਿਲਮ ਦਾ ਗੀਤ ਸੁਣਾਉਂਦੇ ਹਾਂ, ਟਾਈਟਲ ਸੌਂਗ ਜਿਹੜਾ ਖੁਸ਼ਗਵਾਰ ਮਾਹੌਲ ਦਾ।
1: ਹਾਂਜੀ
0: ਠੀਕ ਹੈ ਜੀ,
1: ਠੀਕ, ਖੁਦਾ ਹਾਫਿਜ਼ ਜੀ।
0: ਜੀ ਲਓ ਜੀ, ਸਾਡੇ ਦੋਸਤ ਨੇ ਆਪਣੀ ਫਰਮਾਇਸ਼ ਦੱਸ ਦਿੱਤੀ ਹੈ ਅਤੇ ਅਸੀਂ ਵੀ ਇਹਨਾਂ ਦੀ ਫਰਮਾਇਸ਼ ਜ਼ਰੂਰ ਪੁਗਾਉਣੀ ਹੈ, ਪਰ ਉਸ ਤੋਂ ਪਹਿਲਾਂ ਤੁਹਾਡੇ ਤੱਕ ਕੁਝ ਜਾਣਕਾਰੀਆਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕਰ ਲੈਣੀਆਂ ਨੇ ਅਤੇ ਫਿਰ ਜਿਹੜਾ ਗੀਤ ਹੈ ਉਹਦੀ ਮਿਠਾਸ ਹੋਰ ਵੀ ਚੰਗੀ ਲੱਗੇਗੀ ਇਹਨਾਂ ਜਾਣਕਾਰੀਆਂ ਤੋਂ ਬਾਅਦ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ।

0: ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ। ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੋਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: हेलो,
3: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
5: ਲਓ ਜੀ, ਇਹਨਾਂ ਸਾਰੀਆਂ ਜਾਣਕਾਰੀਆਂ ਤੋਂ ਬਾਅਦ ਫਰਮਾਇਸ਼ ਕੀਤਾ ਹਿਨਾ ਫਿਲਮ ਦਾ ਇਹ ਖੁਸ਼ਗਵਾਰ ਗੀਤ।

0: ਲਓ ਜੀ, ਹਿਨਾ ਦੇ ਰੰਗ ਨਾਲ ਲਬਰੇਜ਼ ਇਹ ਗੀਤ ਹੁਣੇ ਤੁਸੀਂ ਸੁਣ ਲਿਆ ਅਤੇ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਕਿਹਨਾਂ ਦੀ ਹੈ ਆਓ ਜਾਣਦੇ ਹਾਂ। ਹੈਲੋ
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ,
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਮੈਡਮ ਜੀ ਸੰਗਰੂਰ ਕੋਲੋਂ।
0: ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ, ਅਸੀਂ ਤਾਂ ਬਾਹਰ ਕੰਮ ਦੇ ਸੀ, ਚਾਹ ਪੀ ਰਹੇ ਸੀ, ਮੈਂ ਚਲੋ ਟਰਾਈ ਕਰਦੇ ਹਾਂ, ਫੋਨ ਲੱਗ ਗਿਆ ਜੀ।
0: ਵਾਹ ਜੀ ਵਾਹ,
1: ਇੱਧਰ ਹਾਜ਼ਰੀ ਜ਼ਰੂਰੀ ਹੈ ਜੀ ਸਾਡੀ।
0: ਚਲੋ ਜੀ ਬਹੁਤ ਵਧੀਆ,
1: ਇੱਧਰ ਜ਼ਰੂਰੀ ਹੈ।
0: ਠੀਕ ਹੈ ਜੀ, ਚਾਹ ਦੀਆਂ ਚੁਸਕੀਆਂ ਦੇ ਨਾਲ,
1: ਹਾਂਜੀ
0: ਚਾਹ ਦੀਆਂ ਚੁਸਕੀਆਂ ਦੇ ਨਾਲ ਗੀਤ ਸੁਣਨਾ ਹੈ ਨਾ।
1: ਹਾਂਜੀ ਹਾਂ, ਸਾਪਨੇ ਸਾਜਨ ਕੇ ਮੂਵੀ ਦਾ ਲਾ ਦੋ ਗੀਤ ਮੈਡਮ ਜੀ।
0: ਠੀਕ ਹੈ ਜੀ, ਬਿਲਕੁਲ ਉਹੀ ਸੁਣਾ ਰਹੇ ਹਾਂ। ਕਾਲ ਕਰਨ ਦੇ ਲਈ ਸ਼ੁਕਰੀਆ।
1: ਸ਼ੁਕਰੀਆ ਮੈਡਮ, ਥੈਂਕ ਯੂ।

0: to watch more, log on to www.
1: ਲੋ ਜੀ, ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਹੈਲੋ ਫਰਮਾਇਸ਼ ਹੁਣ ਇੱਥੇ ਹੀ ਖਤਮ ਹੁੰਦਾ ਹੈ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਨਰਿੰਦਰ ਬੀਬਾ ਦੇ ਗਾਏ ਹੋਏ ਇਸ ਪਿਆਰੇ ਜਿਹੇ ਗੀਤ ਦੇ ਨਾਲ ਅਤੇ ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ ਅਤੇ ਪਹਿਲੀ ਫਰਮਾਇਸ਼ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਫਰਮਾਇਸ਼ ਸਾਨੂੰ ਆਈ ਹੈ ਜੀ ਗੰਜ ਡੁੰਡ ਵਾਰ ਤੋਂ ਭੇਜਣ ਵਾਲੇ ਨੇ ਇਹ ਫਰਮਾਇਸ਼ ਸ਼ਮਸੁਲ ਕਮਰ ਰਾਹੀ ਸ਼ਾਹੀਨ ਫਾਤਿਮਾ ਅਦਨਾਨ ਖਾਨ ਫੈਜ਼ਲ ਖਾਨ ਅਨੂ ਖਾਨ ਉਸਮਾਨ ਅੰਸਾਰੀ ਅਤੇ ਕਲੀਮ ਅੰਸਾਰੀ ਫਰਮਾਇਸ਼ ਕਰ ਰਹੇ ਨੇ ਅਮਰਿੰਦਰ ਗਿੱਲ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ ਅਤੇ ਅਮਰਿੰਦਰ ਗਾਏ ਹੋਏ ਗਿੱਲ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ ਗਾੜਗੇ ਨਗਰ ਯਤਮਵਾਲ ਮਹਾਰਾਸ਼ਟਰ ਤੋਂ ਭੇਜਣ ਵਾਲੇ ਨੇ ਫਰਮਾਇਸ਼ ਲਕਸ਼ਮਣ ਰਾਵ ਲੋਖੰਡੇ ਕਲਪਨਾ ਤਾਈ ਲੋਖੰਡੇ ਸਲੇਸ਼ ਪ੍ਰਤਿਸ਼ਠਾ ਸਵਪਲੀਰ ਅਤੇ ਰਕਸ਼ਿਤਾ ਖੰਡੇ ਲੋਖੰਡੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਇਹ ਫਰਮਾਇਸ਼ ਆਈ ਹੈ ਜੀ ਸਾਨੂੰ ਪਿੰਡ ਮਿੱਢਾ ਤੋਂ ਅਤੇ ਭੇਜਣ ਵਾਲੇ ਨੇ ਫਰਮਾਇਸ਼ ਅੰਸ਼ ਅਤੇ ਪਰਮੀਤ ਅਗਲੀ ਫਰਮਾਇਸ਼ ਜਿਹੜੀ ਆਈ ਹੈ ਸਾਨੂੰ ਮੋਤਾ ਸਿੰਘ ਨਗਰ ਜਲੰਧਰ ਤੋਂ ਅਤੇ ਫਰਮਾਇਸ਼ ਸਾਨੂੰ ਭੇਜੀਏ ਨਗੀਨਾ ਜੈਨ ਦਰਸ਼ਨ ਜੈਨ ਸ਼ੋਭਰਾ ਜੈਨ ਪਰਵੇਸ਼ ਬਿੱਟਾ ਅਤੇ ਟੀਟਾ ਜੈਨ ਹੋਰਾਂ ਨੇ ਸੇਮ ਫਰਮਾਇਸ਼ ਕਰ ਰਹੇ ਨੇ ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਨਾਲ ਹੈਬੋਵਾਲ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਕਰ ਰਹੇ ਨੇ ਕਿ ਇਹਨਾਂ ਨੇ ਵੀ ਇਸੇ ਹੀ ਗੀਤ ਦੀ ਫਰਮਾਇਸ਼ ਕੀਤੀ ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਸੁਧੀਰ ਮਲਿਕ ਪਿੰਡ ਬਾਗਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਮੰਨਤ ਜਨਤ ਭਾਵਿਕ ਮਲਿਕ ਮਾਸਟਰ ਬੇਟਾ ਉਹਨਾਂ ਦਾ ਜਿਹੜਾ ਹੈ ਉਹਦਾ ਨਾਂ ਯਸ਼ਵੀਰ ਹੈ ਉਹ ਵੀ ਫਰਮਾਇਸ਼ ਕਰ ਰਹੇ ਨੇ ਕਿ ਇਹਨਾਂ ਨੂੰ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਗੀਤ ਸੁਣਾਇਆ ਜਾਵੇ ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਸਾਨੂੰ ਉਹ ਆਈ ਹੋਈ ਹੈ ਜੀ ਤਪਾ ਮੰਡੀ ਸ਼ਮਸ਼ੇਰ ਤੋਂ ਹੰਸ ਸਤਪਾਲ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਇਹੀ ਫਰਮਾਇਸ਼ ਕਰ ਰਹੇ ਨੇ ਜੀ ਇਹਨਾਂ ਨੂੰ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਗੀਤ ਸੁਣਾਇਆ ਜਾਵੇ ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਉਹ ਸੁਣਦੇ ਹਾਂ ਇਹ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਸਾਨੂੰ ਭੇਜੀਏ ਜੀ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜਾਨ ਸਿੰਘ ਚੀਮਾ, ਪਿੰਡ ਅਲੂਣਾ ਮਿਆਣਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਕਰ ਰਹੇ ਨੇ ਜੀ। ਸਤਿੰਦਰ ਸਰਤਾਜ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ ਅਤੇ ਸਤਿੰਦਰ ਸਰਤਾਜ ਦੇ ਗਾਏ ਹੋਏ ਗੀਤ ਨੂੰ ਹੀ ਸੁਣਨਾ ਚਾਹੁੰਦੇ ਨੇ। ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼, ਸਾਰੇ ਕਾਠਵਾਲ ਪਰਿਵਾਰ ਵੱਲੋਂ ਫਰਮਾਇਸ਼ ਹੈ ਅਤੇ ਪਿੰਡ ਬਰਨਾਲਵਾਲਾ, ਹਲਵੰਤਾ, ਫਾਜ਼ਿਲਕਾ ਤੋਂ ਵੀ ਇਹ ਚਾਹੁੰਦੇ ਨੇ ਜੀ ਇਹਨਾਂ ਨੂੰ ਗੀਤ ਸੁਣਾਇਆ ਜਾਵੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਭੇਜਣ ਵਾਲੇ ਨੇ ਫਰਮਾਇਸ਼। ਮਿੰਟੂ ਸੱਪਲ, ਅਮਨਜੋਤ ਸੱਪਲ, ਬਿੰਦਰ ਖੇੜੀ, ਪਰਮਜੀਤ ਸਿੰਘ, ਪੁਰਬਾ ਧੂਰੀ ਹੋਰਾਂ ਵੱਲੋਂ ਵੀ ਸੇਮ ਫਰਮਾਇਸ਼ ਹੈ। ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀਏ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਅਤੇ ਫਰਮਾਇਸ਼ ਭੇਜੀਏ ਰਾਮਨਾਥ ਅੱਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਹਨਾਂ ਨੇ ਸੇਮ ਫਰਮਾਇਸ਼ ਕੀਤੀ ਹੈ। ਅਗਲੀ ਫਰਮਾਇਸ਼ ਹੈ ਜੀ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀਆ, ਮਨੀਸ਼ ਬਜਾਜ, ਇਹਨਾਂ ਨੇ ਵੀ ਸੇਮ ਫਰਮਾਇਸ਼ ਕੀਤੀ ਹੈ। ਅਤੇ ਅਗਲੀ ਜਿਹੜੀ ਫਰਮਾਇਸ਼ ਹੈ ਜੀ ਮੇਨ ਬਾਜ਼ਾਰ ਸ਼ੇਰਪੁਰਾ ਥਾਣਾ ਸੰਗਰੂਰ ਤੋਂ ਭੇਜਣ ਵਾਲੇ ਨੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਹ ਫਿਰ ਜੀ ਫਰਮਾਇਸ਼ ਸਾਨੂੰ ਇੰਜੀਨੀਅਰ ਰਮਨਜੋਤ ਸਿੰਘ ਹੋਰਾਂ ਨੇ। ਅਤੇ ਅਗਲੀ ਫਰਮਾਇਸ਼ ਜਿਹੜੀ ਹੈਗੀ ਸਾਨੂੰ ਮੌੜ ਮੰਡੀ ਬਠਿੰਡਾ ਤੋਂ ਭੁਪਿੰਦਰ ਸਿੰਘ, ਕੈਂਥ ਰਣਜੀਤ ਕੌਰ, ਲਵਦੀਪ, ਕੈਂਥ ਮਨਜੀਤ ਕੌਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਉਹ ਸੁਣਾਉਂਦੇ ਹਾਂ ਤੁਹਾਨੂੰ ਸਤਿੰਦਰ ਸਰਤਾਜ ਦੀ ਆਵਾਜ਼ ਵੀ।

ਅਤੇ ਇਹ ਫਰਮਾਇਸ਼ ਭੇਜੀਏ ਜੀ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਫਰਮਾਇਸ਼ ਭੇਜ ਰਿਹਾ ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਸ਼੍ਰੀ ਗੰਗਾਨਗਰ ਤੋਂ, ਰਾਜਸਥਾਨ ਤੋਂ, ਅਤੇ ਫਰਮਾਇਸ਼ ਭੇਜਣ ਵਾਲੇ ਨੇ ਸ਼ਿਵਾ ਸੁਮਨ। ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਤੁਹਾਨੂੰ ਸੁਣਾਉਂਦੇ ਹਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਇਹ ਗੀਤ।

ਤਮਕ ਜਲੰਧਰ ਪੈਂਦੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀਏ ਜੀ ਜ਼ਿਲ੍ਹਾ ਫਾਜ਼ਿਲਕਾ ਪਿੰਡ ਲਾਦੂਕਾ ਇਹ ਫਰਮਾਇਸ਼ ਸਾਨੂੰ ਭੇਜੀਏ ਜੀ ਜਤਿੰਦਰ ਬੂਕ ਜਸਵੀਰ ਕੌਰ ਭਗਤ ਪਿੰਟੂ ਸਨੀ ਜੰਨਤ ਕੀਰਤ ਗਗਨ ਬੂਕ ਕਰਨ ਵੇਦ ਪ੍ਰਕਾਸ਼ ਹੋਰਾਂ ਨੇ ਅਤੇ ਇਹ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦਾ ਗਾਇਆ ਹੋਇਆ ਕੋਈ ਵੀ ਗੀਤ ਇਹਨਾਂ ਨੂੰ ਸੁਣਿਆ ਜਾਵੇ ਅਤੇ ਅਗਲੀ ਫਰਮਾਇਸ਼ ਜਿਹੜੀ ਸਾਨੂੰ ਆਈ ਹੈ ਜੀ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਆਈ ਹੈ ਅਤੇ ਫਰਮਾਇਸ਼ ਭੇਜੀਏ ਜੀ ਪ੍ਰੀਤਮ ਦਾਸ ਅੰਗੂਰਾਨਾ ਸੱਤਿਆ ਦੇਵੀ ਅੰਗੂਰਾਨਾ ਪੋਤਰੀ ਵੈਨਾ ਅਤੇ ਪੋਤਰੇ ਅਰਮਾਨ ਅਵਿਰਾਜ ਕੈਨੇਡਾ ਤੋਂ ਕਾਕਾ ਦੇਵਿਕ ਅਨੁਗਰਾਨਾ ਅਤੇ ਪੂਰੇ ਅੰਗੂਰਾਨਾ ਫੈਮਿਲੀ ਇਹ ਸਾਰੇ ਵੀ ਫਰਮਾਇਸ਼ ਕਰ ਰਹੇ ਨੇ ਜੀ ਇਹਨਾਂ ਨੂੰ

ਗੀਤ ਸੁਣਾਇਆ ਜਾਵੇ ਜਿਸ ਨੂੰ ਗਾਇਆ ਹੋਵੇ ਗੁਰਦਾਸ ਮਾਨ ਨੇ। ਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਡਿੰਪਲ ਅਦਿਤੀ ਪੁਨੀਤ ਪਰਵੀਨ ਹੋਰਾਂ ਵੱਲੋਂ, ਇਹ ਫਰਮਾਇਸ਼ ਆਈ ਹੈ ਜੀ ਸਾਨੂੰ ਮੋਹਾਲੀ ਤੋਂ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ, ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਕੋਕਾ ਬਿਲਾਈ ਤੋਂ, ਫੇਜਲ ਵਾਲੇ ਦੀ ਫਰਮਾਇਸ਼। ਉੱਤਮ ਸਿੰਘ ਜੰਘੇਲ, ਮੋਰਸ ਜੰਘੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਜੰਘੇਲ ਅਤੇ ਨੰਦਨੀ ਜੰਘੇਲ ਸੇਮ ਫਰਮਾਇਸ਼ ਕਰ ਰਹੇ ਨੇ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਪਿੰਡ ਜੰਗੂੜੀ ਤੋਂ, ਜ਼ਿਲ੍ਹਾ ਯਮੁਨਾਨਗਰ ਤੋਂ ਭੇਜਣ ਵਾਲੇ ਨੇ ਰਣਧੀਰ ਬਾਂਗੜ, ਗੁਰਮੇਜ ਜੋ, ਗੌਰਵ ਪਰਵੀਨ, ਯੁਗਮ ਵਿਰੇਨ, ਮਨਕੀਰਤ ਅਤੇ ਮਨਰਾਜ ਹੋਰਾਂ ਵੱਲੋਂ। ਅਗਲੀ ਫਰਮਾਇਸ਼ ਸਾਨੂੰ ਭੇਜੀਏ ਜੀ ਮੇਰਠ ਕੈਂਟ ਤੋਂ, ਭੇਜਣ ਵਾਲੇ ਨੇ ਫਿਲਮ ਦਿਗਦਰਸ਼ਨ ਅਤੇ ਕਵਿਤਾ ਗੌੜ। ਅਗਲੀ ਫਰਮਾਇਸ਼ ਜਿਹੜੀ ਆਈ ਜੀ ਰਘੁਨਾਥ ਪੁਰਾ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ, ਅਤੇ ਭੇਜਣ ਵਾਲੇ ਨੇ ਫਰਮਾਇਸ਼ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਉਹ ਇਹਨਾਂ ਨੂੰ ਸੁਣਾਉਂਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਜੀ ਕਰਮਜੀਤ ਅਨਮੋਲ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਤੁਸੀਂ ਸੁਣ ਰਹੇ ਸੀ ਅਤੇ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਹਰਜੀਤ ਸਿੰਘ ਰਾਜੂ, ਜਗਤਾਰ ਸਿੰਘ ਰਾਜੂ, ਸੰਦੀਪ ਕੌਰ ਰਾਜੂ, ਕੁਲਵਿੰਦਰ ਕੌਰ ਰਾਜੂ, ਬਲਜੀਤ ਕੌਰ, ਮਨਜਿੰਦਰ ਕੌਰ, ਗੁਰਚਿੰਦਰ ਸਿੰਘ, ਦਲਜੀਤ, ਹਰਮੀਤ, ਕਰਨਵੀਰ, ਜਸਵੀਰ, ਸੁਰਖਾਬ, ਜੈ ਤੇਜ ਅਤੇ ਇੱਛਵਰ ਹੋਰਾਂ ਵੱਲੋਂ ਇਹ ਫਰਮਾਇਸ਼ ਸਾਨੂੰ ਆਈ ਹੈ ਜੀ ਚੰਡੀਗੜ੍ਹ ਤੋਂ। ਅਤੇ ਫਰਮਾਇਸ਼ ਇਹਨਾਂ ਦੀ ਆਈ ਹੈ ਜੀ ਇਹਨਾਂ ਨੂੰ ਰਣਜੀਤ ਬਾਵਾ ਦਾ ਗੀਤ ਸੁਣਿਆ ਜਾਵੇ। ਅਤੇ ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਹਿਮਾਂਸ਼ਾ ਅਤੇ ਹਿਮਾਂਸ਼ਾ ਤਨੇਜਾ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਫਤਿਹਾਬਾਦ ਹਰਿਆਣਾ ਤੋਂ, ਪੁਰਾਣੀ ਤਹਿਸੀਲ ਚੌਂਕ ਤੋਂ। ਭੇਜਣ ਵਾਲੇ ਨੇ ਫਰਮਾਇਸ਼ ਇੰਦਰਪਾਲ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ ਬੂਕ ਅਤੇ ਪੂਰਾ ਹੀ ਬੂਕ ਪਰਿਵਾਰ ਫਰਮਾਇਸ਼ ਕਰ ਰਿਹਾ ਇਸੇ ਗੀਤ ਨੂੰ ਸੁਣਨ ਦੀ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਮਿੱਡੂ ਖੇੜਾ ਤੋਂ, ਡਿਸਟ੍ਰਿਕਟ ਮੁਕਤਸਰ ਸਾਹਿਬ ਤੋਂ। ਅਤੇ ਇਹ ਫਰਮਾਇਸ਼ ਭੇਜੀ ਹੈ ਜੀ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਹੋਰਾਂ ਨੇ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਜਗਸੀਰ ਸਿੰਘ, ਮੰਦਰ ਸਿੰਘ, ਲਛਮਣ, ਗੁਰਮੇਲ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਉਹ ਕਹਿ ਰਹੇ ਨੇ ਜੀ ਅਸੀਂ ਪਹਿਲੀ ਵਾਰੀ ਮੈਸੇਜ ਭੇਜ ਰਹੇ ਨੇ, ਸਾਡਾ ਮੈਸੇਜ ਜ਼ਰੂਰ ਭੇਜਣਾ, ਗਾਣੇ ਦੀ ਫਰਮਾਇਸ਼ ਸੇਮ ਹੈ, ਦੇਖੋ ਜੀ ਅਸੀਂ ਤੁਹਾਡਾ ਮੈਸੇਜ ਪੜ੍ਹ ਲਿੱਤਾ ਅਤੇ ਫਰਮਾਇਸ਼ ਤੱਕ ਤੁਸੀਂ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਜੀ ਸਾਨੂੰ ਜਲਾਲਾਬਾਦ ਵੈਸਟ ਤੋਂ ਆਈ ਹੈ। ਭੇਜਣ ਵਾਲੇ ਨੇ ਫਰਮਾਇਸ਼ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਨਾਂਸ਼ੀ ਅਤੇ ਨਮਿਤ ਅਹੂਜਾ। ਅਗਲੀ ਫਰਮਾਇਸ਼

ਸਾਨੂੰ ਹੈ ਜੀ ਮੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ। ਅਗਲੀ ਫਰਮਾਇਸ਼ੀ ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ, ਆਸ਼ੀਸ਼ ਖੁਰਾਨਾ, ਹਰੀਸ਼ ਧੀਰ, ਮਨਜਿੰਦਰ ਸੰਧੂ, ਜਸਪ੍ਰੀਤ ਸੰਧੂ, ਬੇਬੀ ਸੰਧੂ, ਅਤੇ ਇਹਨਾਂ ਨੇ ਵੀ ਸੇਮ ਫਰਮਾਇਸ਼ ਕੀਤੀ। ਅਤੇ ਅਗਲੀ ਜਿਹੜੀ ਫਰਮਾਇਸ਼ ਹੈ ਪਿੰਡ ਵੜਿੰਗ ਖੇੜਾ ਸ਼੍ਰੀ ਮੁਕਤਸਰ ਸਾਹਿਬ ਤੋਂ ਫਰਮਾਇਸ਼ ਭੇਜ ਰਹੇ ਨੇ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਦ, ਪਿੰਡ ਬਾਜੀਪੁਰ ਪੋਮਾ ਤੋਂ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਉਹ ਤੁਹਾਨੂੰ ਸੁਣਾਉਂਦੀ ਹਾਂ ਰਣਜੀਤ ਪਾਵਾ ਦੀ ਆਵਾਜ਼ ਵਿੱਚ ਇਹ ਗੀਤ।

ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਉਹ ਸਾਨੂੰ ਆਈ ਜੀ ਨੇੜੇ ਹਵਾਈ ਪੱਟੀ ਪਿੰਡ ਲਾਲਗੜ੍ਹ ਜੱਟਾਂ ਤੋਂ ਭੇਜਣ ਵਾਲੇ ਨੇ ਫਰਮਾਇ ਸ਼੍ਰੀ ਗੰਗਾਨਗਰ ਡਿਸਟ੍ਰਿਕਟ ਰਾਜਸਥਾਨ ਤੋਂ ਭੇਜਣ ਵਾਲੇ ਨੇ ਫਰਮਾਏ ਰਣਜੀਤ ਸਿੰਘ, ਰਣਜੀਤ ਕੌਰ, ਗੁਰਪ੍ਰੀਤ, ਮਨਪ੍ਰੀਤ, ਸੁਖਜੀਤ ਕੌਰ, ਸਮਰਪ੍ਰੀਤ, ਗੁਰਸ਼ਰਨ ਸਿੰਘ ਅਤੇ ਸਾਰੀ ਸੱਗੂ ਫੈਮਲੀ ਇਹ ਫਰਮਾਇਸ਼ ਕਰ ਰਹੇ ਨੇ ਜੀ ਇਹਨਾਂ ਨੂੰ ਗਿੱਪੀ ਗਰੇਵਾਲ ਦਾ ਗਾਇਆ ਹੋਇਆ ਕੋਈ ਵੀ ਗੀਤ ਸੁਣਾਇਆ ਜਾਵੇ ਅਤੇ ਅਗਲਾ ਗੜੀ ਫਰਮਾਇਸ਼ ਆਈ ਹੈ ਜੀ ਸਾਨੂੰ ਯਤਮਾਲ ਮਹਾਰਾਸ਼ਟਰ ਤੋਂ ਭੇਜਣ ਵਾਲੇ ਨੇ ਸੰਤੋਸ਼ ਅਤੇ ਵਿਨੋਦ ਇਹਨਾਂ ਨੇ ਵੀ ਸੇਮ ਫਰਮਾਇਸ਼ ਕੀਤੀ ਹੈ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਸ਼ਿਵਾਜੀ ਨਗਰ ਵਡਾਲੀ ਦੇਸ਼ਮੁਖ ਤੋਂ ਤਹਿਸੀਲ ਅਕੋਟ ਜ਼ਿਲ੍ਹਾ ਅਕੋਲਾ ਯੇਥੂਨ ਤੋਂ ਭੇਜਣ ਵਾਲੇ ਨੇ ਫਰਮਾਇਸ਼ ਰਾਜੇਸ਼ ਖੋਬਰ ਖੇੜੇ, ਇੰਦਰਾ ਤਾਈ ਖੋਬਰ ਖੇੜੇ, ਸ਼ਿਵ ਸਾਗਰ ਖੋਬਰ ਖੇੜੇ, ਛਕੁੱਲੀ ਤਾਈ ਖੋਬਰ ਖੇੜੇ ਅਤੇ ਸਵਰਾਜ ਦੀਪਾਲੀ ਧਾਂਡੇ, ਤਨੁਜ ਸੁਨੈਨਾ ਭਾਂਡੇ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਜੀ ਇਹਨਾਂ ਸਭ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਆਓ ਸੁਣਾਉਂਦੀ ਹਾਂ ਗਿੱਪੀ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ।

ਜੀ ਤਮਕ ਜਲੰਧਰ ਪੈਂਦੀ ਪ੍ਰੋਗਰਾਮ ਦੀ ਆਖਰੀ ਫਰਮਾਇਸ਼ ਸਾਨੂੰ ਪੀਟੀਏ ਭੇਜੀਏ ਜੀ, ਪਿੰਡ ਕੁਰਾਲੀ ਡਿਸਟ੍ਰਿਕਟ ਪੰਚਕੂਲਾ ਤੋਂ, ਅਤੇ ਫਰਮਾਇਸ਼ ਭੇਜੀਏ ਵੇਦ ਪ੍ਰਕਾਸ਼, ਲਕਸ਼ਾ, ਐਂਜਲ, ਨੇਹਾ, ਅੰਜਲੀ, ਗੁਰਮੀਤ ਕੌਰ, ਸ਼ੁਭਮ, ਲਵਲੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਜੀ ਇਹਨਾਂ ਨੂੰ ਸਾਬਰਕੋਟੀ ਦੇ ਵਾਸ ਵਿੱਚ ਗੀਤ ਸੁਣਾਇਆ ਜਾਵੇ। ਅਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਬਾਂਡੀਵਾਲਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਆਈ ਹੈ ਅਤੇ ਭੇਜਣ ਵਾਲੇ ਨੇ ਫਰਮਾਇਸ਼ ਕ੍ਰਿਅੰਸ਼ ਬੰਗੜੀਆ, ਯੋਗੇਸ਼ ਬੰਗੜੀਆ, ਓਮ ਬੰਗੜੀਆ, ਬੇਬੀ ਗਰਿਮਾ ਬੰਗੜੀਆ। ਅਤੇ ਜਿਹੜੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ, ਅਗਲੀ ਫਰਮਾਇਸ਼ ਹੈ ਜੀ ਪਿੰਡ ਖਿਓਬੀ ਵਾਲੇ ਟਾਪ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਭੇਜਣ ਵਾਲੇ ਨੇ ਮਦਨ ਲਾਲ, ਬੋਟੂ ਟੇਲਰ, ਹਰੀ ਟੇਲਰ,

ਕੋਟੀ ਦੇ ਵਾਸ ਵਿੱਚ ਗੀਤ ਸੁਣਾਇਆ ਜਾਵੇ ਤੇ ਅਗਲੀ ਜਿਹੜੀ ਫਰਮਾਇਸ਼ ਸਾਨੂੰ ਆਈ ਹੈ ਜੀ ਪਿੰਡ ਬਾਂਡੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਆਈ ਹੈ ਤੇ ਭੇਜਣ ਵਾਲੇ ਨੇ ਫਰਮਾਇਸ਼ ਕ੍ਰਿਅੰਸ਼ ਬੰਗੜੀਆ, ਯੋਗੇਸ਼ ਬੰਗੜੀਆ, ਓਮ ਬੰਗੜੀਆ, ਬੇਬੀ ਗਰਿਮਾ ਬੰਗੜੀਆ ਤੇ ਜਿਹੜੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਜੀ ਅਗਲੀ ਫਰਮਾਇਸ਼ ਹੈ ਜੀ ਪਿੰਡ ਖਿਓਬੀ ਵਾਲੇ ਟਾਪ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਭੇਜਣ ਵਾਲੇ ਨੇ ਮਦਨ ਲਾਲ, ਬੋਟੂ ਟੇਲਰ, ਹਰੀ ਟੇਲਰ, ਚਾਨਣ ਵਾਲਾ, ਭਾਗਿਆਵਤੀ ਬਾਟੂ, ਮਮਤਾ, ਪੁਸ਼ਪਾ ਬਾਟੂ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਅਗਲੀ ਫਰਮਾਇਸ਼ ਆਈ ਹੈ ਜੀ ਸਾਨੂੰ ਸ਼੍ਰੀ ਗੰਗਾਨਗਰ ਲੁਧਿਆਣਾ ਤੋਂ ਰਮੇਸ਼ ਅਤੇ ਅੰਸ਼ੁਲ ਹੋਰਾਂ ਵੱਲੋਂ। ਅਗਲੀ ਜਿਹੜੀ ਫਰਮਾਇਸ਼ ਆਈ ਹੈ ਜੀ ਸਾਨੂੰ ਕਸਬਾ ਚਿਕਲਾਨਾ ਤੋਂ ਨਦੀਮ ਅੰਸਾਰੀ, ਆਇਸ਼ਾ ਨਦੀਮ, ਸ਼ਾਹਜੀਮ, ਆਲੀਆ ਅੰਸਾਰੀ, ਅਹਿਰਮ ਅਤੇ ਅਕਰਮ ਅੰਸਾਰੀ ਹੋਰਾਂ ਵੱਲੋਂ ਆਈਏ। ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਅਤੇ ਉਹ ਸੁਣਾਉਂਦੇ ਤੁਹਾਨੂੰ ਸਾਬਰਕੋਟੀ ਦੀ ਆਵਾਜ਼ ਵਿੱਚ ਇਹ ਗੀਤ।

0: ਪਹਿਲਾਂ ਤੋਂ ਹੀ ਕਿਤੇ ਨਾ ਕਿਤੇ ਕੁਝ ਨਾ ਕੁਝ ਸੰਜੋ ਕੇ ਸੰਭਾਲ ਕੇ ਰੱਖਣਾ ਪੈਂਦਾ, ਚਾਹੇ ਅਸੀਂ ਪੈਸੇ ਦੀ ਗੱਲ ਕਰ ਲਈਏ, ਚਾਹੇ ਅਸੀਂ ਆਪਣੀਆਂ ਕਦਰਾਂ ਕੀਮਤਾਂ ਦੀ ਗੱਲ ਕਰ ਲਈਏ, ਚਾਹੇ ਸੋਚ ਵਿਚਾਰ ਦੀ ਗੱਲ ਕਰ ਲਈਏ।
1: ਬਿਲਕੁਲ ਜੀ, ਅੱਜ ਅਸੀਂ ਗੱਲ ਕਰਾਂਗੇ ਬੱਚਤ ਦੇ
0: ਜੀ
1: ਉੱਤੇ।
0: ਬਿਲਕੁਲ।
1: ਬੱਚਤ, ਜਿਵੇਂ ਤੁਸੀਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਬੱਚਤ,
0: ਹਾਂਜੀ
1: ਚਲੋ ਗੱਲ ਸ਼ੁਰੂ ਕਰਦੇ ਹਾਂ ਕਿ ਪੈਸੇ ਦੀ ਬੱਚਤ ਤੋਂ, ਹੈ
0: ਹਾਂਜੀ
1: ਨਾ।
0: ਹਾਂਜੀ,
1: ਸਾਨੂੰ ਥੋੜ੍ਹੀ ਥੋੜ੍ਹੀ ਚੀਜ਼ਾਂ ਸਿੱਖ ਲੈਣੀਆਂ ਚਾਹੀਦੀਆਂ ਨੇ ਕਿ ਬੱਚਤ ਅਸੀਂ ਕਿਸ ਤਰ੍ਹਾਂ ਕਰਨੀ ਹੈ। ਦੇਖੋ, ਘਰ ਦੇ ਵਿੱਚ ਸ਼ੁਰੂ ਦੇ ਵਿੱਚ ਸਾਨੂੰ ਚਾਹੀਦਾ ਕਿ ਅਸੀਂ ਪਹਿਲੇ ਮਹੀਨੇ ਜਦੋਂ ਤਨਖਾਹ ਆਉਂਦੀ ਹੈ,
0: ਹਾਂਜੀ,
1: ਜਿਵੇਂ ਰਸੋਈ ਦਾ ਆਉਣਾ ਹੀ ਆਉਣਾ ਖਰਚਾ,
0: ਬਿਲਕੁਲ
1: ਠੀਕ ਹੈ, ਉਹ ਰਾਸ਼ਨ ਪਾਣੀ ਦਾ ਖਰਚਾ ਹੋ ਗਿਆ, ਗੈਸ ਦਾ ਖਰਚਾ ਹੋ ਗਿਆ, ਕੋਈ ਬਿਜਲੀ ਦਾ ਬਿੱਲ ਆ ਗਿਆ, ਬੱਚਿਆਂ ਦੀ ਫੀਸ ਆ ਗਈ, ਹੈ ਨਾ।
0: ਜੀ,
1: ਇਹ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਅਸੀਂ ਬੱਚਤ ਜਿਹੜੀ ਕਰਨੀ ਆ ਉਹਨੂੰ ਅਸੀਂ ਕਹਿੰਦੇ ਹਾਂ ਬੱਚਤ।
0: ਬੱਚਤ ਕਰਨਾ, ਬਿਲਕੁਲ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਡਿਸਕ੍ਰਾਈਬ ਕੀਤਾ ਹੈ ਕਿ ਬੱਚਤ ਅਸਲ ਦੇ ਵਿੱਚ ਅਸੀਂ ਆਪਣੇ ਸਾਰੇ ਖਰਚੇ ਕਰਨ ਤੋਂ ਬਾਅਦ ਸੋਚਣੀ ਹੁੰਦੀ ਹੈ। ਜਦੋਂ ਅਸੀਂ ਪੈਸੇ ਸਾਡੇ ਕੋਲ ਆਉਂਦੇ ਨੇ, ਅਤੇ ਮੰਨ ਲਓ ਸਾਡੇ ਕੋਲ 10,000 ਰੁਪਈਆ, ਉਹਦੇ ਵਿੱਚ 500 ਰੁਪਈਆ ਘੱਟਦਾ, ਕਈ ਵਾਰ ਉਹ 500 ਰੁਪਈਆ ਇਕੱਠਾ ਕਰਨਾ ਇੰਨਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਉਹ ਸੱਚੀ ਹੀ ਸਾਡੇ ਬਸ ਤੋਂ ਬਾਹਰ ਹੋ ਜਾਂਦਾ। ਲੇਕਿਨ ਉਸ 500 ਰੁਪਏ ਨੂੰ ਜੇਕਰ ਅਸੀਂ ਬਾਜ਼ਾਰ ਲੈ ਕੇ ਜਾਈਏ, ਫਿਰ ਅਸੀਂ ਸੋਚਦੇ ਕਿ ਇੱਦਾਂ ਦੇ 500 ਦੇ ਹੋਰ ਨੋਟ ਵਿੱਚ ਐਡ ਹੋ ਜਾਣ।
1: ਸੋ ਜੀ, ਗੱਲ ਇਹ ਹੈ ਕਿ ਬੱਚਤ ਜਿਹੜੀ ਹੈ ਉਹ ਬੜੀ ਸੋਚ ਸਮਝ ਕੇ ਕਰਨੀ ਹੁੰਦੀ ਹੈ, ਕਿਉਂਕਿ ਦੇਖੋ ਉਸ ਕੀਤੀ ਹੋਈ ਬੱਚਤ ਦੇ ਵਿੱਚੋਂ ਤੁਹਾਨੂੰ ਬਹੁਤ ਸਾਰੇ ਖਰਚੇ ਜਿਹੜੇ ਇਸ ਤਰ੍ਹਾਂ ਦੇ ਆ ਜਾਂਦੇ ਨੇ। ਜਿਵੇਂ ਜੇ ਅਸੀਂ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਹਾਂ ਅਤੇ ਉੱਥੇ ਕੋਈ ਨਾ ਕੋਈ ਲੋੜਵੰਦ ਤੁਹਾਡੇ ਕੋਲ ਆ ਜਾਂਦਾ ਹੈ,
0: ਬਿਲਕੁਲ,
1: ਜਾਂ ਉੱਥੇ ਕੋਈ ਇਸ ਤਰ੍ਹਾਂ ਦਾ ਕੰਟਰੀਬਿਊਸ਼ਨ ਕਰਨੀ ਪੈ ਜਾਂਦੀ ਹੈ ਤੁਹਾਨੂੰ, ਉਹ ਵੀ ਅਸੀਂ ਉਸੇ ਬੱਚਤ ਤੋਂ ਕਰਨੀ ਹੈ, ਠੀਕ ਹੈ ਨਾ। ਉਹ ਬੱਚਤ ਕਰਨੀ ਬਹੁਤ ਜ਼ਰੂਰੀ ਹੈ। ਫਿਰ ਸਾਨੂੰ ਕਿਸੇ ਦੀ ਮਦਦ ਕਰਨੀ ਹੈ, ਜਾਂ ਸਾਨੂੰ ਅਸੀਂ ਕੋਈ ਘਰ ਦੇ ਵਿੱਚ ਕੋਈ ਮਹਿਮਾਨ ਆ ਜਾਂਦਾ ਹੈ ਉਹਨੂੰ ਕੁਝ ਦੇਣਾ ਹੁੰਦਾ ਹੈ,
0: ਬਿਲਕੁਲ,
1: ਉਹ ਵੀ ਬੱਚਤ ਦੇ ਵਿੱਚੋਂ ਹੀ ਦੇਣਾ ਹੁੰਦਾ ਹੈ,
0: ਬਿਲਕੁਲ।
1: ਅਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਬੱਚਤ ਕੀਤੀ ਹੋਈ ਜਿਹੜਾ ਪੈਸਾ ਹੈ
0: ਜੀ
1: ਉਹ ਜਿਹੜਾ ਅਸੀਂ ਉਹਦੇ 'ਤੇ ਖਰਚ ਕਰ ਸਕਦੇ,
0: ਬਿਲਕੁਲ। ਔਰ ਬੱਚਤ ਔਰ ਬਜਟ, ਇਹ ਦੋ ਚੀਜ਼ਾਂ ਬਹੁਤ ਹੀ ਜ਼ਿਆਦਾ ਮਿਲੀਆਂ ਜੁਲੀਆਂ ਨੇ ਜੇਕਰ ਅਸੀਂ ਬੱਚਤ ਕਰਨੀ ਹੈ। ਅਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਪ੍ਰਭਜੋਤ ਮੈਮ ਤੁਸੀਂ ਡਿਸਕ੍ਰਾਈਬ ਕੀਤਾ ਹੈ ਕਿ ਬੱਚਤ ਜਿਹੜੀ ਹੈ ਤੁਹਾਡੇ ਖਰਚੇ ਨੂੰ ਕਰਨ ਤੋਂ ਬਾਅਦ, ਅਤੇ ਉਹ ਜਿਹੜਾ ਬਜਟ ਤੁਸੀਂ ਕੁਝ ਹੀ ਸੈਕਿੰਡਸ ਦੇ ਵਿੱਚ ਬਣਾ ਦਿੱਤਾ ਹੈ ਨਾ, ਉਸਨੇ ਸੱਚੀ ਹੀ ਜ਼ਰੂਰ ਸਭ ਨੂੰ ਦੱਸਿਆ ਹੋਏਗਾ ਕਿ ਇਹ ਨਹੀਂ ਹੈ ਕਿ ਅਸੀਂ ਆਉਂਦੇ ਹੀ ਪੈਸੇ ਬੱਚਤ ਸ਼ੁਰੂ ਕਰ ਦੇਣੀ, ਅਸੀਂ ਆਪਣੇ ਖਰਚੇ ਕਰਕੇ ਫਿਰ ਉਸ ਤੋਂ ਬਾਅਦ ਦੇਖਣਾ ਜੋ ਪੈਸੇ ਸਾਡੇ ਕੋਲ ਬਚਦੇ ਨੇ ਉਹਨਾਂ ਨੂੰ ਫਾਲਤੂ ਖਰਚਿਆਂ ਦੇ ਵਿੱਚ ਨਾ ਕਰਕੇ
1: ਬਿਲਕੁਲ
0: ਉਹਨੂੰ ਬੱਚਤ ਵੱਲ ਲੈ ਕੇ ਜਾਣਾ
1: ਬਿਲਕੁਲ। ਤੁਸੀਂ
0: ਜ਼ਰੂਰੀ ਹੈ।
1: ਬਹੁਤ ਵਧੀਆ ਗੱਲ ਕੀਤੀ ਹੈ ਕਿ ਫਾਲਤੂ ਫਜ਼ੂਲ ਖਰਚੀ
0: ਜੀ
1: ਅਸੀਂ ਕਹਿੰਦੇ ਹਾਂ। ਦੇਖੋ ਗੁਰਪ੍ਰੀਤ, ਕਈ ਵਾਰੀ ਸਾਨੂੰ ਲੋੜ ਵੀ ਨਹੀਂ ਹੁੰਦੀ ਔਰ ਅਸੀਂ ਐਵੇਂ ਹੀ ਦੇਖਾ ਦੇਖੀ ਬਾਜ਼ਾਰ ਚਲੇ ਗਏ, ਬਾਜ਼ਾਰ ਜਾ ਕੇ ਅਸੀਂ ਐਵੇਂ ਹੀ ਸੂਟ ਦੇਖਣ ਲੱਗ ਗਏ
0: ਬਿਲਕੁਲ,
1: ਜਾਂ ਕੁਝ ਹੋਰ ਚੀਜ਼ਾਂ ਦੇਖਣ ਲੱਗ ਗਏ। ਸਾਨੂੰ ਲੋੜ ਇੱਕ ਚੀਜ਼ ਦੀ ਹੁੰਦੀ ਹੈ, ਅਸੀਂ ਲੈ ਕੇ 4 ਚੀਜ਼ਾਂ ਆ ਜਾਂਦੇ ਹਾਂ ਔਰ ਘਰ ਆ ਕੇ ਸੋਚਦੇ ਹਾਂ ਕਿ ਲਓ ਜੀ ਸਾਡਾ ਤਾਂ ਬਜਟ ਹਿੱਲ ਗਿਆ। ਔਰ ਦੇਖੋ, ਬਜਟ ਜਦੋਂ ਹਿੱਲ ਗਿਆ ਫਿਰ ਤੁਹਾਨੂੰ ਬੜੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਖੜੀਆਂ ਹੋ ਜਾਂਦੀਆਂ ਨੇ।
0: ਬਿਲਕੁਲ, ਇਸ ਬੱਚਤ ਦੇ ਨਾਲ ਅਸੀਂ ਇੱਕ ਹੋਰ ਬਹੁਤ ਸੋਹਣਾ ਕੰਮ ਕਰ ਸਕਦੇ ਹਾਂ ਕਿ ਅਸੀਂ ਕੁਦਰਤ ਦੀ ਸੰਭਾਲ ਵੀ ਕਰ ਸਕਦੇ ਹਾਂ
1: ਜੀ।
0: ਜੇਕਰ ਅਸੀਂ ਪੈਸਿਆਂ ਦੀ ਬੱਚਤ ਕਰਦੇ ਹਾਂ ਤਾਂ ਅਸੀਂ ਕੁਝ ਇਹੋ ਜਿਹੀਆਂ ਕਾਰਗੁਜ਼ਾਰੀਆਂ ਵੀ ਕਰ ਸਕਦੇ ਹਾਂ ਜਿੱਥੇ ਇੱਕ ਪਾਸੇ ਤੁਸੀਂ ਗੱਲ ਕੀਤੀ ਹੈ ਸਮਾਜ ਸੇਵਾ ਦੀ, ਕਿਸੇ ਦੀ ਮਦਦ ਕਰਨ ਦੀ, ਉੱਥੇ ਹੀ ਅਸੀਂ ਕੁਦਰਤ ਨਾਲ ਵੀ ਜਿਹੜਾ ਹੈ ਕੁਝ ਨਾ ਕੁਝ ਉਹਨੂੰ ਅਸੀਂ ਸੈਟਿਸਫਾਈ ਕਰ ਸਕਦੇ ਹਾਂ ਕਿ ਅਸੀਂ ਤੁਹਾਡੇ ਲਈ ਵੀ ਕੁਝ ਕਰ ਰਹੇ ਹਾਂ ਤਾਂ ਕਿ ਸਾਨੂੰ ਕੁਦਰਤ ਆਪਣੀ ਕਰੋਪੀ ਨਾ ਦਿਖਾਏ।
1: ਬਿਲਕੁਲ,
0: ਅਸੀਂ ਪੇੜ ਪੌਦੇ ਲਗਾਉਣ ਦੇ ਲਈ ਜ਼ਰੂਰੀ ਨਹੀਂ ਹੈ ਕਿ ਅਸੀਂ ਜਿਹੜੇ ਸਰਕਾਰੀ ਤਰੀਕੇ ਦੇ ਨਾਲ ਸਾਡੇ ਤੱਕ ਬੂਟੇ ਪੌਦੇ ਪਹੁੰਚਦੇ ਨੇ ਉਹ ਇਹਨਾਂ ਖਾਸ ਦਿਨਾਂ ਦੇ ਵਿੱਚ ਜਿਹੜੇ ਅਸੀਂ ਕਹਿੰਦੇ ਹਾਂ ਕਿ ਵਨ ਮਹੋਤਸਵ ਹਫ਼ਤਾ ਮਨਾ ਰਹੇ ਹਾਂ ਉਹਨਾਂ ਦੇ ਵਿੱਚ ਵੰਡ ਕੇ ਅਸੀਂ ਉਹਨਾਂ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ। ਅਸੀਂ ਖੁਦ ਵੀ ਆਪਣੀ ਬੱਚਤ ਦੇ ਵਿੱਚੋਂ ਪੈਸੇ ਜਿਹੜੇ ਨੇ ਉਹ ਇਕੱਠੇ ਕਰਕੇ ਪੇੜ ਪੌਦੇ ਜਿਹੜੇ ਨੇ ਉਹਨਾਂ ਨੂੰ ਲਗਾਉਣ ਦੇ ਲਈ ਕੰਮ ਕਰ ਸਕਦੇ ਹਾਂ।
1: ਬਿਲਕੁਲ ਜੀ, ਕੋਈ ਨਾ ਕੋਈ ਰੁੱਖ ਜਿਹੜਾ ਅਸੀਂ ਲਗਾ ਸਕਦੇ ਹਾਂ। ਔਰ ਦੇਖੋ, ਜਦੋਂ ਤੁਸੀਂ ਜਾਂਦੇ ਹੋ ਨਾ ਕਿਸੇ ਵੀ ਵਨ ਦੇ ਵਿੱਚ, ਕਿਸੇ ਵੀ ਰੁੱਖਾਂ ਦੇ ਕੋਲ, ਤਾਂ ਬਹੁਤ ਸਾਰੇ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਔਰ ਤੁਹਾਨੂੰ ਲੱਗਦਾ ਹੁੰਦਾ ਕਿ ਵਾਕਈ ਜਿਹੜੇ ਪੱਤੇ ਨੇ ਉਹ ਤੁਹਾਡੇ ਨਾਲ ਗੱਲਾਂ ਕਰ ਰਹੇ ਨੇ।
0: ਬਿਲਕੁਲ,
1: ਕੁਝ ਰੁੱਖ ਇਹੋ ਜਿਹੇ ਹੁੰਦੇ ਨੇ ਸੱਚਮੁੱਚ ਹੁੰਦੇ ਨੇ ਜਿਨ੍ਹਾਂ ਦੀ ਨਾਲ ਤੁਹਾਨੂੰ ਖੜ੍ਹੇ ਹੋ ਕੇ ਉਹਨਾਂ ਦੇ ਕੋਲ ਤੁਹਾਡੇ ਤੁਹਾਡਾ ਦਿਲ ਕਰਦਾ ਕਿ ਉਹਨਾਂ ਨਾਲ ਕੁਝ ਗੱਲਾਂ ਜਿਹੜੀਆਂ ਕੀਤੀਆਂ ਜਾਣ, ਆਪਣੇ ਮਨ ਦੀਆਂ ਗੱਲਾਂ,
0: ਬਿਲਕੁਲ,
1: ਔਰ ਉਹ ਵਾਕਈ ਹੀ ਤੁਹਾਡੀਆਂ ਗੱਲਾਂ ਸੁਣਦੇ ਵੀ ਨੇ।
0: ਬਿਲਕੁਲ, ਅਸੀਂ ਇਹ ਚੀਜ਼ ਗਾਰਡਨ ਦੇ ਵਿੱਚ ਜਾਂ ਪਾਰਕ ਦੇ ਵਿੱਚ ਜਾ ਕੇ ਵੀ ਦੇਖ ਸਕਦੇ ਹਾਂ ਕਿ ਉੱਥੇ ਜਿਹੜੇ ਦਰਖਤ ਲੱਗੇ ਹੁੰਦੇ ਨੇ, ਕੁਝ ਦਰਖਤ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਬਹੁਤ ਸਾਰੇ ਪੰਛੀ ਬੈਠੇ ਹੋਏ ਹੁੰਦੇ ਨੇ। ਤੁਹਾਡਾ ਇਸ਼ਾਰਾ ਬਿਲਕੁਲ ਸਹੀ ਹੈ, ਤੁਹਾਡੀ ਗੱਲਬਾਤ ਬਿਲਕੁਲ ਸਹੀ ਹੈ। ਔਰ ਕੁਝ ਰੁੱਖ ਇਹੋ ਜਿਹੇ ਹੁੰਦੇ ਨੇ ਜਿੱਥੇ ਬਿਲਕੁਲ ਸ਼ਾਂਤਮਈ ਮਾਹੌਲ ਹੁੰਦਾ, ਉੱਥੇ ਚਹਿਲ ਪਹਿਲ ਜਿਹੜੀ ਪੰਛੀਆਂ ਦੀ ਉਹ ਘੱਟ ਹੁੰਦੀ ਹੈ। ਸੋ ਸੱਚੀ ਹੀ ਇਹ ਹਫ਼ਤੇ ਜਿਹੜੇ ਅਸੀਂ ਮਨਾ ਰਹੇ ਹੁੰਦੇ ਹਾਂ ਇਹਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਇਹੀ ਹੁੰਦਾ ਕਿ ਸਿਰਫ਼ ਅਤੇ ਸਿਰਫ਼ ਉਹਨਾਂ 1 ਦਿਨਾਂ ਲਈ, 1 ਹਫ਼ਤੇ ਲਈ ਇਹ ਚੀਜ਼ਾਂ ਨਾ ਕੀਤੀਆਂ ਜਾਣ, ਪੂਰੀ ਜ਼ਿੰਦਗੀ ਤਾਂ ਉਮਰ ਅਸੀਂ ਇਹਨਾਂ ਨੂੰ ਆਪਣੇ ਨਾਲ ਅੱਗੇ ਲੈ ਕੇ ਚੱਲੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਜਿਹੜਾ ਹੈ ਅਸੀਂ ਮਦਦਗਾਰ ਸਾਬਤ ਹੋ ਸਕੀਏ।
1: ਸੋ ਜੀ, ਜਿਨ੍ਹਾਂ ਨੇ ਹਾਲੇ ਤੱਕ ਕੋਈ ਵੀ ਰੁੱਖ ਨਹੀਂ ਲਗਾਇਆ, ਕੋਈ ਵੀ ਪੇੜ ਪੌਦਾ ਨਹੀਂ ਲਗਾਇਆ, ਉਹ ਜ਼ਰੂਰ ਅੱਜ

0: ਉਹਦੀ ਅਸੀਂ ਜਦੋਂ ਰੱਖਿਆ ਕਰਾਂਗੇ, ਉਹਦੀ
1: ਜੀ
0: ਸੁਰੱਖਿਆ ਕਰਾਂਗੇ, ਉਹਦੀ ਸਿਹਤ ਸੰਭਾਲ ਕਰਾਂਗੇ, ਉਹਦੇ ਵੱਲ ਧਿਆਨ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਹੜੀ ਚੀਜ਼ ਉਹਨੂੰ ਪਾਉਣੀ ਹੈ, ਸਵੇਰੇ ਸ਼ਾਮ ਉਹਦੇ ਨਾਲ ਬੈਠ ਕੇ ਜਿਵੇਂ ਤੁਸੀਂ ਕਿਹਾ ਕਿ ਗੱਲਾਂ
1: ਜੀ
0: ਕਰਨੀਆਂ, ਉਹਦੇ ਨਾਲ ਗੱਲਾਂ ਕਰਾਂਗੇ ਅਤੇ ਸੱਚੀ ਹੀ ਉਹ ਪੌਦਾ ਵਧੇਗਾ, ਉਸ ਦੇ ਨਾਲ ਸਾਨੂੰ ਖੁਸ਼ੀ ਮਿਲੇਗੀ, ਸਾਡਾ ਆਲਾ ਦੁਆਲਾ ਵੀ ਵਧੀਆ ਹੋਏਗਾ, ਮਨ ਦੀ ਸ਼ਾਂਤੀ ਜ਼ਰੂਰ ਤੇ ਜ਼ਰੂਰ ਮਿਲ ਜਾਏਗੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਗੱਲਾਂ ਬਾਤਾਂ ਦੀ, ਗੱਲਾਂ ਬਾਤਾਂ ਦੇ ਨਾਲ ਜਾਣਕਾਰੀ ਵੀ ਹੁੰਦੀ ਹੈ ਔਰ ਜਾਣਕਾਰੀ ਦੇ ਨਾਲ ਮਨੋਰੰਜਨ ਵੀ ਹੁੰਦਾ।
1: ਬਿਲਕੁਲ ਜੀ, ਮੈਂ ਤੁਹਾਡਾ ਇਸ਼ਾਰਾ ਸਮਝ ਗਿਆ ਅਤੇ ਫਿਰ ਸੁਣੀਏ ਇੱਕ ਗੀਤ
0: ਜੀ। ਬਿਲਕੁਲ।

0: ਲੋ ਜੀ ਗੁਰਪ੍ਰੀਤ, ਸੌਸਾ ਰੁੱਖ ਤਾਂ ਜ਼ਰੂਰ ਲਾਣੇ ਚਾਹੀਦੇ ਨੇ
1: ਜੀ ਬਿਲਕੁਲ, ਜਦੋਂ ਅਸੀਂ ਲੋਕ ਗੀਤ ਦੀ ਗੱਲ ਕਰਦੇ ਹਾਂ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਾਂ ਦੀ ਵੀ ਗੱਲ ਕੀਤੀ ਹੈ ਕਿ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਤੇ ਨਾਲ ਦੀ ਨਾਲ ਸੌ ਰੁੱਖ ਲਗਾਉਣ ਦੀ ਗੱਲ ਕੀਤੀ ਹੈ। ਸੋ ਜ਼ਰੂਰ ਸਾਨੂੰ ਰੁੱਖ ਲਗਾਉਣੇ ਚਾਹੀਦੇ ਨੇ, ਔਰ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਵਿਚਾਰਦੇ ਹਾਂ ਅਸੀਂ

0: ਕਹਿੰਦੇ ਹਾਂ ਕਿ ਚਾਹੀਦਾ ਹੈ, ਜ਼ਰੂਰ ਸਾਨੂੰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਉਸ ਦੇ ਨਾਲ ਹੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ, ਕਿਉਂਕਿ ਭੱਜ ਦੌੜ ਵਾਲੀ ਜ਼ਿੰਦਗੀ ਹੈ। ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਹਾਸਲ ਕਰਨਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਹੁੰਦਾ ਹੈ, ਲੇਕਿਨ ਅਸੀਂ ਹਾਸਲ ਕਰ ਸਕਦੇ ਹਾਂ ਜੇਕਰ ਸਾਡੇ ਮਨ ਦੇ ਵਿੱਚ ਉੱਡਣ ਦੀ ਇੱਛਾ ਹੋਵੇ।
1: ਬਿਲਕੁਲ ਜੀ, ਚਲੋ ਜੀ, ਮਨ ਦੇ ਵਿੱਚ ਉੱਡਣ ਦੀ ਇੱਛਾ ਦੀ ਗੱਲ ਕੀਤੀ ਹੈ ਅਤੇ ਅੱਜ ਦਾ ਸੈਗਮੈਂਟ ਜਿਹੜਾ ਸਾਡਾ ਅਗਲਾ ਉਹ ਵੀ ਉਡਾਰੀਆਂ
0: ਜੀ। ਬਿਲਕੁਲ, ਉਡਾਰੀਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਡਾਕਟਰ ਸੁਰਜੀਤ ਕੌਰ ਜੀ ਦੇ ਨਾਲ ਗੱਲਬਾਤ ਕੀਤੀ ਹੋਈ ਹੈ ਪੂਨਮ ਜੀ ਨੇ
1: ਜੀ,
0: ਆਓ ਫਿਰ ਸੁਣਦੇ ਹਾਂ।
2: ਉਡਾਰੀਆਂ ਪ੍ਰੋਗਰਾਮ ਲੈ ਕੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ 'ਚ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਰਜੀਤ ਕੌਰ। ਡਾਕਟਰ ਸੁਰਜੀਤ ਜੀ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਨੇ ਕਈ ਸਾਲਾਂ ਤੋਂ, ਕਵਿਤਾਵਾਂ ਲਿਖਦੇ ਨੇ, ਲੇਖਿਕਾ ਨੇ, ਅਤੇ ਇਹ ਬਹੁਤ ਸਾਰੇ ਸਮਾਜ ਸੇਵੀ ਕੰਮ ਵੀ ਕਰ ਰਹੇ ਨੇ। ਡਾਕਟਰ ਸੁਰਜੀਤ ਕੌਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
3: ਬਹੁਤ ਬਹੁਤ ਧੰਨਵਾਦ ਮੈਡਮ ਪੂਨਮ ਜੀ, ਆਕਾਸ਼ਵਾਣੀ ਰੇਡੀਓ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।
2: ਡਾਕਟਰ ਸੁਰਜੀਤ ਜੀ, ਤੁਸੀਂ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਹੋ ਅਤੇ ਇਹ ਬਹੁਤ ਹੀ ਅਜਿਹਾ ਖੂਬਸੂਰਤ ਕਿੱਤਾ ਹੈ ਜੋ ਕਿ ਸਮਾਜ ਨੂੰ ਸੇਧ ਦਿੰਦਾ ਹੈ। ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਦਾ ਭਵਿੱਖ ਨਿਰਮਾਣ ਕਰਦਾ ਹੈ ਅਤੇ ਉਹਨਾਂ ਨੂੰ ਗਿਆਨ ਦਾ ਪ੍ਰਕਾਸ਼ ਬਣਦਾ ਹੈ। ਤੁਹਾਡੇ ਮਨ ਦੇ ਵਿੱਚ ਇਹ ਕਿਸ ਤਰ੍ਹਾਂ ਪ੍ਰਕਾਸ਼ ਹੋਇਆ ਕਿ ਤੁਸੀਂ ਅਧਿਆਪਨ ਦੇ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਹੋ?
3: ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਅਧਿਆਪਨ ਦੇ ਖੇਤਰ ਵਿੱਚ ਮੇਰਾ ਜਿਹੜਾ ਸ਼ੌਂਕ ਹੈ ਉਹ ਸ਼ੁਰੂ ਤੋਂ ਸੀ ਕਿ ਮੈਨੂੰ ਇੰਝ ਲੱਗਦਾ ਸੀਗਾ ਕਿ ਜੋ ਵੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਪੜ੍ਹਾਈ ਦੇ ਨਾਲ ਸੰਬੰਧਿਤ ਜੋ ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਸਮੱਸਿਆਵਾਂ ਨੂੰ ਬੜੀ ਡੂੰਘਾਈ ਦੇ ਨਾਲ ਜਿਹੜਾ ਉਹ ਹੱਲ ਕੀਤਾ ਜਾ ਸਕਦਾ ਹੈ ਅਤੇ ਵਿਦਿਆਰਥੀਆਂ ਦੀਆਂ ਜਾਂ ਬੱਚਿਆਂ ਦੀਆਂ ਸਮੱਸਿਆਵਾਂ, ਬੱਚਿਆਂ ਦੀਆਂ ਮਨ ਦੀਆਂ ਗੱਲਾਂ ਜਾਂ ਤਾਂ ਉਹਦੇ ਮਾਤਾ ਪਿਤਾ ਪੜ੍ਹ ਸਕਦੇ ਨੇ ਜਾਂ ਅਧਿਆਪਕ ਪੜ੍ਹ ਸਕਦੇ ਨੇ, ਅਤੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਉਹਨਾਂ ਦੇ ਸੁਨਹਿਰੀ ਪੈਂਡਿਆਂ 'ਤੇ ਚਲਾਉਣ ਦੇ ਲਈ, ਉਹਨਾਂ ਦੇ ਸੋਹਣੇ ਭਵਿੱਖ ਦੇ ਲਈ ਮਾਤਾ ਪਿਤਾ ਔਰ ਅਧਿਆਪਕ ਹੀ ਜ਼ਿਆਦਾ ਕਾਰਜ ਕਰਦੇ ਨੇ ਅਤੇ ਇਸੇ ਤਰ੍ਹਾਂ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਮਾਪਿਆਂ ਵੱਲੋਂ ਸੰਸਕਾਰ ਜ਼ਰੂਰੀ ਨੇ ਅਤੇ ਇੱਕ ਰਾਸ਼ਟਰ ਨੂੰ ਵਧੀਆ ਬਣਾਉਣ ਦੇ ਲਈ ਅਧਿਆਪਕ ਵੱਲੋਂ ਦਿੱਤਾ ਗਿਆ ਗਿਆਨ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਅਤੇ ਇਸ ਲਈ ਅਧਿਆਪਨ ਦੇ ਖੇਤਰ ਵਿੱਚ ਮੇਰੀ ਵੱਧ ਤੋਂ ਵੱਧ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ, ਕਿੱਥੋਂ ਉਹਨਾਂ ਨੂੰ ਕੋਈ ਚੀਜ਼ ਸਮਝ ਨਹੀਂ ਲੱਗਦੀ, ਹਰ ਚੀਜ਼ ਨੂੰ ਬੜੇ ਸੁਖਾਲੇ ਢੰਗ ਦੇ ਨਾਲ ਉਹਨਾਂ ਦੇ ਜਿਹਨ ਤੱਕ ਪਹੁੰਚਾਇਆ ਜਾਏ ਅਤੇ ਉਹਨਾਂ ਦੀਆਂ ਉਹ ਸਮੱਸਿਆਵਾਂ ਨੂੰ ਦੂਰ ਕੀਤਾ ਜਾਏ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਥੋੜ੍ਹੀ ਜਿਹੀ ਵੀ ਅੜਚਣ ਲੱਗਦੀ ਹੈ ਅੱਗੇ ਆਉਣ ਦੇ ਲਈ, ਅਤੇ ਹਰ ਉਹਨਾਂ ਦੀ ਉਸ ਉਲਝਣ ਨੂੰ ਦੂਰ ਕਰਨ ਦਾ ਮੈਂ ਆਪਣੇ ਅਧਿਆਪਨ ਕਾਰਜ ਦੁਆਰਾ ਜਿਹੜਾ ਹੈ ਉਹ ਆਪਣੀਆਂ ਕੋਸ਼ਿਸ਼ਾਂ ਕਰਦੀ ਹਾਂ ਜੀ।
2: ਮਤਲਬ ਕਿ ਸਿਰਫ ਕਿਤਾਬੀ ਗਿਆਨ ਵੰਡਣਾ ਜਿਹੜਾ ਮਕਸਦ ਨਹੀਂ ਸੀ ਤੁਹਾਡਾ, ਬਲਕਿ ਤੁਸੀਂ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਨੂੰ ਸਮਝਦਿਆਂ ਹੋਇਆਂ ਕਿ ਉਹਨਾਂ ਨੂੰ ਕੋਈ ਸਬਜੈਕਟ ਕਿਉਂ ਨਹੀਂ ਸਮਝ ਆ ਰਿਹਾ ਜਾਂ ਫਿਰ ਕਿਹੜੀ ਔਖਿਆਈ ਉਹਨਾਂ ਨੂੰ ਪੇਸ਼ ਆ ਰਹੀ ਹੈ, ਇਹ ਸਭ ਤੋਂ ਪਹਿਲਾਂ ਜਿਹੜੀ ਗੱਲ ਤੁਹਾਡੇ ਜ਼ਿਹਨ ਦੇ ਵਿੱਚ ਆਈ ਸੀ
3: ਜੀ।
2: ਅਤੇ ਇਹ ਮਹਿਸੂਸ ਕਿਸ ਤਰ੍ਹਾਂ ਹੋਇਆ ਕਿ ਬੱਚੇ ਬਹੁਤ ਸਾਰੀ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ?
3: ਇਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਬੱਚੇ ਗੋਡ ਗਿਫਟ ਹੁੰਦੇ ਨੇ
2: ਜੀ,
3: ਉਹਨਾਂ ਨੂੰ ਥੋੜ੍ਹਾ ਜਿਹਾ ਪੜ੍ਹ ਲਿਆ ਔਰ ਸਮਝ ਲੱਗ ਗਿਆ, ਔਰ ਕੁਛ ਬੱਚੇ ਹੁੰਦੇ ਨੇ ਉਹਨਾਂ ਨੂੰ ਸਮਝਣ ਦੇ ਲਈ ਕੁਛ ਸਮਾਂ ਲੱਗਦਾ
2: ਜੀ।
3: ਸਲੋ ਕਹਿ ਲਓ ਕਿ ਬੱਚੇ ਰੈਟਾਫਿਕੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਸ ਚੀਜ਼ ਨੂੰ ਚੰਗੀ ਤਰ੍ਹਾਂ ਰੱਟ ਲਿਆ, ਯਾਦ ਕਰ ਲਿਆ ਤੇ ਠੀਕ ਹੈ। ਕਈ ਬੱਚੇ ਸਮਝਦੇ ਨੇ, ਜਦ ਤੱਕ ਉਹਨਾਂ ਨੂੰ ਸਮਝ ਨਹੀਂ ਲੱਗਦੀ ਉਹ ਅੱਗੇ ਨਹੀਂ ਚੱਲਦੇ,
2: ਸਮਾਂ ਲੈਂਦੇ ਨੇ,
3: ਹੈ ਨਾ, ਸਮਝਣ ਦੇ ਲਈ ਉਹਨਾਂ ਨੂੰ ਸਮਾਂ ਲੱਗਦਾ। ਤੇ ਜਦੋਂ ਕਿ ਕੋਈ ਵੀ ਟਫ ਕੁਐਸਚਨ ਹੁੰਦਾ, ਕੋਈ ਵੀ ਔਖਾ ਹੁੰਦਾ, ਜਦੋਂ ਉਸਨੂੰ ਉਹ ਬੱਚਾ ਸਮਝ ਲੈਂਦਾ ਨਾ, ਫਿਰ ਉਹ ਚੀਜ਼ ਉਹਨੂੰ ਸੌਖੀ ਲੱਗਦੀ ਹੈ। ਤੇ ਸੌਖੀ ਜਦੋਂ ਕੋਈ ਚੀਜ਼ ਬੱਚੇ ਨੂੰ ਸੌਖਾ ਲੱਗਦਾ ਕੋਈ ਵਿਸ਼ਾ, ਤੇ ਉਹਦੇ ਵਿੱਚ ਜਿਹੜਾ ਉਹ ਬੱਚਾ ਵਧੀਆ ਢੰਗ ਦੇ ਨਾਲ ਅੱਗੇ ਵੱਧਦਾ ਤੇ ਉਹਦਾ ਇੱਕ ਸ਼ੌਂਕ ਤੇ ਇੰਟਰਸਟ ਪੈਦਾ ਹੁੰਦਾ ਹੈ ਪੜ੍ਹਾਈ ਦੇ ਵਿੱਚ।
2: ਬਿਲਕੁਲ ਬਿਲਕੁਲ ਜੀ, ਅਸੀਂ ਸਾਰੇ ਆਪਣੇ ਉਹਨਾਂ ਅਧਿਆਪਕਾਂ ਨੂੰ ਹਮੇਸ਼ਾ ਯਾਦ ਰੱਖਦੇ ਹਾਂ ਜਿਨ੍ਹਾਂ ਨੇ ਸਾਡੇ ਕਿਸੇ ਵਿਸ਼ੇ ਦੇ ਵਿੱਚ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕੀਤੀ ਸੀ, ਅਤੇ ਉਹਨਾਂ ਦੇ ਕਾਰਨ ਹੀ ਕਈ ਵਾਰ ਇੰਝ ਹੁੰਦਾ ਕਿ ਸਾਨੂੰ ਕੋਈ ਖਾਸ ਵਿਸ਼ਾ ਬਹੁਤ ਜ਼ਿਆਦਾ ਪਸੰਦ ਵੀ ਹੁੰਦਾ।
3: ਜੀ ਜੀ ਬਿਲਕੁਲ ਜੀ।
2: ਅਤੇ ਤੁਸੀਂ ਕਿਹੜੇ ਵਿਸ਼ੇ ਦੇ ਵਿੱਚ ਅਧਿਆਪਨ ਖੇਤਰ ਕਰ ਰਹੇ ਹੋ?
3: ਹਾਂਜੀ, ਮੈਂ ਅਧਿਆਪਨ ਖੇਤਰ ਜਿਹੜਾ ਪੰਜਾਬੀ ਵਿਸ਼ੇ ਦੇ ਵਿੱਚ, ਸਾਡੇ ਇਲਾਕੇ 'ਤੇ ਬੜਾ ਨਾਮਵਰ ਸਕੂਲ ਮੈਡਮ ਜਸਵਿੰਦਰ ਕੌਰ ਚੇਅਰਪਰਸਨ ਔਰ ਮੈਡਮ ਗੁਰਵੀਨ ਕੌਰ ਜੋ ਸਾਡੇ ਸਕੂਲ ਦੇ ਪ੍ਰਿੰਸੀਪਲ, ਉਹਨਾਂ ਦੀ ਅਗਵਾਈ ਦੇ ਵਿੱਚ ਭੋਗਪੁਰ ਦੇ ਵਿੱਚ ਮੈਂ ਪੰਜਾਬੀ ਵਿਭਾਗ ਦੀ ਮੁਖੀ ਵਜੋਂ ਆਪਣੀਆਂ ਜਿਹੜੀਆਂ ਸੇਵਾਵਾਂ ਨਿਭਾ ਰਹੀ ਹਾਂ ਜੀ।
2: ਜੀ ਜੀ, ਤੁਸੀਂ ਇਸ ਵਿਸ਼ੇ ਦੇ ਵਿੱਚ ਐਡਵਾਂਸ ਸਟੱਡੀ ਵੀ ਕੀਤੀ ਹੈ, ਡਾਕਟਰੇਟ ਕੀਤੀ ਹੈ, ਅਤੇ ਇਹ ਇਸ ਦੇ ਬਾਰੇ ਵੀ ਕੁਝ ਦੱਸੋ ਕਿ ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ?
3: ਹਾਂਜੀ, ਇਹ ਜਿਹੜਾ ਮੇਰਾ ਪੜ੍ਹਾਈ ਦਾ ਜਿਹੜਾ ਵਿਸ਼ਾ ਹੈਗਾ, ਇਸ ਦੇ ਨਾਲ ਮੇਰਾ ਜਿਹੜਾ ਸਾਹਿਤ ਦੇ ਨਾਲ ਲਗਾਵ ਹੈ,

0: ਸਾਹਿਤ ਦੇ ਨਾਲ ਮੇਰਾ ਲਗਾਵ ਜਿਹੜਾ ਉਹ ਬਚਪਨ ਤੋਂ ਹੀ ਸੀਗਾ। ਮੈਂ ਜਦੋਂ ਬਚਪਨ ਦੇ ਵਿੱਚ ਮੇਰੇ ਨਾਨਾ ਜੀ ਜਿਹੜੇ ਸੀ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀ, ਤਾਂ ਜਦੋਂ ਮੈਂ ਕਦੀ ਉਹਨਾਂ ਨੂੰ ਮੰਚ 'ਤੇ ਜਾਂ ਮਾਈਕ ਦੇ ਵਿੱਚ ਸਟੇਜ 'ਤੇ ਉਹਨਾਂ ਨੂੰ ਕਿਤੇ ਬੋਲਦੇ ਵੇਖਦੀ, ਅਤੇ ਮੇਰੇ ਮਨ ਦੇ ਵਿੱਚ ਉਹਨਾਂ ਨੂੰ ਨਹੀਂ, ਉਸ ਤੋਂ ਇਲਾਵਾ ਹੋਰ ਵੀ ਜਦੋਂ ਵੀ ਮੈਂ ਕਿਸੇ ਨੂੰ ਸਟੇਜ 'ਤੇ ਬੋਲਦਿਆਂ ਵੇਖਦੀ ਤਾਂ ਮੇਰੇ ਮਨ ਦੇ ਵਿੱਚ ਇੱਕ ਚਾਹਤ ਹੁੰਦੀ ਕਿ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ। ਅਸੀਂ ਉਸ ਚੀਜ਼ ਨੂੰ ਦੇਖ ਕੇ ਮੈਨੂੰ ਇੱਕ ਬੜਾ ਚਾਅ ਮਹਿਸੂਸ ਹੁੰਦਾ ਅਤੇ ਖੁਸ਼ੀ ਹੁੰਦੀ ਸੀਗੀ ਕਿ ਮੈਂ ਵੀ ਇਸ ਤਰ੍ਹਾਂ ਜਿਹੜੀ ਹੈਗੀ ਉਹ ਸਟੇਜ 'ਤੇ ਆਪਣੀਆਂ ਰਚਨਾਵਾਂ ਨੂੰ ਬੋਲਣਾ ਹੈਗਾ। ਅਤੇ ਉਹ ਫਿਰ ਮੇਰੇ ਮਨ ਦੇ ਵਿੱਚ ਇੱਕ ਚਾਅ ਸੀ, ਉਸ ਚਾਅ ਨੂੰ ਪੂਰਾ ਕਰਨ ਦੇ ਲਈ ਕਵਿਤਾ ਮੈਨੂੰ ਕਿਸ ਤਰ੍ਹਾਂ ਲਿਖਣੀ ਆ ਇਹ ਮੈਨੂੰ ਕਿਸੇ ਨੇ ਸਿਖਾਈ ਨਹੀਂ। ਜਦੋਂ ਮੈਂ ਆਪਣੀਆਂ ਕਲਾਸ ਦੀਆਂ ਹੀ ਕਿਤਾਬਾਂ ਦੇ ਵਿੱਚੋਂ ਕਵਿਤਾਵਾਂ ਪੜ੍ਹਦੀ, ਅਤੇ ਜਦੋਂ ਵੀ ਕੋਈ ਨਵਾਂ ਸਾਲ ਸ਼ੁਰੂ ਹੁੰਦਾ ਹੈ ਆਪਣਾ, ਅਤੇ ਪਹਿਲਾਂ ਪੰਜਾਬੀ ਦੀਆਂ ਕਵਿਤਾਵਾਂ ਹੀ ਪੜ੍ਹਨੀਆਂ ਸਾਰੀਆਂ, ਅਤੇ ਉਸ ਦੇ ਨਾਲ ਨਾ ਮੇਰੇ ਪਿਤਾ ਜੀ ਨੇ ਘਰ ਵਿੱਚ ਨਾ ਗੁਰਮਤਿ ਪ੍ਰਕਾਸ਼ ਇੱਕ ਰਸਾਲਾ ਲਗਾਇਆ ਹੋਇਆ ਸੀਗਾ ਅੰਮ੍ਰਿਤਸਰ ਤੋਂ, ਉਹ ਸਾਡੇ ਘਰ ਆਉਂਦਾ ਸੀ। ਹੋਰ ਵੀ ਮੇਰੇ ਪਿਤਾ ਜੀ ਨੇ ਬੜੇ ਮੈਗਜ਼ੀਨ ਲਗਾਏ ਹੁੰਦੇ ਸੀ, ਅਤੇ ਉਹਨਾਂ ਦੇ ਵਿੱਚ ਜਿਹੜੀਆਂ ਕਵਿਤਾਵਾਂ ਸੀ ਉਹਨਾਂ ਨੂੰ ਹੀ ਮੈਂ ਪੜ੍ਹਨਾ। ਇੱਕ ਮੇਰੇ ਮਨ ਦੀ ਬਹੁਤ ਵੱਡੀ ਉਲਝਣ ਸੀ ਕਿ ਜਿਹੜਾ ਲੇਖਕ ਆ ਉਹ ਸਿਰਫ ਉਹੀ ਹੋ ਸਕਦਾ ਜਿਹਦਾ ਲਿਖਾਈ ਸੋਹਣੀ ਹੁੰਦੀ ਹੈ।
1: ਅੱਛਾ,
0: ਜਿਹਦੀ ਲਿਖਤ ਸੋਹਣੀ ਹੁੰਦੀ, ਇਹ ਮੇਰੇ ਮਨ ਦੀ ਨਾ ਇੱਕ ਬਹੁਤ ਵੱਡਾ ਵਹਿਮ ਸੀਗਾ। ਤੁਸੀਂ ਮੰਨੋਗੇ ਕਿ ਇੱਕ ਦਿਨ ਮੈਂ ਗੁਰਮਤਿ ਪ੍ਰਕਾਸ਼ ਪੜ੍ਹ ਰਹੀ ਸੀ, ਉਹਦੇ ਵਿੱਚ ਇੱਕ ਲੇਖਕ ਦੀ ਚਿੱਠੀ ਹੂਬ ਹੂ ਛਪੀ ਹੋਈ ਸੀ,
1: ਹੱਥ ਲਿਖਤ
0: ਜੀ। ਔਰ ਜਦੋਂ ਮੈਂ ਉਸ ਚਿੱਠੀ ਨੂੰ ਪੜ੍ਹਿਆ ਤੇ ਮੈਨੂੰ ਇੰਝ ਲੱਗਿਆ ਕਿ ਇਸ ਲੇਖਕ ਦੇ ਨਾਲੋਂ ਤਾਂ ਮੇਰੀ ਲਿਖਾਈ ਬਹੁਤ ਸੋਹਣੀ ਹੈ, ਮੈਂ ਲਿਖ ਸਕਦੀ ਹਾਂ। ਇਸ ਕਰਕੇ ਫਿਰ ਮੈਂ ਲਿਖਣਾ, ਕਿਉਂਕਿ ਘਰ ਦੇ ਵਿੱਚ ਕੋਈ ਮੇਰੇ ਨਹੀਂ ਸੀਗਾ ਮਾਹੌਲ ਇਹੋ ਜਿਹੇ ਲਿਖਣ ਦਾ, ਪਰ ਮੈਂ ਡਰਦੀ ਡਰਦੀ ਲਿਖਦੀ ਸੀਗੀ। ਅਤੇ ਮੇਰੇ ਪਿਤਾ ਜੀ ਨੂੰ ਉਹ ਇਸ ਚੀਜ਼ ਦੇ ਵਿੱਚ ਖੁਸ਼ ਨਹੀਂ ਸੀਗੇ ਕਿ ਤੁਸੀਂ ਕੁਛ ਇਸ ਤਰ੍ਹਾਂ ਦਾ ਲਿਖੋ ਜਾਂ ਕਵਿਤਾਵਾਂ, ਉਹਨਾਂ ਨੂੰ ਇਹ ਡਰ ਸੀ ਕਿ ਸ਼ਾਇਦ ਮੇਰੀ ਬੱਚੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸ਼ੇਰੋ ਸ਼ਾਇਰੀ ਦਾ ਉਸ ਵਕਤ ਬਹੁਤ ਇੱਕ ਮਾਹੌਲ ਜਿਹਾ ਹੁੰਦਾ ਸੀਗਾ ਕਿ ਕੋਈ ਹੋਰ ਹੀ ਨਾ ਪਾਸੇ ਚੱਲ ਪਏ ਸਾਡੇ ਇਹ ਬੱਚਿਆਂ ਨੂੰ, ਜਿੱਦਾਂ ਮਾਂ ਬਾਪ ਨੂੰ ਇਹ ਫਿਕਰ ਹੁੰਦਾ। ਇਸ ਤਹਿਤ ਮੇਰੇ ਪਿਤਾ ਜੀ ਨੂੰ ਫਿਕਰ ਸੀ, ਪਰ ਉਹ ਜਾਣਦੇ ਨਹੀਂ ਸੀ ਕਿ ਮੇਰਾ ਸੁਪਨਾ ਉਹ ਨਹੀਂ ਹੈ, ਮੇਰਾ ਸੁਪਨਾ ਕੁਝ ਹੋਰ ਹੈ। ਅਤੇ ਇਸ ਤਰ੍ਹਾਂ ਦੇ ਸਫ਼ਰ ਦੇ ਵਿੱਚ ਜਦੋਂ ਮੈਂ ਯੂਥ ਫੈਸਟੀਵਲ ਦੇ ਵਿੱਚ ਮੇਰਾ ਇਸ ਕ੍ਰੀਏਟਿਵ ਰਾਈਟਿੰਗ ਦੇ ਵਿੱਚ ਜਦੋਂ ਮੈਂ ਮੋਹਰੀ ਸਥਾਨ ਹਾਸਲ ਕੀਤਾ, ਅਤੇ ਉਸ ਵਕਤ ਮੇਰੇ ਪਿਤਾ ਜੀ ਨੂੰ ਮੇਰੇ 'ਤੇ ਇੱਕ ਮਾਣ ਅਤੇ ਖੁਸ਼ੀ ਮਹਿਸੂਸ ਹੋਈ, ਅਤੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਮੈਨੂੰ ਰੋਕਿਆ ਨਹੀਂ
1: ਜੀ। ਮਨ ਦੇ ਉਹਨਾਂ ਦੇ ਜਿੰਨੇ ਡਰ ਸੀ ਉਹ ਸਾਰੇ
0: ਜੀ ਸਭ ਨਿਕਲ ਗਏ, ਔਰ ਫਿਰ ਉਹਨਾਂ ਨੇ ਆਪ ਮੇਰਾ ਸਾਥ ਦਿੱਤਾ ਕਿ ਤੂੰ ਜਿੱਥੇ ਜੋ ਲਿਖਣਾ ਚਾਹੁੰਦੀ ਆ, ਜਿੱਥੇ ਜਾਣਾ ਚਾਹੁੰਦੀ ਆ ਜਾਓ। ਅਤੇ ਉਹਨਾਂ ਨੇ ਫਿਰ ਆਪ ਮੈਨੂੰ ਜਿਹੜੇ ਆ, ਮੈਂ ਕਾਫੀ ਕੈਂਪਾਂ 'ਤੇ ਜਾਂਦੀ ਰਹੀ ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ਰੀਏ, ਮੇਰਾ ਇਹ ਜਿਹੜਾ ਸਾਹਿਤ ਦਾ ਖੇਤਰ ਦੇ ਵਿੱਚ
1: ਰੁਝਾਨ ਵੱਧਦਾ ਗਿਆ
0: ਜੀ।
1: ਸੋ ਅਸੀਂ ਤੇ ਹੁਣ ਸਾਡੇ ਸਰੋਤੇ ਜਾਣਨਾ ਚਾਹਾਂਗੇ ਕਿ ਉਹ ਕਿਹੜੀਆਂ ਲਿਖਤਾਂ ਸਨ ਜਿਸ 'ਤੇ ਇੱਕ ਪਿਤਾ ਨੂੰ ਆਪਣੀ ਬੇਟੀ 'ਤੇ ਮਾਣ ਹੋਇਆ, ਅਤੇ ਤੁਸੀਂ ਉਹ ਕਵਿਤਾਵਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ ਕੁਝ।
0: ਜ਼ਰੂਰ ਜੀ, ਮੇਰੀ ਇੱਕ ਕਵਿਤਾ ਪੰਜਾਬ
1: ਜੀ,
0: ਜਿਸ ਦੇ ਜ਼ਰੀਏ ਮੇਰੇ ਪਿਤਾ ਜੀ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਹੋਈ ਕਿ ਜਦੋਂ ਮੇਰੀ ਕਵਿਤਾਵਾਂ ਨੂੰ ਸੁਣ ਦੇ ਵਿਚਾਰ 'ਤੇ
1: ਜੀ।
0: ਜੀ ਮੇਰੀ ਕਵਿਤਾ ਜੀ ਪੰਜਾਬ
1: ਜੀ,
0: ਪੰਜਾਬੀ ਅਤੇ ਪੰਜਾਬੀਅਤ
1: ਜੀ, ਠੀਕ ਹੈ।
0: ਕਿ ਜ਼ਰਾ ਜ਼ਰਾ ਜ਼ਰਖੇਜ਼ ਬਣੀ ਜੋ ਵਸਦੇ ਸੋਹਣੀ ਧਰਤ ਪੰਜਾਬੀ, ਮਾਂ ਬੋਲੀ ਮੁੱਖ ਤੋਂ ਸੁਹਾਵੇ, ਸੋਹਦੇ ਸੱਚੇ ਭਗਤ ਪੰਜਾਬੀ, ਨੂਰੀ ਮੁਖੜੇ ਰੋਬ ਨਿਆਰੇ, ਰਗਾਂ 'ਚ ਚੱਲੇ ਰਕਤ ਪੰਜਾਬੀ, ਦਿਲ ਦੇ ਕੂਲੇ ਕਰਮ ਤੋਂ ਕੋਰੇ, ਅਣਖ ਦੇ ਪੱਖੋਂ ਨੇ ਸਖਤ ਪੰਜਾਬੀ।
1: ਬਹੁਤ ਅੱਛੇ।
0: ਮੁੱਢ ਕਦੀਮ ਦੀਆਂ ਬਾਤਾਂ ਕਹੀਆਂ, ਬਾਣੀ ਦਾ ਸ਼ਿੰਗਾਰ ਪੰਜਾਬੀ, ਗੁਰੂਆਂ ਦੇ ਜੋ ਮੁੱਖ 'ਚੋਂ ਉੱਚਰੀ, ਮਿਲਿਆ ਬਾਲਾ ਪਿਆਰ ਪੰਜਾਬੀ, ਉੱਚਾ ਸੁੱਚਾ ਜੀਵਨ ਬਣਦਾ, ਬਦਲ ਦਿੰਦੀ ਕਿਰਦਾਰ ਪੰਜਾਬੀ, ਗੁਰੂ ਗ੍ਰੰਥ ਪੰਥ ਵਿੱਚ ਵਸਦੀ, ਪੰਜਾਬ ਲਈ ਸਤਿਕਾਰ ਪੰਜਾਬੀ।
1: ਬਹੁਤ ਵਧੀਆ, ਬਹੁਤ ਹੀ ਵਧੀਆ।
0: ਜਿਹੜੇ ਇਸ ਦੀ ਧਰਤ ਤੋਂ ਪਲਦੇ, ਉਹ ਤਾਂ ਇਸ ਨੂੰ ਮਾਂ ਨਹੀਂ ਕਹਿੰਦੇ, ਮਿੱਟੀ ਚੁੰਮ ਮੱਥੇ ਨੂੰ ਲਾਉਂਦੇ, ਪਵਿੱਤਰ ਹੈ ਇਹ ਥਾਂ ਨਹੀਂ ਕਹਿੰਦੇ, ਗੁਰੂਆਂ ਪੀਰਾਂ ਦੀ ਇਹ ਧਰਤੀ, ਉੱਚੀ ਸੁੱਚੀ ਏ ਤਾਂ ਨਹੀਂ ਕਹਿੰਦੇ, ਪ੍ਰਵਾਹ ਬਾਣੀ ਦਾ ਇੱਥੇ ਚੱਲਦਾ, ਲੈ ਕੇ ਰੱਬ ਦਾ ਨਾਂ ਨਹੀਂ ਕਹਿੰਦੇ।
1: ਬਹੁਤ ਵਧੀਆ।
0: ਹਵਾ ਕੀ ਜਾਣੇ ਰੁੱਖ ਦੀਵਿਆਂ ਦਾ
1: ਜੀ,
0: ਸੂਰਜ ਬਣ ਕੇ ਅੱਡ ਅੱਡ ਆਉਂਦੇ, ਅਣਖਾਂ ਉੱਥੇ ਕਦੇ ਨਾ ਪੁੱਗਣ, ਰੁੱਖ ਜਿੱਥੇ ਪੱਤਿਆਂ ਨਾਲ ਖੈਂਦੇ, ਰੋਮ ਰੋਮ ਜਿਹਦਾ ਜੁਬਜੀ ਉੱਚਰੇ, ਆਰਿਆਂ ਨੂੰ ਸੀਨਿਆਂ 'ਤੇ ਸਹਿੰਦੇ, ਮੌਤ ਤੋਂ ਇਹ ਮੂਲ ਨਾ ਡਰਦੇ, ਸਦ ਅਕਾਲ ਪੁਰਖ ਦੀ ਫੌਜ ਨਾ ਰਹਿੰਦੇ, ਕੁੱਖ ਇਹਦੀ 'ਚੋਂ ਕੌਮਾਂ ਉੱਗੀਆਂ, ਇਤਿਹਾਸ ਇਹਦਾ ਤੋਂ

0: ਕੇ ਵੇਖ ਲਈ। ਮੁਸ਼ਕਿਲ ਵੇਲੇ ਮੁੱਖ ਨਾ ਮੋੜਨ, ਨਾਲ ਇਹਨਾਂ ਦੇ ਖੜ ਕੇ ਵੇਖ ਲਈ। ਨਗਨੇ ਕੋਹੇ ਨੂਰ ਤੋਂ ਮਹਿੰਗੇ, ਤਾਜ ਵਿੱਚ ਕਦੇ ਚੜ ਕੇ ਵੇਖ ਲਈ। ਸੁਰਜੀਤ ਸੰਗ ਸੂਰਜਾਂ ਸਦਾ ਹੀ ਚਮਕਣ, ਦਿਲ ਦੇ ਕੋਨੇ ਮੜ ਕੇ ਵੇਖ ਲਈ।
1: ਬਹੁਤ ਹੀ ਵਧੀਆ, ਪੰਜਾਬ ਅਤੇ ਪੰਜਾਬੀਅਤ ਨੂੰ ਤੁਸੀਂ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ। ਅਤੇ ਇਹ ਜੋ ਤੁਸੀਂ ਦੱਸਿਆ ਕਿ ਲਿਖਣ ਦਾ ਸ਼ੌਕ ਤਾਂ ਪੈਦਾ ਹੋ ਹੀ ਗਿਆ ਸੀ, ਨਾਲ ਹੀ ਸਟੇਜ 'ਤੇ ਵੀ ਤੁਸੀਂ ਯੂਥ ਫੈਸਟੀਵਲਸ ਦੇ ਵਿੱਚ ਵੀ ਆਪਣੀਆਂ ਕਵਿਤਾਵਾਂ ਪੜ੍ਹਦੇ ਰਹੇ। ਅਤੇ ਉਸ ਤੋਂ ਬਾਅਦ ਇੱਕ ਅਕਾਦਮਿਕ ਪੜ੍ਹਾਈ ਤੋਂ ਬਾਅਦ ਤੁਸੀਂ ਸਟੇਜ ਦੇ ਨਾਲ ਜਾਂ ਕਵਿਤਾਵਾਂ ਦੇ ਨਾਲ ਕਿਸ ਤਰ੍ਹਾਂ ਜੁੜੇ ਹੋਏ ਹੋ? ਸਟੇਜ 'ਤੇ ਜਦੋਂ ਤੁਸੀਂ ਕਵਿਤਾਵਾਂ ਪੜ੍ਹਦੇ ਹੋ ਜਾਂ ਤੁਸੀਂ ਕਵੀ ਸਭਾਵਾਂ ਦੇ ਵਿੱਚ ਜਾਂਦੇ ਹੋ?
0: ਜੀ, ਸਟੇਜ ਦੇ ਵਿੱਚ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰਾ ਜਿਹੜਾ ਲਿਖਣ ਦਾ ਸ਼ੌਂਕ ਸੀ ਅਤੇ ਮੇਰੇ ਘਰ 'ਚ ਉਹ ਮਾਹੌਲ ਨਹੀਂ ਸੀ, ਤਾਂ ਮੇਰੇ ਦਿਮਾਗ 'ਚ ਇਹ ਸੀ ਕਿ ਹਮੇਸ਼ਾ ਉਸ ਚੀਜ਼ ਨੂੰ ਹੀ ਲਿਖਣਾ ਜਿਹੜਾ ਪੜ੍ਹਨ ਨੂੰ ਵੀ ਵਧੀਆ ਲੱਗੇ, ਜਿਸ ਤੋਂ ਕੋਈ ਸੇਧ ਮਿਲੇ।
1: ਜੀ,
0: ਹਮੇਸ਼ਾ ਚੜ੍ਹਦੀ ਕਲਾ ਦਾ ਸਾਹਿਤ ਜੇਕਰ ਅਸੀਂ ਲਿਖਾਂਗੇ ਤਾਂ ਉਹਨੂੰ ਜਿਹੜਾ ਪੜ੍ਹੇਗਾ, ਪਹਿਲੀ ਗੱਲ ਤਾਂ ਉਹਨੂੰ ਲਿਖਾਂਗੇ ਆਪਾਂ ਚੜ੍ਹਦੀ ਕਲਾ ਵਿੱਚ, ਸਾਡੇ ਦਿਮਾਗ 'ਚ ਚੜ੍ਹਦੀ ਕਲਾ ਹੋਏਗੀ ਤਦ ਉਹ ਸਾਹਿਤ ਲਿਖਾਂਗੇ, ਜੋ ਪੜ੍ਹੇਗਾ ਉਹ ਵੀ ਚੜ੍ਹਦੀ ਕਲਾ 'ਚ
1: ਰਹੇਗਾ,
0: ਉਹਦਾ ਜਿਹੜਾ ਨਤੀਜਾ ਆ ਉਹ ਵੀ ਉਹਦੇ ਜਿਹੜਾ ਸਾਥਿਕ ਹੀ ਹੋਏਗਾ। ਦੂਸਰਾ ਜਿਹੜਾ ਇਹ ਮੇਰਾ ਸਫ਼ਰ ਜਿਹੜਾ ਹੈਗਾ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਨਾ ਲਿਖਾਰੀ ਸਭਾਵਾਂ ਹੁੰਦੀਆਂ ਸਨ, ਉਹਨਾਂ ਲਿਖਾਰੀ ਸਭਾਵਾਂ ਦੇ ਵਿੱਚ ਮੇਰੇ ਉਸਤਾਦ ਡਾਕਟਰ ਹਰੀ ਸਿੰਘ ਜਾਚਕ ਜੀ ਲੁਧਿਆਣੇ ਤੋਂ, ਅਤੇ ਉਹ ਕਾਰਜਸ਼ਾਲਾ ਲਗਵਾਉਂਦੇ ਔਰ ਉਹਨਾਂ ਕਾਰਜਸ਼ਾਲਾ ਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਕਿਹੋ ਜਿਹੇ ਵਿਸ਼ੇ ਲੈਣੇ ਨੇ, ਤੁਸੀਂ ਕਿਸ ਤਰ੍ਹਾਂ ਸਟੇਜ 'ਤੇ ਕਵਿਤਾ ਬੋਲਣੀ ਆ, ਤੁਹਾਡੇ ਸਟੇਜ 'ਤੇ ਬੋਲਣ ਦੇ ਹਾਵ ਭਾਵ ਕਿਹੋ ਜਿਹੇ ਹੋਣੇ ਚਾਹੀਦੇ ਆ, ਕਿੱਥੋਂ ਤੁਹਾਡੀ ਆਵਾਜ਼ ਉੱਚੀ ਹੋਵੇ, ਕਿੱਥੋਂ ਨੀਵੀਂ ਹੋਵੇ, ਕਿਸ ਤਰ੍ਹਾਂ ਦਿਖਾਈ ਤੁਸੀਂ ਦੇਵੋ, ਅਤੇ ਇਸ ਕਰਕੇ ਇਹੋ ਜਿਹੇ ਜੋਸ਼ ਭਰੀ ਆਵਾਜ਼ ਉਸ ਕਵਿਤਾ ਬੋਲਣ ਦੀ ਲਿਆਕਤ ਦਾ ਢੰਗ ਜਿਹੜਾ ਮੈਂ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਕਾਰਜਸ਼ਾਲਾਵਾਂ ਦੇ ਵਿੱਚੋਂ ਸਿੱਖਿਆ ਔਰ ਇਸ ਦੇ ਨਾਲ ਨਾਲ ਇਸਤਰੀ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਮੰਚ ਸੰਚਾਲਨ ਦੀ ਜਿਹੜੀ ਸੇਵਾ ਹੈਗੀ ਆ ਉਹ ਨਿਭਾ ਰਹੀ ਹਾਂ, ਅਤੇ ਹੌਲੀ ਹੌਲੀ ਜਿਹੜੇ ਇਸ ਦੇ ਵਿੱਚ ਸੁਧਾਰ ਹੁੰਦਾ ਗਿਆ, ਪਾਠਕਾਂ ਦੇ ਸਰੋਤਿਆਂ ਦੇ ਸੁਝਾਅ, ਉਹਨਾਂ ਦੀਆਂ ਅਸੀਸਾਂ, ਜੋ ਵੀ ਕਮੀਆਂ ਉਹਨਾਂ ਦੀਆਂ ਅਸੀਸਾਂ ਜ਼ਰੀਏ ਆਪਣੇ ਆਪ ਨੂੰ ਜਿਹੜਾ ਉਹਨਾਂ ਦੀ ਸੁਧਾਈ ਕਰਦੀ ਰਹੀ ਹਾਂ ਜੀ।
1: ਮਤਲਬ ਕਿ ਤੁਸੀਂ ਜੋ ਲਿਖਣ ਦੀ ਇੱਕ ਖੂਬਸੂਰਤ ਸ਼ੈਲੀ ਹੈ ਉਸ ਦੇ ਨਾਲ ਹੀ ਨਹੀਂ ਜੁੜੇ, ਬਲਕਿ ਤੁਸੀਂ ਵਾਚਨ ਦੀ ਕਲਾ ਦੇ ਨਾਲ ਵੀ ਜੁੜਦੇ ਗਏ ਅਤੇ ਹੋਰ ਆਪਣੇ ਆਪ ਨੂੰ ਸਵਾਰਦੇ ਗਏ। ਤੁਸੀਂ ਇਸ ਤੋਂ ਇਲਾਵਾ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ ਜਾਂ ਕੋਈ ਹੋਰ ਸਮਾਜ ਦੇ ਲਈ ਕੰਮ ਕਰ ਰਹੇ ਹੋ?
0: ਇਹਦੇ ਵਿੱਚ ਨਾ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਸਥਾ ਜਿੱਥੇ ਮੈਂ ਆਪਾਂ ਸ਼ੁਰੂ ਤੋਂ ਹੀ, ਮੈਨੂੰ 20-22 ਸਾਲ ਹੋ ਗਏ ਨੇ ਜਿਸ ਦੇ ਵਿੱਚ ਮੈਂ ਆਪਣੇ ਸੇਵਾਵਾਂ ਨਿਭਾ ਰਹੀ ਹਾਂ
1: ਜੀ।
0: ਉਸ ਦੇ ਵਿੱਚ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀਆਂ ਕਾਲਜ ਦੀਆਂ ਵਿਦਿਆਰਥਣਾਂ ਉਹਨਾਂ ਨੂੰ ਅਸੀਂ ਕੁਝ ਵਿਸ਼ੇ ਦਿੰਦੇ ਹੈਗੇ ਹਾਂ ਹਰ ਸਾਲ, ਜਿੱਦਾਂ ਮਾਈ ਭਾਗਵਤ ਦਿਵਸ ਮਨਾਉਂਦੇ ਹਾਂ, ਉਸ ਗੁਰੂ ਤੇਗ ਬਹਾਦਰ ਜੀ ਦਾ ਜੋ ਪੁਰਬ ਮਨਾਉਂਦੇ ਹੈ ਉਹਨਾਂ ਦਾ, ਅਤੇ ਉਸ ਦੇ ਉਸ ਰਿਲੇਟਡ ਜਿਹੜੇ ਹੈਗੇ ਨੇ ਉਹ ਵਿਸ਼ੇ ਦਿੱਤੇ ਜਾਂਦੇ ਨੇ ਉਹਨਾਂ ਦੇ ਜੀਵਨ ਦੇ ਬਾਰੇ 'ਚ,
1: ਅਤੇ
0: ਫਿਰ ਜਿੰਨੇ ਵੀ ਕਾਲਜ ਸਾਡੇ ਪੰਜਾਬ ਦੇ ਹੁੰਦੇ ਨੇ ਉਹਨਾਂ ਕਾਲਜਸ ਦੇ ਵਿੱਚ ਚਿੱਠੀਆਂ ਪਾਈਆਂ ਜਾਂਦੀਆਂ, ਵਿਦਿਆਰਥੀ ਸਾਨੂੰ ਲੇਖ ਲਿਖ ਕੇ ਭੇਜਦੇ ਨੇ, ਫਿਰ ਉਹਦੇ ਵਿੱਚ ਉਹ ਜੱਜਮੈਂਟ ਦੀ ਸੇਵਾ ਨਿਭਾਈ ਦੀ ਹੈ, ਉਹ ਸਾਰੇ ਲੇਖ ਨੂੰ ਪੜ੍ਹਨਾ ਜਿਹੜਾ ਵਧੀਆ ਲੇਖ ਆ ਉਹਨਾਂ ਦੇ, ਅਤੇ ਇਸ ਦੇ ਨਾਲ ਨਾਲ ਜਿਹੜੇ ਕਵੀ ਦਰਬਾਰ ਜਿਹੜੇ ਹੈਗੇ ਨੇ ਬੱਚਿਆਂ ਦੇ ਕਵੀ ਦਰਬਾਰ ਆ, ਪੂਰੇ ਪੰਜਾਬ ਲੈਵਲ ਦੇ ਸਾਡੇ ਕੋਲ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੇ ਕਵੀ ਦਰਬਾਰ ਬੱਚਿਆਂ ਦੇ ਕਰਵਾਈ ਦੇ, ਤਾਂ ਜੋ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਵੀ ਸਾਹਿਤ ਦੇ ਨਾਲ ਜੁੜ ਸਕੇ।
1: ਬਿਲਕੁਲ, ਜੋ ਸਾਹਿਤ ਦੇ ਨਾਲ ਬੱਚੇ ਜੁੜਦੇ ਨੇ ਉਹ ਜਾਂ ਜੋ ਵੀ ਪਾਠਕ ਇਸ ਚੰਗੇ ਸਾਹਿਤ ਦੇ ਨਾਲ ਜੁੜਦਾ ਹੈ ਉਹ ਸਾਰੂ ਸਾਹਿਤ ਦੇ ਨਾਲ ਜੁੜਦਾ ਹੈ, ਉਹਨਾਂ ਦੀ ਸ਼ਖਸੀਅਤ ਦੇ ਵਿੱਚ ਵੀ ਇੱਕ ਕਹਿ ਸਕਦੇ ਹਾਂ ਕਿ ਅਸੀਂ ਸਕਾਰਾਤਮਕਤਾ ਨਜ਼ਰ ਆਉਂਦੀ ਹੈ।
0: ਬਿਲਕੁਲ ਜੀ, ਬਿਲਕੁਲ, ਸਾਡਾ ਇਹੀ ਇੱਕ ਮਕਸਦ ਹੈਗਾ ਕਿ ਆਉਣ ਵਾਲੇ ਜਿਹੜੇ ਬੱਚੇ ਹੈਗੇ ਨੇ, ਨੌਜਵਾਨ ਪੀੜ੍ਹੀ ਜਿਹੜੀ ਹੈਗੀ ਆ, ਅਤੇ ਉਹਨਾਂ ਦੀਆਂ ਕਲਮਾਂ ਨੂੰ ਜਿਹੜਾ ਹੈਗਾ ਉਹ ਚੰਗੀ ਸੇਧ ਮਿਲ ਸਕੇ, ਉਹ ਚੰਗਾ ਸਾਹਿਤ ਲਿਖ ਸਕਣ, ਜਿਸ ਦੇ ਨਾਲ ਸਾਡਾ ਸਮਾਜ ਜਿਹੜਾ ਹੈ ਉਹ ਬਹੁਤ ਸਾਰਾ ਉਹਦੇ ਉੱਪਰ ਅਸਰ ਜਿਹੜਾ ਹੈ ਉਹ ਸਾਹਿਤ ਦਾ ਹੈ, ਕਿਉਂਕਿ ਅਸੀਂ ਜਦੋਂ ਵੀ ਕੋਈ ਸੌਂਗ ਸੁਣਦੇ ਹਾਂ, ਕੋਈ ਅਸੀਂ ਫਿਲਮ ਦੇਖਦੇ ਹਾਂ, ਅਤੇ ਉਹ ਅਸਰ ਬੱਚੇ ਦੇ ਦਿਮਾਗ ਦੇ ਉੱਪਰ, ਇਨਸਾਨ ਦੇ ਦਿਮਾਗ 'ਤੇ ਉਹ ਅਸਰ ਕਰਦਾ, ਅਤੇ ਜੇ ਉਹੀ ਸਾਹਿਤ ਚੰਗਾ ਲਿਖਿਆ ਹੋਏਗਾ ਤਾਂ ਚੰਗਾ ਉਹਨਾਂ ਦੇ ਦਿਮਾਗ 'ਤੇ ਅਸਰ ਹੋਏਗਾ।
1: ਬਿਲਕੁਲ ਜੀ, ਬਿਲਕੁਲ, ਅਤੇ ਅੱਜ ਜਿਸ ਤਰ੍ਹਾਂ ਅਸੀਂ ਸਾਹਿਤ ਤੋਂ ਦੂਰ ਵੀ ਹੁੰਦੇ ਜਾ ਰਹੇ ਹਾਂ ਅਤੇ ਕਿਤਾਬਾਂ ਤੋਂ ਵੀ ਆਪਣਾ ਰੁੱਖ ਮੋੜਦੇ ਜਾ ਰਹੇ ਹਾਂ, ਉੱਥੇ ਇਹ ਜੋ ਕੋਸ਼ਿਸ਼ ਹੈ ਬਹੁਤ ਹੀ ਚੰਗੀ ਕੋਸ਼ਿਸ਼ ਹੈ
0: ਜੀ
1: ਜੀ। ਅਤੇ ਤੁਸੀਂ ਇਸਤਰੀਆਂ ਦੇ ਲਈ ਕੁਝ ਸੋਸ਼ਲ ਸਰਵਿਸ ਦੀ ਵੀ ਗੱਲ ਕਰ ਰਹੇ ਸੀ।
0: ਹਾਂਜੀ, ਇਸਤਰੀ ਜਿਹੜੀ ਹੈਗੀ ਆ, ਅਸੀਂ ਦੇਖਦੇ ਹਾਂ ਕਿ ਇਸਤਰੀ ਘਰ ਦੇ ਕੰਮ ਕਰਦੀ ਆ, ਉਹਦੀ ਜ਼ਿੰਮੇਵਾਰੀ ਆ ਪੂਰੀ,

0: ਜੀ
1: ਔਰ ਘਰ ਦੇ ਕੰਮ ਤੋਂ ਇਲਾਵਾ ਇਸਤਰੀ ਦਾ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ, ਅਤੇ ਇਸ ਦੇ ਲਈ ਜਿਹੜੀਆਂ ਇਸਤਰੀਆਂ ਉਹ ਵਧੀਆ ਲਿਖ ਸਕਦੀਆਂ ਹੈਗੀਆਂ, ਉਹਨਾਂ ਦੇ ਉਹਨਾਂ ਨੂੰ ਅਸੀਂ ਮੰਚ ਪ੍ਰਦਾਨ ਕਰਦੇ ਹੈਗੇ ਹਾਂ
0: ਜੀ
1: ਇਸਤਰੀ ਕੌਂਸਲ ਦੇ ਜ਼ਰੀਏ, ਅਤੇ ਉਹ ਆਪਣੀਆਂ ਕਵਿਤਾਵਾਂ ਬੋਲ ਸਕਦੀਆਂ ਹੈਗੀਆਂ, ਫਿਰ ਇੱਕ ਬੁੱਕ ਜਿਹੜੀ ਹੈਗੀ ਆ ਉਹਨਾਂ ਨੂੰ ਵਿਸ਼ੇ ਦਿੱਤੇ ਜਾਂਦੇ ਨੇ, ਅਤੇ ਸਾਡੀਆਂ ਇੱਕ ਦੋ ਬੁੱਕ ਆ ਚੁੱਕੀਆਂ ਨੇ, ਅਤੇ ਉਹਨਾਂ ਵਿਸ਼ਿਆਂ ਦੇ ਉੱਪਰ ਜਿਹੜੇ ਉਹ ਲਿਖ ਕੇ ਸਾਨੂੰ ਭੇਜਦੀਆਂ, ਔਰ ਬਹੁਤ ਸਾਰੀਆਂ ਸਾਡੇ ਕੋਲ 70 ਦੇ ਕਰੀਬ ਕਵਿਤਰੀਆਂ ਹੋ ਜਾਂਦੀਆਂ ਕਈ ਵਾਰੀ, ਹਰੇ ਕਿਸੇ ਹਰੇ ਸਾਡੇ 3 ਕਵੀ ਦਰਬਾਰ ਹੋ ਚੁੱਕੇ ਨੇ ਇਸਤਰੀ ਕੌਂਸਲ ਵੱਲੋਂ।
0: ਬਹੁਤ ਵਧੀਆ।
1: ਹਾਂਜੀ,
0: ਮਤਲਬ ਕਿ ਜੋ ਤੁਸੀਂ ਇਸਤਰੀ ਮਨ ਦੇ ਜੋ ਜਜ਼ਬਾਤ ਨੇ ਉਹਨਾਂ ਨੂੰ ਪ੍ਰਗਟਾਉਣ ਦੇ ਉਹਨਾਂ ਨੂੰ ਮੰਚ ਪ੍ਰਦਾਨ ਕਰਦੇ ਹਾਂ,
1: ਯਾਨੀ ਕਿ ਇਸਤਰੀਆਂ ਨੂੰ ਬਾਹਰ ਆਉਣ ਦਾ ਮੌਕਾ ਮਿਲੇ, ਸਿਰਫ ਘਰ ਦੇ ਕਾਰਜਾਂ ਤੋਂ ਇਲਾਵਾ ਉਹਨਾਂ ਨੂੰ ਕੁਛ ਅੱਗੇ ਆਉਣ ਦਾ ਮੌਕਾ ਮਿਲੇ, ਆਪਣੀਆਂ ਮਨ ਦੀਆਂ ਵੇਦਨਾ ਸੰਵੇਦਨਾਵਾਂ ਨੂੰ ਪ੍ਰਗਟ ਕਰਨ ਦਾ ਮੌਕਾ ਮਿਲੇ, ਕਿਉਂਕਿ ਇੱਕ ਜਿਹੜੀ ਇਸਤਰੀ ਆ ਉਸ ਦਾ ਜਿਹੜਾ ਘਰ ਨੂੰ ਸੰਭਾਲਣਾ, ਜਿੰਨੇ ਵਧੀਆ ਖਿਆਲ ਉਹਦੇ ਵਿੱਚ ਹੁੰਦੇ ਨੇ ਨਾ, ਅਤੇ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਕਿਉਂਕਿ ਇੱਕ ਇਸਤਰੀ ਘਰ ਨੂੰ ਹੀ ਨਹੀਂ ਚਲਾਉਂਦੀ, ਉਹ ਇੱਕ ਸਮਾਜ ਨੂੰ ਵੀ ਵਧੀਆ ਬਣਾਉਂਦੀ, ਕਿਉਂਕਿ ਇਸਤਰੀ ਦੇ ਦਿੱਤੇ ਹੋਏ ਸੰਸਕਾਰ ਹੀ ਬੱਚਿਆਂ ਦੇ ਵਿੱਚ ਜਿਹੜੇ ਹੈਗੇ ਨੇ ਉੱਭਰ ਕੇ ਸਾਹਮਣੇ ਆਉਂਦੇ ਨੇ, ਕਿਉਂਕਿ ਹਰ ਚੀਜ਼ ਨੂੰ ਅਸੀਂ ਕਹਿੰਦੇ ਇਸ ਦੀ ਮਾਂ ਕਿੰਨੀ ਵਧੀਆ ਹੋਏਗੀ ਜਿਹਨੇ ਇਹਨੂੰ ਇੰਨਾ ਵਧੀਆ ਸਿਖਾਇਆ, ਅਤੇ ਉਹ ਸਾਰਾ ਸਿਹਰਾ ਮਾਂ ਦੇ ਸਿਰ 'ਤੇ ਆਉਂਦਾ, ਅਤੇ ਉਹ ਜਿਹੜੀ ਮਾਂ ਇਸਤਰੀ ਆ ਉਸ ਦੇ ਖਿਆਲ ਕਿੰਨੇ ਵਧੀਆ ਹੋਣਗੇ।
0: ਬਿਲਕੁਲ ਜੀ, ਅਸੀਂ ਜੋ ਮਹਿਲਾਵਾਂ ਦੇ ਸਮਾਜ ਦੇ ਵਿੱਚ ਭੂਮਿਕਾਵਾਂ ਨੇ ਜਾਂ ਫਿਰ ਉਹਨਾਂ ਨੂੰ ਲੈ ਕੇ ਜੋ ਸਮਾਜ ਸੇਵੀ ਕੰਮ ਨੇ ਜ਼ਿੰਮੇਦਾਰੀਆਂ ਨੇ ਉਹਨਾਂ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਇਹ ਵੀ ਇੱਕ ਬਹੁਤ ਅਹਿਮ ਜ਼ਿੰਮਾ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਮਨ ਦੇ ਪ੍ਰਗਟਾਵਿਆਂ ਦੇ ਨਾਲ ਜੋੜੀਏ।
1: ਜੀ,
0: ਅਸੀਂ ਹੁਣ ਤੁਹਾਡੇ ਤੋਂ ਇੱਕ ਹੋਰ ਰਚਨਾ ਸੁਣਨਾ ਚਾਹਾਂਗੇ
1: ਜੀ,
0: ਕਿ ਤੁਸੀਂ ਹੁਣ ਸਾਡੇ ਸਰੋਤਿਆਂ ਨੂੰ ਕਿਹੜੀ ਰਚਨਾ ਸੁਣਾਉਣ ਜਾ ਰਹੇ ਹੋ?
1: ਜਿਸ ਤਰ੍ਹਾਂ ਮੈਂ ਵਾਤਾਵਰਨ ਦੇ ਸੰਬੰਧ ਦੇ ਨਾਲ ਇੱਕ ਕਵਿਤਾ ਸੁਣਾਉਣੀ ਤੁਹਾਨੂੰ ਚਾਹੁੰਦੀ ਹਾਂ, ਜਿਹੜੀ ਕਵਿਤਾ ਦਾ ਵਿਸ਼ਾ ਹੈ ਰੁੱਖ, ਕਿ ਅਸੀਂ ਜਿਹੜੇ ਰੁੱਖ ਹੈਗੇ ਆ ਉਹ ਕੱਟ ਧਰੇ ਆ ਪਰ ਲਗਾ ਨਹੀਂ ਰਹੇ, ਅਤੇ ਜੋ ਜਿਹੜੇ ਰੁੱਖ ਨੇ ਇਹਨਾਂ ਨੂੰ ਧਰਤੀ ਮਾਂ ਦੇ ਪੁੱਤ ਹੋਣ ਦਾ ਦਰਜਾ ਦਿੱਤਾ ਗਿਆ, ਅਤੇ ਇਸ ਕਰਕੇ ਜਿਹੜੀ ਧਰਤੀ ਆ ਉਹ ਰੁੱਖਾਂ ਦੇ ਨਾਲ, ਜਿਸ ਤਰ੍ਹਾਂ ਮਾਂ ਆਪਣੇ ਪੁੱਤ ਨਾਲ ਖੁਸ਼ ਹੁੰਦੀ ਹੈ ਨਾ, ਤਾਂ ਧਰਤੀ ਵੀ ਰੁੱਖਾਂ ਦੇ ਨਾਲ ਹੀ ਖੁਸ਼ ਹੁੰਦੀ ਹੈ, ਕਿਉਂਕਿ ਇਹ ਰੁੱਖ ਹੀ ਹੈ ਜੋ ਧਰਤੀ ਨੂੰ ਖੁਰਨ ਤੋਂ ਬਚਾਉਂਦੇ ਨੇ, ਉਹਨੂੰ ਉਹਦਾ ਪੂਰਾ ਖਿਆਲ ਹੁੰਦੇ ਨਾ, ਇਹ ਪੁੱਤਾਂ ਵਰਗੇ ਜਿਹੜੇ ਰੁੱਖ ਨੇ ਧਰਤੀ ਦੇ। ਮੈਂ ਉਸ ਬਾਰੇ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰਨਾ ਚਾਹੁੰਦੀ ਹਾਂ, ਕਿ ਅੱਜ ਦੇ ਸਮੇਂ 'ਚ ਜਿਹੜੀਆਂ ਬੜੀਆਂ ਬਿਮਾਰੀਆਂ ਹੋ ਰਹੀਆਂ ਉਹਨਾਂ ਦਾ ਰੀਜ਼ਨ ਹੀ ਇਹ ਆ ਕਿ ਰੁੱਖ ਘੱਟ ਰਹੇ ਨੇ,
0: ਵਾਤਾਵਰਨ ਸ਼ੁੱਧ ਨਹੀਂ।
1: ਜੀ ਜੀ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਗੌਰ ਨਾਲ ਵੇਖੋ ਰੁੱਖ ਮੁੱਕਦੇ ਨੇ।
0: ਕੀ ਬਾਤ ਹੈ!
1: ਥਾਂ ਥਾਂ ਤੋਂ ਵਿੰਨੀ ਪਰੋਈ ਧਰਤੀ, ਘਰਾਂ ਦੇ ਓਹਲੇ ਘਰ ਲੁੱਕਦੇ ਨੇ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਗੌਰ ਨਾਲ ਵੇਖੋ ਰੁੱਖ ਮੁੱਕਦੇ ਨੇ।
0: ਜੀ,
1: ਸੁਣਿਆ ਇਹ ਜੋ ਰੁੱਖ ਹੁੰਦੇ ਨੇ ਧਰਤੀ ਮਾਂ ਦੇ ਪੁੱਤ ਹੁੰਦੇ ਨੇ, ਮਾਵਾਂ ਦੇ ਤਪਦੇ ਹਿਰਦੇ ਠਾਰਨ, ਇਹ ਪੁੱਤ ਨਾ ਕਦੇ ਕਪੁੱਤ ਹੁੰਦੇ ਨੇ।
0: ਬਹੁਤ ਵਧੀਆ!
1: ਜੀਵਨ ਦੇ ਹਰ ਪੰਧ ਮੋੜ 'ਤੇ ਆਖਰੀ ਪਲ ਤੱਕ ਨਾਲ ਟੁੱਕਦੇ ਨੇ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਗੌਰ ਨਾਲ ਵੇਖੋ ਰੁੱਖ ਮੁੱਕਦੇ ਨੇ। ਰੁੱਖਾਂ ਦੀ ਜਦ ਸਿਫਤ ਸੁਣਾਵਾਂ ਦਿਲ ਭਰ ਜਾਂਦਾ ਡਾਢੇ ਚਾਵਾਂ, ਯਾਦ ਕਰਾਂ ਬਚਪਨ ਦੀਆਂ ਪਿੰਗਾਂ ਅੰਬਰਾਂ ਤੱਕ ਕਿੰਝ ਛੂਕਦੀ ਜਾਵਾਂ, ਟੱਬਰਾਂ ਦੀ ਵੀ ਸਾਂਝ ਪਈ ਮੁੱਕਦੀ, ਨਾ ਚਿੱਠੀ 'ਤੇ ਕੋਈ ਲਿਖਦਾ ਸਿਰਨਾਵਾਂ, ਸੌਣ ਮਹੀਨੇ ਸਨੇਮੇ ਵਿੱਚ ਰਹਿ ਗਏ, ਘਰਾਂ ਦੇ ਵਿੱਚ ਹੁਣ ਏਸੀ ਬੁੱਕਦੇ ਨੇ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਗੌਰ ਨਾਲ ਵੇਖੋ ਰੁੱਖ ਮੁੱਕਦੇ ਨੇ। ਰੁੱਖ ਪਾਣੀਆਂ ਉੱਤੇ ਰਾਹ ਬਣ ਜਾਂਦੇ, ਦਵਾਈ ਦਾਰੂ 'ਤੇ ਸਾਹ ਬਣ ਜਾਂਦੇ, ਦੁੱਖ ਭੁੱਖ ਵੀ ਮਿਟਾ ਦਿੰਦੇ ਨੇ, ਜੀਵਨ ਜਿਉਣ ਦੀ ਚਾਹ ਬਣ ਜਾਂਦੇ। ਕੁਦਰਤ ਦਾ ਇਹ ਰੰਗ ਅਨੋਖਾ, ਕਿਉਂ ਵਾਰਸ ਇਹਦੇ ਨਾਲੋਂ ਟੁੱਟਦੇ ਨੇ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਗੌਰ ਨਾਲ ਵੇਖੋ ਰੁੱਖ ਮੁੱਕਦੇ ਨੇ। ਸਮੁੰਦਰਾਂ ਦੇ ਸੁਨੇਹੇ ਲਿਆਉਂਦੇ, ਸੁਣਿਆ ਇਹ ਮੀਂਹ ਵੀ ਭਰਾਉਂਦੇ, ਮੀਹਾਂ ਨਾਲ ਜੇ ਹੜ੍ਹ ਆ ਜਾਵਣ ਖੁਰਦੀ ਧਰਤੀ ਨੂੰ ਬਚਾਉਂਦੇ, ਧੁੱਪ ਕੋਰਾ ਵੀ ਸਹਿ ਲੈਂਦੇ ਨੇ, ਪੰਛੀਆਂ ਲਈ ਰਹਿਣ ਬਸੇਰਾ ਬਣਾਉਂਦੇ, ਸੁਰਜੀਤ ਸਖਾ ਨਾ ਕੋਈ ਰੁੱਖਾਂ ਵਾਜੋਂ, ਸਖਾ ਨਾ ਕੋਈ ਰੁੱਖਾਂ ਵਾਜੋਂ, ਫਿਰ ਜੜ੍ਹ ਤੋਂ ਜੀਵਨ ਕਿਉਂ ਪੁੱਟਦੇ ਨੇ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਗੌਰ ਨਾਲ ਵੇਖੋ ਰੁੱਖ ਮੁੱਕਦੇ ਨੇ। ਥਾਂ ਥਾਂ ਤੋਂ ਵਿੰਨੀ ਪਰੋਈ ਧਰਤੀ, ਘਰਾਂ ਦੇ ਓਹਲੇ ਘਰ ਲੁੱਕਦੇ ਨੇ, ਲੋਕੀ ਕਹਿੰਦੇ ਸਾਹ ਰੁੱਕਦੇ ਨੇ, ਗੌਰ ਨਾਲ ਵੇਖੋ ਰੁੱਖ ਮੁੱਕਦੇ ਨੇ।
0: ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਸਮਝਾਇਆ ਕਿ ਅੱਜ ਜੋ ਵੀ ਸਾਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਨੇ, ਖਾਸ ਤੌਰ 'ਤੇ ਸਾਹ ਸੰਬੰਧੀ,

0: ਰੁੱਖਾਂ ਦਾ ਜੋ ਮੂਲ ਕਾਰਨ ਹੈ ਉਹ ਰੁੱਖਾਂ ਦਾ ਮੁੱਕਣਾ ਹੈ
1: ਜੀ।
0: ਅਤੇ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਸਾਡੇ ਸੁਣਨ ਵਾਲੇ ਨੂੰ ਸਮਝਾਇਆ, ਅਤੇ ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਹੱਥ ਦੇ ਵਿੱਚ ਜੋ ਕਿਤਾਬ ਹੈ ਉਸ 'ਤੇ ਤੁਹਾਡੀ ਤਸਵੀਰ ਬਣੀ ਹੋਈ ਹੈ, ਅਤੇ ਇਹ ਤੁਹਾਡੀ ਪਹਿਲੀ ਕਿਤਾਬ ਹੈ
1: ਜੀ? ਮੇਰੀ ਪਹਿਲੀ ਕਿਤਾਬ ਸਹਿਜ ਬੋਲ
0: ਜੀ
1: ਜੀ।
0: ਅਤੇ ਤੁਸੀਂ ਕਿਤਾਬ ਲਿਖਣ ਦਾ ਸਿਲਸਿਲਾ ਇਸੇ ਤਰ੍ਹਾਂ ਅੱਗੇ ਵੀ ਸੋਚ ਰਹੇ ਹੋ ਕਿ ਭਵਿੱਖ ਦੇ ਵਿੱਚ ਵੀ ਹੋਰ ਕਿਤਾਬਾਂ ਲਿਖੋਗੇ
1: ਜੀ? ਮੇਰੀ ਅਗਲੀ ਕਿਤਾਬ ਜਿਹੜੀ ਆ ਉਹ ਖੋਜਾਂ ਵਾਲੇ ਰਾਹ ਬਹੁਤ ਜਲਦੀ ਪਾਠਕਾਂ ਦੇ ਹੱਥਾਂ ਵਿੱਚ ਹੋਏਗੀ
0: ਜੀ,
1: ਉਹਦੀ ਵੀ ਪ੍ਰੂਫ ਰੀਡਿੰਗ ਚੱਲ ਰਹੀ ਆ ਜੀ।
0: ਤੁਸੀਂ ਕਵਿਤਾਵਾਂ ਹੀ ਲਿਖਦੇ ਹੋ ਜਾਂ ਇਸ ਤੋਂ ਇਲਾਵਾ ਵੀ ਕੁਝ ਲਿਖਦੇ ਹੋ?
1: ਜ਼ਿਆਦਾ ਕਰਕੇ ਮੈਂ ਕਵਿਤਾਵਾਂ ਲਿਖਦੀ ਹਾਂ, ਅਤੇ ਇਸ ਦੇ ਨਾਲ ਨਾਲ ਖੋਜ ਪੇਪਰ ਵੀ ਲਿਖ ਲੈਂਦੇ ਹਾਂ, ਅਤੇ ਅਵਾਤਿਕ ਦੇ ਕੁਝ ਲੇਖ ਜਿਹੜੇ ਨੇ ਉਹ ਮੈਂ ਲਿਖਦੀ ਹਾਂ, ਜਿਹਦੇ ਵਿੱਚ ਮੇਰਾ ਇੱਕ ਲੇਖ ਹੈਗਾ ਗੁੰਜਾਇਸ਼
0: ਜੀ,
1: ਉਹ ਮੈਂ ਲਿਖਿਆ, ਜਿਸ ਦੇ ਵਿੱਚ ਇਹ ਹੈ ਕਿ ਜਿਹੜੀ ਇੱਕ ਗੁੰਜਾਇਸ਼ ਹੋਣੀ ਚਾਹੀਦੀ ਆ ਸਮਾਜਿਕ ਰਿਸ਼ਤਿਆਂ ਦੇ ਵਿੱਚ, ਪਰਿਵਾਰਿਕ ਰਿਸ਼ਤਿਆਂ ਦੇ ਵਿੱਚ, ਕਿ ਅਸੀਂ ਕਈ ਵਾਰੀ ਇੱਕ ਥਾਂ ਤੋਂ ਟੁੱਟ ਜਾਂਦੇ ਨਾ ਕਿ ਬਸ ਇੱਥੇ ਮੁੜ ਕੇ ਕਦੀ ਜੋੜੀ ਨਹੀਂ ਸਕਦੇ, ਕੁਛ ਤਾਂ ਗੁੰਜਾਇਸ਼ ਹੋਏ
0: ਹਮੇਸ਼ਾ,
1: ਕਿਉਂਕਿ ਇਹ ਜੀਵਨ ਕਦੇ ਮਿਲਦਾ ਨਹੀਂ, ਜੋ ਸਾਡੇ ਰਿਸ਼ਤੇ ਇੱਕ ਵਾਰੀ ਬਣੇ ਨੇ ਉਹ ਮੁੜ ਕੇ ਨਹੀਂ ਬਣ ਸਕਦੇ, ਅਤੇ ਇਹਨਾਂ ਰਿਸ਼ਤਿਆਂ ਨੂੰ ਨਿਭਾਉਣ ਦੇ ਲਈ ਗੁੱਸਾ ਜਿੰਨਾ ਮਰਜ਼ੀ ਰੱਖੋ ਪਰ ਗੁੰਜਾਇਸ਼ ਰੱਖੋ ਕਿ ਤੁਸੀਂ ਮੁੜ ਮਿਲ ਸਕੋ।
0: ਮਤਲਬ ਕਿ ਗੁੰਜਾਇਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਪਹਿਲੂ ਦੇ ਵਿੱਚ ਅਸੀਂ ਦੇਖਦੇ ਰਹੀਏ ਤਾਂ ਇਨਸਾਨ ਦੇ ਅੰਦਰ ਉਮੀਦ ਜਾਗਦੀ ਰਹਿੰਦੀ ਹੈ।
1: ਜੀ ਬਿਲਕੁਲ
0: ਜੀ। ਅਤੇ ਤੁਸੀਂ ਸਾਡੇ ਸੁਣਨ ਵਾਲੇ ਜੋ ਮਹਿਲਾਵਾਂ ਨੇ ਖਾਸ ਤੌਰ 'ਤੇ ਜਦੋਂ ਵੀ ਉਹਨਾਂ ਦੇ ਮਨ ਦੇ ਵਿੱਚ ਕੁਝ ਵਲਵਲੇ ਆਉਂਦੇ ਨੇ ਉਹਨਾਂ ਦਾ ਮਨ ਵੀ ਲੱਗ ਕਰਦਾ ਕਿ ਅਸੀਂ ਕੁਝ ਲਿਖੀਏ, ਉਹਨਾਂ ਨੂੰ ਵੀ ਕੁਝ ਕਹਿਣਾ ਚਾਹੋਗੇ?
1: ਹਾਂਜੀ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਜਦੋਂ ਕਈ ਵਾਰੀ ਪੁੱਛਦੇ ਨੇ ਕਿ ਤੁਸੀਂ ਇਹ ਲਿਖਦੇ ਕਿਵੇਂ ਹੋ, ਕਵਿਤਾਵਾਂ ਕਿਵੇਂ ਲਿਖਦੇ ਆ ਤੁਸੀਂ, ਤਾਂ ਮੈਂ ਕਹਿ ਰਹੀ ਹਾਂ ਕਿ ਇਹ ਸਿਰਫ ਮੈਂ ਹੀ ਨਹੀਂ ਲਿਖ ਸਕਦੀ, ਸਾਰੇ ਹੀ ਲਿਖ ਸਕਦੇ ਨੇ। ਉਹਦੇ ਵਿੱਚ ਰੀਜ਼ਨ ਇਹ ਹੁੰਦਾ ਕਿ ਜਦੋਂ ਅਸੀਂ ਕਿਤੇ ਵੀ ਕੋਈ ਘਟਨਾ ਵਾਪਰਦੀ ਆ ਉਸ ਚੀਜ਼ ਦਾ ਦੁੱਖ ਸਭ ਨੂੰ ਹੁੰਦਾ, ਬੜੀ ਭੀੜ ਹੁੰਦੀ ਹੈ, ਭੀੜ ਸਭ ਮਹਿਸੂਸ ਕਰਦੇ ਨੇ, ਕੁਛ ਲੋਕ ਉਸ ਨੂੰ ਸਿਰਫ ਆਪਣੇ ਉੱਥੇ ਵੇਖ ਕੇ ਛੱਡ ਆਉਂਦੇ ਨੇ, ਕੁਝ ਲੋਕ ਉਸ ਨੂੰ ਆਪਣੇ ਘਰ ਤੱਕ ਆਪਣੇ ਜਿਹਨ ਦੇ ਵਿੱਚ ਰੱਖਦੇ ਨੇ, ਕੁਝ ਲੋਕ ਜਿਹੜੇ ਉਸ ਘਟਨਾ ਨੂੰ ਜਿਹਨ ਵਿੱਚ ਵੀ ਰੱਖਦੇ ਨੇ ਉਸਨੂੰ ਸ਼ਬਦ ਦੇ ਦਿੰਦੇ ਨੇ, ਤੇ ਸ਼ਬਦ ਦੇ ਕੇ ਜਦੋਂ ਉਹਨਾਂ ਨੂੰ ਕੋਈ ਰਚਨਾ ਬਣਾ ਦਿੰਦੇ ਨੇ ਉਹ ਲੇਖਕ ਬਣ ਜਾਂਦੇ ਨੇ।
0: ਬਿਲਕੁਲ ਬਿਲਕੁਲ, ਬਹੁਤ ਹੀ ਵਧੀਆ ਲੱਗਾ ਤੁਹਾਨੂੰ ਡਾਕਟਰ ਸੁਰਜੀਤ ਕੌਰ ਜੀ ਗੱਲਬਾਤ ਕਰਕੇ, ਅਤੇ ਮਨ ਕਰਦਾ ਕਿ ਇਸੇ ਤਰ੍ਹਾਂ ਗੱਲਬਾਤ ਕਰਦੇ ਰਹੀਏ ਅਤੇ ਤੁਹਾਡੀਆਂ ਕਵਿਤਾਵਾਂ ਸੁਣਦੇ ਰਹੀਏ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਫਿਰ ਕਿਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸਾਡੇ ਨਾਲ ਅੱਜ ਉਡਾਰੀਆਂ ਪ੍ਰੋਗਰਾਮ 'ਚ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਧੰਨਵਾਦ ਜੀ।
2: ਜੀ ਗੁਰਪ੍ਰੀਤ, ਦੇਖੋ ਡਾਕਟਰ ਸੁਰਜੀਤ ਕੌਰ ਹੋਣਾ ਨੇ ਵੀ ਰੁੱਖਾਂ ਦੀ ਗੱਲ ਕੀਤੀ, ਹੈ ਨਾ, ਕਹਿੰਦੇ ਵੀ ਰੁੱਖ, ਤੁਸੀਂ ਕਹਿੰਦੇ ਹੋ ਕਿ ਸਾਹ ਰੁੱਕਦਾ, ਪਰ ਕਹਿੰਦੇ ਮੈਂ ਗੌਰ ਨਾਲ ਦੇਖੋ ਰੁੱਖ ਟੁੱਟਦੇ ਨੇ।
3: ਬਿਲਕੁਲ, ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਹੋ ਜਿਹੇ ਵਿਸ਼ਿਆਂ ਦੀ ਖਾਸ ਕਰਕੇ, ਤਾਂ ਇਹ ਤਾਂ ਹੀ ਲਿਖੇ ਜਾਂਦੇ ਨੇ ਜਦੋਂ ਕਲਮ ਚੱਲਦੀ ਹੈ ਅਤੇ ਜ਼ਹਿਨ ਦੇ ਉੱਪਰ ਬਹੁਤ ਸਾਰੇ ਵਿਚਾਰ ਸਾਡੇ ਜ਼ਹਿਨ ਦੇ ਵਿੱਚ ਚੱਲ ਰਹੇ ਹੁੰਦੇ ਨੇ, ਔਰ ਸਾਡੇ ਆਲੇ ਦੁਆਲੇ ਜੋ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਨੇ। ਸਸਵਾਣੀਆਂ ਲਈ ਵੀ ਇੱਕ ਸੰਦੇਸ਼ ਆਇਆ ਹੈ ਅਖੀਰ ਦੇ ਵਿੱਚ ਕਿ ਅਗਰ ਉਹਨਾਂ ਨੇ ਵੀ ਲਿਖਣਾ ਸ਼ੁਰੂ ਕਰਨਾ ਹੈ ਤਾਂ ਲਿਖ ਸਕਦੀਆਂ ਨੇ, ਆਪਣੀ ਕਲਮ ਦੇ ਜਾਦੂ ਜ਼ਰੂਰ ਅਤੇ ਜ਼ਰੂਰ ਸਾਰੇ ਪਾਸੇ ਦਿਖਾ ਸਕਦੀਆਂ ਨੇ, ਸੋਚ ਵਿਚਾਰ ਜਿਹੜੀ ਹੈ ਉਹ ਦੂਸਰਿਆਂ ਤੱਕ ਪੁੱਜਦਾ ਕਰ ਸਕਦੀਆਂ।
2: ਬਿਲਕੁਲ ਜੀ, ਬਸ ਸ਼ੁਰੂਆਤ ਕਰਨ ਦੀ ਦੇਰ ਹੁੰਦੀ ਹੈ, ਥੋੜ੍ਹਾ ਜਿਹਾ ਲਿਖਣਾ ਸ਼ੁਰੂ ਕਰ ਦਿਓ ਅਤੇ ਤੁਹਾਡੀ ਕਲਮ ਆਪੇ ਹੀ ਤੁਰ ਪਏਗੀ
3: ਜੀ। ਬਿਲਕੁਲ,
2: ਆਪੇ ਹੀ ਸ਼ਬਦ ਮਿਲ ਜਾਣਗੇ
3: ਜੀ। ਬਿਲਕੁਲ, ਬਹੁਤ ਸੋਹਣੇ ਤਰੀਕੇ ਦੇ ਨਾਲ ਅਸੀਂ ਉਹਨੂੰ ਜਿਹੜੇ ਸ਼ਬਦਾਂ ਨੂੰ ਆਪਣੇ ਭਾਵ ਜਿਹੜੇ ਨੇ ਉਹ ਦੇ ਸਕਦੇ ਹਾਂ ਅਤੇ ਵਿਅਕਤ ਕਰ ਸਕਦੇ ਹਾਂ।
2: ਅਤੇ ਪਹਿਲਾਂ ਇੱਕ ਗੀਤ ਸੁਣ ਲਈਏ ਅਗਲੇ ਸਿਲਸਿਲੇ ਵੱਲ ਜਾਣ ਤੋਂ ਪਹਿਲਾਂ।
3: ਜੀ ਬਿਲਕੁਲ
2: ਜੀ।

0: ਹਾਂਜੀ, ਹੁਣ ਚਲਦੇ ਹਾਂ ਅਸੀਂ ਆਪਣੇ ਅਗਲੇ ਸਿਲਸਿਲੇ ਵੱਲ, ਅਤੇ ਅਗਲਾ ਸਿਲਸਿਲਾ ਗੁਰਪ੍ਰੀਤ ਤੁਸੀਂ ਲੈ ਕੇ ਤਿਆਰ ਬੈਠੇ ਹੋ, ਸਾਡਾ ਵਿਰਸਾ।
1: ਜੀ ਬਿਲਕੁਲ, ਜਦੋਂ ਅਸੀਂ ਸਾਡੇ ਵਿਰਸੇ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਵਿਸ਼ੇ ਸਾਡੇ ਦਿਮਾਗ ਦੇ ਵਿੱਚ ਆਉਂਦੇ ਨੇ ਕਿ ਅਸੀਂ ਕਿਹੜੇ ਕਿਹੜੇ ਵਿਸ਼ਿਆਂ ਦੇ ਨਾਲ ਸਾਂਝ ਪਾ ਸਕਦੇ ਹਾਂ, ਔਰ ਇਹਨਾਂ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ, ਇਹਨਾਂ ਵਿਸ਼ਿਆਂ ਦੇ ਬਾਰੇ ਗੱਲਬਾਤ ਕਰਨ ਵਾਲੇ ਇਨਸਾਨ ਜਿਹੜੇ ਨੇ, ਖਾਸ ਕਰਕੇ ਜਦੋਂ ਅਸੀਂ ਉਹਨਾਂ ਦੇ ਵੱਲ ਝਾਤ ਮਾਰਦੇ ਹਾਂ ਤਾਂ ਵਿਚਾਰ ਕੀਤੀ ਕਿ ਕਿਉਂ ਨਾ ਉਹਨਾਂ ਬਾਰੇ ਹੀ ਗੱਲਬਾਤ ਕੀਤੀ ਜਾਏ ਕਿ ਪੁਰਾਣੇ ਸਮਿਆਂ ਦੀ ਸਾਂਝ ਅਤੇ ਭਾਈਚਾਰਾ।
0: ਜੀ ਵਾਹ, ਕਿਆ ਬਾਤ ਹੈ, ਪੁਰਾਣੇ ਸਮਿਆਂ ਦੀ ਸਾਂਝ ਤੇ ਭਾਈਚਾਰਾ।
1: ਜੀ ਬਿਲਕੁਲ,
0: ਵਾਕਈ ਗੁਰਪ੍ਰੀਤ, ਸਾਂਝ ਬਹੁਤ ਹੁੰਦੀ ਸੀ ਨਾ ਪੁਰਾਣੇ ਸਮਿਆਂ 'ਚ।
1: ਸੱਚੀ ਸਾਂਝ ਹੁੰਦੀ ਸੀ, ਔਰ ਸਾਂਝ ਇਹੋ ਜਿਹੀ ਹੁੰਦੀ ਸੀ ਜਿਸ ਦੇ ਵਿੱਚ ਕਿ ਪਿਆਰ, ਆਪਣਤ ਔਰ ਵਿਸ਼ਵਾਸ ਬਹੁਤ ਜ਼ਿਆਦਾ ਹੁੰਦਾ ਸੀ।
0: ਹਾਂ ਬਿਲਕੁਲ,
1: ਔਰ ਜਦੋਂ ਅਸੀਂ ਉਸ ਵਿਸ਼ਵਾਸ ਦੀ ਗੱਲ ਕਰਦੇ ਹਾਂ ਉਹ ਇੰਨਾ ਕੁ ਜ਼ਿਆਦਾ ਪੱਕਿਆ ਹੋਇਆ ਹੁੰਦਾ ਸੀ ਕਿ ਘਰਾਂ ਦੇ ਦਰਵਾਜ਼ੇ ਜਿਹੜੇ ਨੇ ਉਹ ਵੀ ਖੁੱਲ੍ਹੇ ਰਹਿੰਦੇ ਸੀ, ਤਾਲੇ ਨਹੀਂ ਸੀ ਲਗਾਏ ਜਾਂਦੇ। ਕੋਠਿਆਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਉੱਪਰ ਵੀ ਬਹੁਤ ਵੱਡੀਆਂ ਵੱਡੀਆਂ ਕੰਧਾਂ ਨਹੀਂ ਸੀ ਹੁੰਦੀਆਂ, ਸੱਥਾਂ ਦੇ ਵਿੱਚ ਆਮ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸਨ।
0: ਵਾਕਈ ਦੇਖੋ ਬਹੁਤ ਵੱਡਾ ਪਰਿਵਾਰ ਹੁੰਦਾ ਸੀ,
1: ਬਿਲਕੁਲ
0: ਸਾਰੇ ਇਕੱਠੇ ਰਹਿੰਦੇ ਸੀ, ਚਾਚੇ ਤਾਏ ਦਾਦੇ ਦਾਦੀਆਂ, ਹੈ ਨਾ, ਅੱਗੋਂ ਉਹਨਾਂ ਦੇ ਬੱਚੇ, ਅੱਗੋਂ ਭੈਣ ਭਰਾ, ਸਾਰੇ ਜਣਿਆਂ ਨੇ ਇਕੱਠੇ ਰਹਿਣਾ।
1: ਬਿਲਕੁਲ,
0: ਔਰ ਯਾਦ ਹੈ ਗੁਰਪ੍ਰੀਤ ਕਿ ਇੱਕ ਵਿਹੜਾ ਹੁੰਦਾ ਸੀ
1: ਜੀ,
0: ਖੁੱਲਾ ਜਿਹਾ,
1: ਵੱਡਾ
0: ਸਾਰਾ,
1: ਹਾਂਜੀ,
0: ਤੇ ਆਸੇ ਪਾਸੇ ਸਾਰੇ ਭੈਣ ਭਰਾ ਦੇ ਕਮਰੇ ਹੁੰਦੇ ਸੀ।
1: ਬਿਲਕੁਲ,
0: ਔਰ ਵਾਕਈ ਉਸ ਕਮਰਿਆਂ ਚੋਂ ਨਿਕਲ ਕੇ ਜਦੋਂ ਉਸ ਵਿਹੜੇ 'ਚ ਆ ਕੇ ਔਰ ਉਸ ਵਿਹੜੇ ਦੇ ਵਿੱਚ ਹੀ ਚੁੱਲ੍ਹਾ ਬਾਲਿਆ ਜਾਂਦਾ ਸੀ।
1: ਬਿਲਕੁਲ, ਔਰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਮੰਜੇ ਵਿਛਾ ਕੇ ਉੱਥੇ ਹੀ ਸੌਂਦੇ ਸੀ, ਕਿਸੇ ਵੀ ਤਰ੍ਹਾਂ ਦੇ ਮਨ ਮੁਟਾਵ ਮਨਾਂ ਦੇ ਵਿੱਚ ਨਹੀਂ ਹੁੰਦੇ ਸੀ ਜਦੋਂ ਅਸੀਂ ਝਾਤ ਮਾਰਦੇ ਹਾਂ ਪੁਰਾਣੇ ਸਮਿਆਂ ਦੇ ਵੱਲ, ਤੇ ਜਿਹੜੇ ਤਿਉਹਾਰ ਸੀ, ਜਿਹੜੇ ਮੇਲੇ ਸੀ, ਜਿਹੜੇ ਵਿਆਹ ਸ਼ਾਦੀਆਂ, ਸੁੱਖ ਦੁੱਖ ਪਰਿਵਾਰਾਂ ਦਾ ਨਹੀਂ ਪਿੰਡਾਂ ਦਾ ਸਾਂਝਾ ਹੁੰਦਾ ਸੀ।
0: ਬਿਲਕੁਲ, ਔਰ ਦੇਖੋ ਇਹ ਸਾਂਝ ਬੜੀ ਵੱਡੀ ਹੁੰਦੀ ਸੀ।
1: ਬਿਲਕੁਲ,
0: ਪਤਾ ਹੀ ਨਹੀਂ ਸੀ ਲੱਗਦਾ ਕਿ ਕਿਹਦਾ ਬੱਚਾ ਕੀ ਕਰ ਗਿਆ ਔਰ ਕਿੰਨੇ ਉਹਨੂੰ ਝਿੜਕ ਦਿੱਤਾ। ਜੇ ਚਾਚੇ ਦੇ ਮੁੰਡੇ ਨੇ ਕੁਛ ਕਰ ਦਿੱਤਾ ਤੇ ਤਾਈ ਨੇ ਝਿੜਕ ਦੇਣਾ।
1: ਬਿਲਕੁਲ,
0: ਤੇ ਜੇ ਉਹਨੂੰ ਪਿਆਰ ਕਰ ਦਿੱਤਾ ਤੇ ਪਤਾ ਹੀ ਨਹੀਂ ਲੱਗਦਾ ਸੀ ਕਿ ਇਹ ਚਾਚੇ ਦਾ ਮੁੰਡਾ ਹੈ ਕਿ ਤਾਈ ਦਾ ਮੁੰਡਾ।
1: ਬਿਲਕੁਲ, ਔਰ ਇਹਦੇ ਨਾਲ ਨਾਲ ਜਦੋਂ ਅਸੀਂ ਪਰਿਵਾਰਾਂ ਦੀ ਖਾਸ ਕਰਕੇ ਗੱਲ ਕਰਦੇ ਹਾਂ ਉਸਦੇ ਵਿੱਚ ਤਾਂ ਇਹ ਫਰਕ ਨਹੀਂ ਦੇਖਣ ਨੂੰ ਮਿਲਦਾ ਸੀ, ਪਿੰਡਾਂ ਤੱਕ ਵੀ ਪੂਰੇ ਪਿੰਡ ਦਾ ਪਿੰਡ ਜਿਹੜਾ ਹੈ ਉਹਦੇ ਵਿੱਚ ਇੰਨੀ ਸਾਂਝ ਹੁੰਦੀ ਸੀ, ਇੰਨਾ ਪਿਆਰ, ਇੰਨਾ ਆਪਣਾਪਨ ਹੁੰਦਾ ਸੀ ਕਿ ਜੇਕਰ ਕਿਸੇ ਦੇ ਘਰ ਕੋਈ ਸੁੱਖ ਦਾ ਸਮਾਂ ਸੀ ਤੇ ਉਹ ਵੀ ਸਾਰੇ ਇਕੱਠੇ ਹੀ ਬਿਤਾਉਂਦੇ ਸੀ, ਤੇ ਜੇ ਦੁੱਖ ਆਉਂਦਾ ਸੀ ਉਹ ਵੀ ਇਕੱਠੇ ਹੀ ਹੰਢਾਉਂਦੇ ਸੀ, ਔਰ ਸਮਝ ਹੁੰਦੀ ਸੀ, ਸੋਚ ਸ਼ਕਤੀ ਹੁੰਦੀ ਸੀ। ਔਰ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਅਸੀਂ ਗੁੱਸਾ ਕਰਦੇ ਹਾਂ ਨਾ ਕਿ ਸਾਨੂੰ ਕਿਸੇ ਨੇ ਫੋਨ ਹੀ ਨਹੀਂ ਕੀਤਾ, ਐਵੇਂ ਹੀ ਆ ਗਏ, ਅਸੀਂ ਤਾਂ ਇੱਥੇ ਜਾਣਾ ਸੀ। ਪੁਰਾਣੇ ਸਮਿਆਂ ਦੇ ਵਿੱਚ ਤਾਂ ਬਿਨਾਂ ਫੋਨ ਕੀਤਿਆਂ, ਬਿਨਾਂ ਚਿੱਠੀ ਪੱਤਰ ਪਾਇਆ ਜਿਹੜਾ ਹੈ ਘਰ ਪਹੁੰਚ ਜਾਂਦੇ ਸੀ ਤੇ ਆਓ ਭਗਤ
0: ਬਿਲਕੁਲ ਪੂਰੀ ਹੁੰਦੀ ਸੀ, ਹੈ ਨਾ। ਔਰ ਮੈਂ ਕਹਿੰਦੀ ਹਾਂ ਕਿ ਉਦੋਂ ਲੋਕਾਂ ਨੂੰ ਚਾਹ ਚੜ ਜਾਂਦਾ ਸੀ,
1: ਸਹੀ ਗੱਲ ਹੈ,
0: ਕਿ ਸਾਡੇ ਘਰ ਕੋਈ ਆਇਆ। ਔਰ ਯਾਦ ਹੋਣਾ ਗੁਰਪ੍ਰੀਤ, ਸਾਡੀਆਂ ਨਾਨੀਆਂ ਦਾਦੀਆਂ ਜਦੋਂ ਬਨੇਰੇ ਤੇ ਕੋਈ ਕਾਂ ਬੋਲਦਾ ਸੀ ਨਾ ਤਾਂ ਨਾਨੀ ਦਾਦੀਆਂ ਨੇ ਕਹਿਣਾ ਕਿ ਅੱਜ ਕੋਈ ਆਏਗਾ।
1: ਬਿਲਕੁਲ,
0: ਤੇ ਜਾਂ ਕਦੀ ਪੇੜਾ ਫੜਕ ਕੇ ਥੱਲੇ ਗਿਰ ਜਾਣਾ,
1: ਗਿਰ ਜਾਣਾ,
0: ਤੇ ਅਸੀਂ ਸੋਚਣਾ, ਅਸੀਂ ਛੋਟੇ ਹੁੰਦੇ ਸੀ ਅਸੀਂ ਸੋਚਣਾ ਕਿ ਇਹ ਕਿੱਦਾਂ ਦੀ ਸਾਂਝ ਹੈ, ਕਿੱਦਾਂ ਦੀ ਗੱਲ ਕਰਦੇ ਨੇ ਵੀ ਅੱਜ ਕੋਈ ਆਏਗਾ, ਵੀ ਅੱਜ ਕਿਸੇ ਨੂੰ ਭੁੱਖ ਲੱਗੀ ਆ, ਅੱਜ ਸਾਡੇ ਘਰ ਰੋਟੀ ਖਾਣ ਕੋਈ ਆਏਗਾ। ਔਰ ਵਾਕਈ ਹੁੰਦਾ ਸੀ ਕਿ ਕੋਈ ਨਾ ਕੋਈ ਤੁਹਾਡੇ ਘਰ ਆ ਹੀ ਜਾਂਦਾ,
1: ਔਰ ਬਾਅਦ ਵਿੱਚ ਜ਼ਰੂਰ ਕਿਹਾ ਜਾਂਦਾ ਸੀ ਦੇਖਿਆ ਕਾਂ ਬੋਲਦਾ ਸੀ ਤਾਂ ਹੀ ਬੋਲਦਾ ਸੀ, ਜਾਂ ਫਿਰ ਆਟਾ ਜਿਹੜਾ ਹੈ ਉਹਦਾ ਪੇੜੇ 'ਚੋਂ ਕੁਝ ਹਿੱਸਾ ਆਟੇ ਦਾ ਭੜਕਿਆ ਹੈ ਅਤੇ ਉਹ ਤਾਂ ਹੀ ਹੋਇਆ ਹੈ ਜੇਕਰ ਅਸੀਂ ਸੋਚਦੇ ਸੀ, ਵਿਚਾਰਦੇ ਸੀ ਕਿ ਕੋਈ ਨਾ ਕੋਈ ਰਿਸ਼ਤੇਦਾਰ ਸਾਡੇ ਵਿਹੜੇ ਜ਼ਰੂਰ ਆਏਗਾ। ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕੀਤੀ ਹੈ ਖਾਸ ਕਰਕੇ ਸੱਥਾਂ ਦੀ, ਉਸ ਦੇ ਵਿੱਚ ਕੋਈ ਵੀ ਵਿਚਾਰ ਚਰਚਾ ਕੀਤੀ ਜਾਂਦੀ ਸੀ, ਸਮਾਂ ਬਿਤਾਇਆ ਜਾਂਦਾ ਸੀ, ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸੀ, ਔਰ ਨਾਲ ਦੀ ਨਾਲ ਪਰਿਵਾਰਾਂ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਮੁਟਾਵ, ਕੋਈ ਝਗੜਾ, ਕੁਛ ਵੀ ਮੁਸ਼ਕਲ ਆ ਜਾਂਦੀ ਸੀ ਤੇ ਉੱਥੇ ਬੈਠ ਕੇ ਹੀ ਉਸਦਾ ਸੋਲਿਊਸ਼ਨ ਕੀਤਾ ਜਾਂਦਾ।
0: ਹਾਂ ਬਿਲਕੁਲ ਜੀ, ਕੋਈ ਘਰ ਦੇ ਵਿੱਚ ਲੜਾਈ ਝਗੜਾ

0: जी ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਵਿਰਸੇ ਦੀ, ਸੱਚੀ ਹੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਾਡੇ ਤੱਕ ਸਾਂਝ ਪਹੁੰਚਾਉਂਦਾ ਸੀ ਉਸ ਸਮੇਂ ਜਦੋਂ ਅਸੀਂ ਵਿਆਹਾਂ ਸ਼ਾਦੀਆਂ ਦੀ ਖਾਸ ਕਰਕੇ ਗੱਲ ਕਰਦੇ ਹਾਂ। ਕਿਸ ਤਰੀਕੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਘਰਾਂ ਦੇ ਵਿਆਹ ਨਹੀਂ, ਪਿੰਡਾਂ ਦੇ ਹੀ ਪੂਰੇ ਪੂਰੇ ਪਿੰਡ ਦਾ ਹੀ ਵਿਆਹ ਹੁੰਦਾ ਸੀ।
1: ਔਰ ਕਿਹਾ ਜਾਂਦਾ ਸੀ ਕਿ ਜੇ ਇੱਕ ਘਰ 'ਚ ਵਿਆਹ ਹੈ, ਕੁੜੀ ਦਾ ਵਿਆਹ ਹੈ, ਤਾਂ ਸਾਰੇ ਜਾਣੇ ਕਹਿੰਦੇ ਸੀ ਕਿ ਸਾਡੇ ਪਿੰਡ ਦੀ ਕੁੜੀ ਦਾ ਵਿਆਹ ਹੈ, ਸਾਡੇ ਆਪਣੀ ਭੈਣ ਦਾ ਵਿਆਹ ਹੈ।
0: ਜੀ ਬਿਲਕੁਲ। ਔਰ ਉਸ ਸਮੇਂ ਪਤਾ ਹੀ ਨਹੀਂ ਲੱਗਦਾ ਸੀ ਸਮਾਨ ਕਿੱਥੋਂ ਇਕੱਠਾ ਹੋ ਜਾਂਦਾ ਸੀ। ਇਹ ਸੋਚਣਾ ਵਿਚਾਰਨਾ ਜਿਹੜਾ ਹੈ ਉਹ ਸਮਿਆਂ ਦੇ ਨਾਲ ਬਿਲਕੁਲ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ ਕਿ ਕੌਣ ਕੀ ਲੈ ਕੇ ਆ ਰਿਹਾ। ਅੱਜ ਕੱਲ੍ਹ ਤਾਂ ਅਸੀਂ ਗੁੱਸੇ ਹੋ ਜਾਂਦੇ ਹਾਂ ਕਿ ਉਹਨੇ ਇੰਨਾ ਸ਼ਗਨ ਪਾਇਆ, ਉਹਨੇ ਇੰਨਾ ਕੀਤਾ, ਅਸੀਂ ਆਹ ਕੀਤਾ, ਉਹਨਾਂ ਨੇ ਉਹ ਕੀਤਾ, ਇਹ ਚੀਜ਼ਾਂ ਦੇ ਵਿੱਚ ਅਸੀਂ ਫਸ ਗਏ ਹਾਂ ਚਲੋ। ਬਟ ਇਹ ਕਿ ਜਦੋਂ ਅਸੀਂ ਪੁਰਾਣੇ ਸਮੇਂ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਖਾਸ ਕਰਕੇ ਜਦੋਂ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਗੱਲ ਕੀਤੀ ਜਾਂਦੀ ਸੀ ਤੇ ਉਹ ਸੋਚਦੇ ਨਹੀਂ ਸੀਗੇ ਕਿ ਅਸੀਂ ਵਿਰਸੇ ਨੂੰ ਸੰਭਾਲਣਾ। ਇਹ ਤਾਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇਹ ਉਹਨਾਂ ਦੀ ਜ਼ਿੰਦਗੀ ਦਾ ਆਮ ਹਿੱਸਾ ਸੀ।
1: ਔਰ ਦੇਖੋ ਜੀ, ਆਂਢੀ ਗੁਆਂਢੀ ਜਿਹੜੇ ਹੁੰਦੇ ਸੀ ਉਹ ਵੀ ਪੂਰਾ ਹਿੱਸਾ ਪਾਉਂਦੇ ਸੀ।
0: ਬਿਲਕੁਲ।
1: ਕੋਈ ਵਿਆਹ ਜਦੋਂ ਧਰਿਆ ਗਿਆ ਤੇ ਕੁੜੀ ਦਾ ਸਪੋਜ਼ ਕਰ ਲਓ ਵਿਆਹ ਹੈ ਤੇ ਉਹਨੂੰ ਕੁਛ ਦੇਣਾ ਹੈ ਤੇ ਉਹ ਆਂਢੀ

0: ਜਿਹੜੇ ਨੇ ਉਹ ਦਰੀਆਂ ਬੁਣ ਰਹੇ ਨੇ,
1: ਬਿਲਕੁਲ
0: ਨਾਲੇ ਬੁਣ ਰਹੇ ਨੇ ਕਿ
1: ਹਾਂਜੀ
0: ਉਹ ਅੱਜ ਸਾਡੀ ਭੈਣ ਦਾ ਵਿਆਹ ਹੈ ਨਾ,
1: ਬਿਲਕੁਲ ਔਰ ਨਾਲ
0: ਔਰ ਬਿਲਕੁਲ ਨਾਲ ਦੇ ਗੁਆਂਢੀ ਹੁੰਦੇ ਸੀ
1: ਜੀ,
0: ਉਹ ਵੀ ਸਾਰਾ ਹਿੱਸਾ ਪਾਉਂਦੇ ਸੀ।
1: ਬਿਲਕੁਲ ਔਰ ਜਦੋਂ ਅਸੀਂ ਗੱਲ ਕਰਦੇ ਇਹਨਾਂ ਸਾਰੀਆਂ ਚੀਜ਼ਾਂ ਦੀ, ਇਹ ਸਾਰਾ ਹੀ ਹਿੱਸਾ ਸੀ ਔਰ ਇਸ ਸਾਰੇ ਦੇ ਨਾਲ ਹੀ ਪਰਿਵਾਰ ਨਹੀਂ ਮਤਲਬ ਪੂਰਾ ਇੱਕ ਜਿਹੜਾ ਪਿੰਡ ਹੈ ਉਹ ਪਿਆਰ ਦੇ ਨਾਲ ਰਹਿੰਦਾ ਸੀ, ਆਪਸੀ ਭਾਈਚਾਰਕ ਸਾਂਝ ਦੇ ਨਾਲ ਰਹਿੰਦਾ ਸੀ ਔਰ ਇਸ ਦੇ ਨਾਲ ਨਾਲ ਜਦੋਂ ਗੁਆਂਢੀ ਜਿਹੜੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਵੀ ਆਉਣਾ ਜਾਣਾ ਜਿਹੜਾ ਹੈ ਉਹ ਬਹੁਤ ਹੀ ਆਮ ਹੁੰਦਾ ਸੀ
0: ਜੀ,
1: ਚਾਹੇ ਸਵੇਰ ਦੀ ਗੱਲ ਕਰ ਲਈਏ, ਸ਼ਾਮ ਦੀ ਗੱਲ ਕਰ ਲਈਏ, ਹੁਣ ਤਾਂ ਸੱਦਾ ਪੱਤਰ ਦੀ ਗੱਲ ਕੀਤੀ ਜਾਂਦੀ ਹੈ, ਉਸ ਸਮੇਂ ਇਹੋ ਜਿਹਾ ਕੁਝ ਵੀ ਨਹੀਂ ਸੀਗਾ, ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਖਾਣਾ ਪੀਣਾ ਜਿਹੜਾ ਹੈ ਉਹ ਖਾਇਆ ਜਾ ਸਕਦਾ ਸੀ।
0: ਬਿਲਕੁਲ ਜੀ, ਹਾਕ ਮਾਰ ਕੇ ਚਲੇ ਜਾਂਦੇ ਸੀ ਕਿ ਚਾਚੀ ਮੈਂ ਚੱਲੀ ਹਾਂ ਫਲਾਣੇ ਦੇ ਘਰ,
1: ਹਾਂਜੀ
0: ਆਪਣੇ ਘਰ ਆਵਾਜ਼ ਮਾਰਨੀ, ਹਾਕ ਮਾਰਨੀ ਤੇ ਕਹਿਣਾ ਕਿ ਮੈਂ ਉੱਥੇ ਚੱਲੀ ਹਾਂ ਤੇ ਉੱਥੇ ਜਾ ਕੇ ਆਵਾਜ਼ ਮਾਰ ਦੇਣੀ, ਬੀਬੀ ਮੈਂ ਆ ਗਈ ਹਾਂ
1: ਬਿਲਕੁਲ
0: ਤੇ ਲਿਆ ਦੇ ਲੱਸੀ ਦੇ,
1: ਬਿਲਕੁਲ
0: ਤੇ ਬੜੇ ਚਾਹ ਦੇ ਨਾਲ ਸਾਰੇ ਕੰਮ ਹੁੰਦੇ ਸੀ ਔਰ ਬਹੁਤ ਜ਼ਿਆਦਾ ਪਿਆਰ ਸਾਂਝ ਭਾਈਚਾਰਾ ਸੀ।
1: ਬਿਲਕੁਲ ਔਰ ਜਦੋਂ ਅਸੀਂ ਆਉਣ ਜਾਣ ਦੀ ਗੱਲ ਕਰਦੇ ਹਾਂ ਤੇ ਉਦੋਂ ਤਾਂ ਸਾਧਨ ਵੀ ਨਹੀਂ ਸੀ, ਜਦੋਂ ਜੰਝ ਆਉਂਦੀ ਸੀਗੀ ਹਨਾ ਤੇ ਕਿਸ ਤਰੀਕੇ ਦੇ ਨਾਲ ਉਹਦੀ ਆਓ ਭਗਤ ਕੀਤੀ ਜਾਂਦੀ ਸੀ, ਪਤਾ ਹੁੰਦਾ ਸੀ ਕਿ ਕਿੰਨਾ ਕਿੰਨਾ ਲੰਬਾ ਸਮਾਂ ਬਿਤਾ ਕੇ ਜਿਹੜਾ ਹੈ ਉਹ ਆਏ ਨੇ ਘਰ ਪਹੁੰਚੇ ਨੇ, ਸੋ ਸਾਰੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਆਓ ਭਗਤ ਕਰਦੇ ਸੀ, ਉਹਨਾਂ ਦੀ ਸੇਵਾ ਕਰਦੇ ਸੀ, ਉਹਨਾਂ ਨੂੰ ਖਿਲਾਉਂਦੇ ਸੀ ਪਿਲਾਉਂਦੇ ਸੀ ਤੇ ਫਿਰ ਉਹਨਾਂ ਨੂੰ ਤੋਰਦੇ ਸੀ।
0: ਬਿਲਕੁਲ ਜੀ, ਔਰ ਅੱਗੇ ਬਰਾਤਾਂ ਜਿਹੜੀਆਂ ਨੇ ਉਹ ਦੋ ਦੋ ਤਿੰਨ ਤਿੰਨ ਦਿਨ ਰਹਿੰਦੀਆਂ ਵੀ ਸੀਗੀਆਂ
1: ਜੀ
0: ਔਰ ਉਹਨਾਂ ਦੀ ਪੂਰੀ ਆਓ ਭਗਤ ਕੀਤੀ ਜਾਂਦੀ ਸੀ, ਸਾਰਾ ਪਿੰਡ ਉਹਨਾਂ ਦੀ ਆਓ ਭਗਤ ਵਿੱਚ ਲੱਗ ਜਾਂਦਾ ਸੀ, ਉਹਨਾਂ ਨੂੰ ਪਹਿਲਾਂ ਸਾਰਾ ਕੁਛ ਦੇ ਕੇ ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ ਸੀ ਪਿੰਡ ਦੇ ਲੋਕ ਉਹ ਖਾਣ ਪੀਣ ਵੱਲ ਧਿਆਨ ਕਰਦੇ ਹੁੰਦੇ ਸੀ। ਚਲੋ ਜੀ, ਇਹ ਤਾਂ ਹੋ ਗਿਆ ਸਾਡਾ ਵਿਰਸਾ ਔਰ ਬਹੁਤ ਸਾਰੀਆਂ ਜਿਹੜੀਆਂ ਵਿਰਸੇ ਦੀਆਂ ਗੱਲਾਂ ਨੇ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂ ਔਰ ਦੇਖੋ ਇਹ ਭਾਈਚਾਰਾ ਸਾਂਝ ਜਿਹੜਾ ਸਾਨੂੰ ਬਣਾ ਕੇ ਰੱਖਣਾ ਚਾਹੀਦਾ, ਸਾਨੂੰ ਸੋਚਣਾ ਚਾਹੀਦਾ ਇਸ ਉੱਤੇ ਕਿ ਜੇ ਪਹਿਲਾਂ ਇੰਨਾ ਵਧੀਆ ਮਾਹੌਲ ਸੀ ਤਾਂ ਹੁਣ ਕਿਉਂ ਨਹੀਂ ਹੈ, ਹੁਣ ਕਿਉਂ ਅਸੀਂ ਬਹੁਤ ਜ਼ਿਆਦਾ ਟੈਕਨੋਲੋਜੀ ਵੱਲ ਵੱਧਦੇ ਜਾ ਰਹੇ ਹਾਂ।
1: ਬਿਲਕੁਲ, ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਉਹ ਇਹ ਹੈ ਕਿ ਨਿਊਕਲੀਅਰ ਫੈਮਲੀਜ਼ ਜਿਹੜੀਆਂ ਨੇ, ਸਾਡੇ ਪਰਿਵਾਰ ਛੋਟੇ ਹੁੰਦੇ ਜਾ ਰਹੇ ਨੇ, ਪਰਿਵਾਰ ਦੇ ਵਿੱਚ ਮੈਂਬਰਾਂ ਦੀ ਗਿਣਤੀ ਜਿਹੜੀ ਹੈ ਉਹ ਘੱਟਦੀ ਜਾ ਰਹੀ ਹੈ ਔਰ ਇੱਕ ਪਰਸਨਲ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਪ੍ਰਾਈਵੇਸੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ।
0: ਔਰ ਦੇਖੋ ਇੱਕ ਗੱਲ ਹੋਰ ਵੀ ਹੈ ਜਿਹੜੀ ਕਿ ਸਾਡੇ 'ਚ ਪੇਸ਼ੈਂਸ,
1: ਹਾਂਜੀ
0: ਸਬਰ, ਸੰਤੋਖ ਉਹ ਘਟਦਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਜ਼ਰੂਰੀ ਹੈ। ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਨੇ, ਸਬਰ ਅਤੇ ਸੰਤੋਖ ਵਾਲਾ।
1: ਬਿਲਕੁਲ,
0: ਔਰ ਜਦੋਂ ਇਹ ਹੋਏਗਾ ਤਾਂ ਫਿਰ ਜਿਹੜਾ ਭਾਈਚਾਰਾ ਤੁਹਾਡਾ ਬਣਿਆ ਰਹੇਗਾ, ਤੁਹਾਡਾ ਪਿਆਰ, ਤੁਹਾਡੀ ਸਾਂਝ ਜਿਹੜੀ ਹੈ ਉਹ ਬਣੀ ਰਹੇਗੀ।
1: ਬਿਲਕੁਲ, ਉਹਨਾਂ ਸਮਿਆਂ ਦੇ ਵਿੱਚ ਅਸੀਂ ਹੁਣ ਵੀ ਜੀ ਸਕਦੇ ਹਾਂ, ਆਪਣਾ ਆਨੰਦ ਜਿਹੜਾ ਹੈ ਉਸੇ ਤਰੀਕੇ ਮਾਣ ਸਕਦੇ ਹਾਂ, ਜੇ ਅਸੀਂ ਆਪਣੇ ਮਨਾਂ ਦੇ ਵਿੱਚੋਂ ਸਾਰੇ ਮਨ ਮੁਟਾਵ ਜਿਹੜੇ ਨੇ ਉਹਨਾਂ ਨੂੰ ਦੂਰ ਕਰ ਦਈਏ, ਫਿਰ ਤੋਂ ਸੋਚੀਏ ਵਿਚਾਰੀਏ ਕਿ ਅਸੀਂ ਇਕੱਠੇ ਹੋਣਾ, ਅਸੀਂ ਪਿਆਰ ਦੇ ਨਾਲ ਰਹਿਣਾ ਔਰ ਇਕੱਠਿਆਂ ਮਿਲ ਕੇ ਜਿਹੜਾ ਹੈ ਕੋਈ ਵੀ ਦਿਨ ਤਿਉਹਾਰ ਹੈ ਉਹਨੂੰ ਮਨਾਉਣਾ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ੰਕਾ ਸਾਡੇ ਮਨ ਦੇ ਵਿੱਚ ਆਉਂਦੀ ਹੈ ਤਾਂ ਉਹਨੂੰ ਅਸੀਂ ਦੂਰ ਕਰਨਾ ਹੈ ਔਰ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਪਿਆਰ ਦੇ ਨਾਲ ਰੱਖਣਾ, ਪਿਆਰ ਦੇ ਨਾਲ ਰਹਿਣਾ, ਇਹ ਸਾਰੀਆਂ ਚੀਜ਼ਾਂ ਤਾਂ ਹੀ ਹੋ ਸਕਦੀਆਂ ਨੇ ਜੇਕਰ ਅਸੀਂ ਆਪਣੇ ਸਮੇਂ ਦੇ ਵਿੱਚੋਂ ਕੁਝ ਸਮਾਂ ਕੱਢੀਏ ਆਪਣੇ ਪਰਿਵਾਰਾਂ ਦੇ ਲਈ।
0: ਬਿਲਕੁਲ ਜੀ, ਇਹ ਤਾਂ ਗੱਲ ਹੋ ਗਈ ਸਾਡੇ ਵਿਰਸੇ ਦੀ ਔਰ ਦੇਖੋ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ
1: ਜੀ,
0: ਠੀਕ ਹੈ ਨਾ, ਇਸ ਮੌਸਮ ਦੇ ਵਿੱਚ ਖਾਸ ਖਿਆਲ ਰੱਖਣਾ ਹੈ, ਇੱਕ ਤਾਂ ਬਾਹਰੋਂ ਕੁਝ ਖਾਣਾ ਪੀਣਾ ਨਹੀਂ,
1: ਬਿਲਕੁਲ
0: ਠੀਕ ਹੈ, ਕਿਉਂਕਿ ਆਮ ਸਾਡੀਆਂ ਭੈਣਾਂ ਜਿਹੜੀਆਂ ਹੁੰਦੀਆਂ ਨੇ ਗਰਮੀ ਲੱਗੀ ਹੈ ਜੀ, ਚਲੋ ਬਾਹਰ ਜਾ ਕੇ ਕੁਝ ਨਾ ਕੁਝ ਖਾ ਆਉਂਦੇ ਹਾਂ।
1: ਬਿਲਕੁਲ,
0: ਦੇਖੋ ਬਾਹਰ ਦੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਕਿਉਂਕਿ ਇਸ ਮੌਸਮ ਦੇ ਵਿੱਚ ਬਿਮਾਰ ਹੋਣ ਦਾ ਖਦਸ਼ਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਔਰ ਅਸੀਂ ਜਦੋਂ ਇੱਕ ਵਾਰੀ ਬਿਮਾਰ ਹੋ ਗਏ ਤਾਂ ਫਿਰ ਠੀਕ ਹੋਣਾ ਬਹੁਤ ਔਖਾ ਹੋ ਜਾਂਦਾ ਹੈ।
1: ਬਿਲਕੁਲ,
0: ਸੋ ਜੀ ਇਸ ਮੌਸਮ ਦੇ ਵਿੱਚ ਬਾਹਰੋਂ ਨਹੀਂ ਖਾਣਾ, ਜਦੋਂ ਬੱਚੇ ਬਾਹਰੋਂ ਬਰਸਾਤ ਦੇ ਵਿੱਚ ਭਿੱਜ ਕੇ ਆਉਂਦੇ ਨੇ ਉਸ ਵੇਲੇ ਉਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂ?
1: ਬਿਲਕੁਲ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਉਸ ਖਿਆਲ ਰੱਖਣ ਦੀ, ਉਹਨਾਂ ਦੇ ਕੱਪੜੇ ਖਾਸ ਕਰਕੇ ਕਿਸ ਤਰੀਕੇ ਦੇ ਕੱਪੜੇ ਉਹਨਾਂ ਨੇ ਪਾਏ ਹੋਏ ਨੇ ਔਰ ਉਹਨਾਂ ਨੂੰ ਜਦੋਂ ਅਸੀਂ ਚੇਂਜ ਕਰਨਾ ਹੁੰਦਾ ਹੈ ਉਸ ਸਮੇਂ ਵੀ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਕੱਪੜਿਆਂ ਨੂੰ ਇੱਧਰ ਉੱਧਰ ਬੱਚੇ ਕਈ ਵਾਰ ਇਕੱਠਾ ਕਰਕੇ ਰੱਖ ਦਿੰਦੇ ਨੇ, ਜਿਵੇਂ ਅਸੀਂ ਕਹਿੰਦੇ ਨਾ ਪਾਣੀ ਖੜਿਆ ਨਹੀਂ ਕਿਤੇ ਹੋਣਾ ਚਾਹੀਦਾ, ਮੱਛਰ ਜਿਹੜੇ ਨੇ ਉਹ ਪਨਪਦੇ ਨੇ ਬਰਸਾਤ ਦੇ ਮੌਸਮ ਦੇ ਵਿੱਚ ਕਿਉਂਕਿ ਉਸ ਦੇ ਨਾਲ ਬਹੁਤ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਨੇ, ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਪਨਪਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੱਛਰਾਂ ਨੂੰ ਦੇ ਕੱਟਣ ਕਰਕੇ ਹੀ, ਸੋ ਉਹ ਗਿੱਲੇ ਕੱਪੜਿਆਂ ਨੂੰ ਵੀ ਉਸੇ ਵੇਲੇ ਸੰਭਾਲਣਾ ਸੁਹਾਣੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਕੋਈ ਮੁਸ਼ਕਿਲ ਪੈਦਾ ਨਾ ਹੋ ਸਕੇ
0: ਜੀ। ਤੇ ਚਲੋ ਗੱਲਬਾਤ ਹੋਰ ਕਰਾਂਗੇ, ਛੋਟਾ ਜਿਹਾ ਨਿੱਕਾ ਜਿਹਾ ਗੀਤ ਸੁਣ ਲਈਏ
1: ਜੀ। ਬਿਲਕੁਲ।

0: ਲੋ ਜੀ, ਰੁੱਤ ਵਰਖਾ ਦੀ ਤਾਂ ਵਾਕਈ ਆ ਚੁੱਕੀ ਹੈ, ਹੈ ਨਾ
1: ਜੀ।
0: ਜਿਹੜੀ ਗੱਲ ਕੀਤੀ ਹੈ ਉਹ ਸੰਭਾਲ ਦੀ ਤੁਸੀਂ, ਹੈ ਨਾ, ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਆਉਂਦੇ ਸਾਰ ਉਹਨਾਂ ਦੇ ਹੱਥ ਪੈਰ ਧੋਵੋ ਜੇ ਉਹ ਬਾਰਿਸ਼ ਵਿੱਚ ਭਿੱਜ ਕੇ ਆਏ ਨੇ, ਪਰ ਥੋੜ੍ਹਾ ਜਿਹਾ ਆਰਾਮ ਦੇ ਨਾਲ,
1: ਬਿਲਕੁਲ,
0: ਹੈ ਨਾ। ਇਹ ਨਹੀਂ ਕਿ ਆਉਂਦੇ ਸਾਰ ਹੀ ਉਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਭੇਜ ਦਿਓ ਕਿ ਚਲੋ ਜੀ ਨਹਾਓ ਚੱਲ ਕੇ, ਉਹ ਵੀ ਨਹੀਂ ਕਰਨਾ। ਥੋੜ੍ਹਾ ਜਿਹਾ ਸਾਂਭ ਸੰਭਾਲ ਉਹਨਾਂ ਦੀ ਇਸ ਕਰਕੇ ਕਰਨੀ ਹੈ ਕਿਉਂਕਿ ਉਹਨਾਂ ਨੇ ਸਕੂਲ ਵੀ ਜਾਣਾ ਅਗਲੇ ਦਿਨ
1: ਜੀ,
0: ਤਾਂ ਕਿ ਉਹ ਬਿਮਾਰ ਨਾ ਹੋ ਜਾਣ।
1: ਬਿਲਕੁਲ, ਉਹਨਾਂ ਦੇ ਕੱਪੜੇ ਅਸੀਂ ਉਤਾਰ ਕੇ ਪਹਿਲਾਂ ਉਹਨਾਂ ਦੀ ਬਾਡੀ ਨੂੰ ਸਾਫ਼ ਕੀਤਾ ਜਾ ਸਕਦਾ, ਸੁੱਕਾ ਕੀਤਾ ਜਾ ਸਕਦਾ, ਉਹਨਾਂ ਦੀ ਬਾਡੀ ਟੈਂਪਰੇਚਰ ਨੋਰਮਲ ਹੋ ਜਾਵੇ ਅਤੇ ਫਿਰ ਉਹਨਾਂ ਨੂੰ ਜਿਹੜਾ ਹੈ ਉਹ ਸਾਫ਼ ਸੁਥਰਾ ਕੀਤਾ ਜਾ ਸਕਦਾ। ਜਦੋਂ ਅਸੀਂ ਖਾਣੇ ਦੀ ਗੱਲ ਕਰਦੇ ਹਾਂ, ਖਾਣਾ ਵੀ ਸਹੀ ਤਰੀਕੇ ਦੇ ਨਾਲ ਖਾਣਾ ਹੈ ਅਤੇ ਪੀਣਾ ਜਿਹੜਾ ਹੈ ਉਹ ਵੀ ਜ਼ਰੂਰ, ਸਾਡੇ ਜਿੰਨੇ ਵੀ ਪੇਅ ਪਦਾਰਥ ਹੁੰਦੇ ਨੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਬਾਹਰੋਂ ਨਹੀਂ ਕੁਝ ਵੀ ਐਕਸਟਰਾ ਜਿਹੜਾ ਹੈ ਉਹ ਅਸੀਂ ਲੈ ਕੇ ਪੀਣਾ, ਅਤੇ ਘਰ ਦੇ ਵਿੱਚ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਪੀ ਸਕਦੇ ਹਾਂ ਉਹ ਸਾਨੂੰ ਪਤਾ ਹੋਣਾ ਚਾਹੀਦਾ।
0: ਔਰ ਦੇਖੋ, ਪਾਣੀ ਜਿਹੜਾ ਹੈ ਇਸ ਮੌਸਮ 'ਚ ਖਾਸ ਕਰਕੇ ਉਬਾਲ ਕੇ ਹੀ ਪੀਣਾ ਚਾਹੀਦਾ। ਉਬਾਲ ਕੇ ਤੁਸੀਂ ਠੰਡਾ ਕਰ ਲਓ, ਉਸ ਤੋਂ ਬਾਅਦ ਆਪਣੀਆਂ ਬੋਟਲਸ ਵਿੱਚ ਭਰ ਲਓ
1: ਜੀ।
0: ਉਹ ਪਾਣੀ ਹੀ ਅੱਜ ਕੱਲ੍ਹ ਪੀਣਾ ਚਾਹੀਦਾ,
1: ਬਹੁਤ ਜ਼ਿਆਦਾ ਠੰਡਾ ਪਾਣੀ ਵੀ ਨਹੀਂ ਪੀਣਾ ਚਾਹੀਦਾ। ਬਿਲਕੁਲ ਤਾਜ਼ਾ ਪਾਣੀ ਜਿਵੇਂ ਤੁਸੀਂ ਕਿਹਾ ਕਿ ਉਬਾਲ ਕੇ ਉਹਨੂੰ ਠੰਡਾ ਕਰਕੇ ਅਸੀਂ ਪੀ ਸਕਦੇ ਹਾਂ।
0: ਬਿਲਕੁਲ ਜੀ, ਔਰ ਬੱਚਿਆਂ ਨੂੰ ਵੀ ਉਹ ਹੀ ਪਿਲਾਓ ਕਿਉਂਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਬਹੁਤ ਇਤਿਆਤ ਜਿਹੜੀ ਹੈ ਉਹ ਵਰਤਣੀ ਪੈਂਦੀ ਹੈ। ਔਰ ਜੇ ਤੁਸੀਂ ਬਿਮਾਰ ਹੋ ਵੀ ਜਾਂਦੇ ਹੋ ਤਾਂ ਕੋਈ ਗੱਲ ਨਹੀਂ, ਤੁਸੀਂ ਡਾਕਟਰ ਕੋਲ ਜਾ ਕੇ ਆਪਣਾ ਦਿਖਾ ਸਕਦੇ ਹੋ। ਔਰ ਦੇਖੋ ਜੀ, ਵਾਲਾਂ ਦਾ ਖਾਸ, ਜਦੋਂ ਅਸੀਂ ਵਾਲ ਭਿੱਜ ਜਾਂਦੇ ਨੇ
1: ਸਾਡੇ,
0: ਹੈ ਨਾ, ਅਤੇ ਉਹਨਾਂ ਦਾ ਖਿਆਲ ਵੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਉਹਦੇ ਨਾਲ ਤੁਹਾਨੂੰ ਸਕਿਨ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਹੋ ਸਕਦੀਆਂ।
1: ਬਿਲਕੁਲ, ਮੌਸਮ ਅਤੇ ਸਿਹਤ ਵਿਭਾਗ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਜ਼ਰੂਰ ਅਤੇ ਜ਼ਰੂਰ ਅਸੀਂ ਸਾਰਿਆਂ ਨੇ ਫੋਲੋ ਕਰਨਾ। ਸੋ ਘੜੀ ਦੀਆਂ ਸੂਈਆਂ ਹੁਣ ਸਾਨੂੰ ਹੋਰ ਜ਼ਿਆਦਾ ਬੋਲਣ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦੇ ਰਹੀਆਂ, ਅਤੇ ਚਲੀਏ
0: ਇਜਾਜ਼ਤ
1: ਜੀ।
0: ਨਮਸਕਾਰ।

ਹੁਣ ਤਾਂ ਥੋੜ੍ਹੀ ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ, ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਰੰਗਲੀ ਧਰਤੀ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਦੁਪਹਿਰੇ 2:30 ਵਜੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਗਿਰਧਾਰੀ ਲਾਲ ਤੇ ਸਾਥੀ ਮਾਤਾ ਦੀਆਂ ਭੇਟਾਂ ਸੁਣਾਉਣਗੇ।

ਆਪਣੀ ਦੂਜੀ ਸਭਾ ਤੇ ਪ੍ਰੋਗਰਾਮਸ ਲੈ ਕੇ ਆਵਾਂਗੇ ਸ਼ਾਮੀ 4 ਵਜੇ। ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਤੁਸੀਂ ਕੁਝ ਪੰਜਾਬੀ ਫਿਲਮੀ ਗੀਤ ਸੁਣੋਗੇ। ਪ੍ਰੋਗਰਾਮ ਹੋਏਗਾ ਪੰਜਾਬੀ ਫਿਲਮ ਸੰਗੀਤ। ਸ਼ਾਮੀ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮੀ 5:30।

6 ਵਜੇ ਦੇਸ਼ ਪਿਆਰ ਦੇ ਕੁਝ ਗੀਤ ਸੁਣਵਾਏ ਜਾਣਗੇ ਤੇ ਨਾਲ ਹੀ ਮੌਸਮ ਦਾ ਹਾਲ ਸੁਣਵਾਇਆ ਜਾਏਗਾ। ਸਾਢੇ 6 ਵਜੇ ਦਿਹਾਤੀ ਪ੍ਰੋਗਰਾਮ ਤੁਸੀਂ ਸੁਣੋਗੇ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਤੋਂ ਇਲਾਵਾ ਜਮ੍ਹਾਂਬੰਦੀ, ਗਿਰਦਾਵਰੀ ਦੇ ਬਾਰੇ ਕਾਨੂੰਨ, ਇਸ ਬਾਰੇ ਗੱਲਬਾਤ ਕਰਨਗੇ ਜਸਵੰਤ ਕੰਵਲ ਛਾਬੜਾ। ਇੱਕ ਇੰਗਲਿਸ਼ ਟਾਕ ਸੁਣੋਗੇ, ਬੀਵੇਅਰ ਆਫ ਸਾਈਬਰ ਫਰੌਡਸ, ਇਸ ਬਾਰੇ ਜਾਣਕਾਰੀ ਦੇਣਗੇ ਪਰਵਿੰਦਰ ਸਿੰਘ। ਰਾਤ 7:50 ਤੇ ਇੱਕ ਸਪੈਸ਼ਲ ਰੇਡੀਓ ਰਿਪੋਰਟ ਸੁਣੋਗੇ, ਸਪੈਸ਼ਲ ਇੰਟੈਂਟਿਵ ਸਰਵੇਸ਼ਨ। ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਸੁਣੋਗੇ ਸਪੋਟਲਾਈਟ, ਸਾਡੇ ਦਿੱਲੀ ਕੇਂਦਰ ਦੀ ਪੇਸ਼ਕਸ਼। ਪੂਰੇ ਹਫ਼ਤੇ ਦੀਆਂ ਖੇਡ ਗਤੀਵਿਧੀਆਂ ਅਤੇ ਜਾਣਕਾਰੀਆਂ 'ਤੇ ਆਧਾਰਿਤ ਪ੍ਰੋਗਰਾਮ ਸੁਣੋਗੇ ਖੇਡ ਸੰਸਾਰ ਰਾਤੀ 9:30। ਰਾਤ 10:02 'ਤੇ ਸੁਰ ਸਾਧਨਾ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਹੋਏਗਾ। ਅੱਜ ਇਸ ਪ੍ਰੋਗਰਾਮ ਵਿੱਚ ਨਿਦਾਨ ਕੁਮਾਰ ਸ਼ਰਮਾ ਦਰੁਪਦ ਗਾਇਨ ਵਿੱਚ ਪੇਸ਼ ਕਰਨਗੇ ਰਾਗ ਮੀਆਂ ਕੀ ਮਲਹਾਰ। ਰਾਤ 10:30 ਸੁਣੋਗੇ ਪ੍ਰੋਗਰਾਮ ਸਰਗਮ। ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਮਿੱਥੇ ਸਮੇਂ ਤੇ ਵਾਰੋ ਵਾਰ ਪ੍ਰਸਾਰਿਤ ਕੀਤੇ ਜਾਣਗੇ। ਇਹ ਸਨ ਸਾਡੇ ਪੂਰੇ ਦਿਨ ਵਿੱਚ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ ਬਾਅਦ 1:10 ਤੇ ਸੁਣੋ ਪ੍ਰਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਏਤੁਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗੰਨਾ ਫਾਰਮਾਂ ਦੀ ਵੰਡ ਅਤੇ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਕੱਲ੍ਹ ਮੋਹਾਲੀ ਵਿਖੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਬਠਿੰਡਾ, ਫਤਿਹਗੜ੍ਹ ਸਾਹਿਬ, ਮਾਨਸਾ, ਪਟਿਆਲਾ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਬਰਨਾਲਾ ਅਤੇ ਸੰਗਰੂਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਹਿੱਸਾ ਲਿਆ। ਪੰਜਾਬ ਭਰ ਵਿੱਚ 25 ਜੂਨ ਨੂੰ ਸ਼ੁਰੂ ਹੋਈ SIR ਦੀ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਜੰਗਲਾਤ ਵਰਕਰ ਜਥੇਬੰਦੀ, ਪੰਜਾਬ ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਜਥੇਬੰਦੀ ਅਤੇ ਪੰਜਾਬ ਰਾਜ ਵਣ ਵਿਭਾਗ ਵਰਕਰ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਕੱਲ੍ਹ ਉਨ੍ਹਾਂ ਦੇ ਸੇਵਾ ਸਬੰਧੀ ਮੁੱਦਿਆਂ ਅਤੇ ਮੰਗਾਂ ਦਾ ਜਾਇਜ਼ਾ ਲੈਣ ਲਈ ਵਿਚਾਰ ਚਰਚਾ ਕੀਤੀ। ਕੱਲ੍ਹ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਸੁਣਦਿਆਂ ਮੰਤਰੀ ਨੇ ਉਨ੍ਹਾਂ ਨੂੰ ਸਰਕਾਰੀ ਨੀਤੀਆਂ ਦੇ ਦਾਇਰੇ 'ਚ ਰਹਿੰਦਿਆਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸੁਹਿਰਦਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ। ਸ੍ਰੀ ਕਟਾਰੂ ਚੱਕ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਮੌਜੂਦਾ ਸਮੇਂ ਸੇਵਾ ਦੌਰਾਨ ਸੇਵਾ ਨਿਭਾ ਰਹੇ ਕਿਸੇ ਵੀ ਕਰਮਚਾਰੀ ਨੂੰ ਹਟਾਇਆ ਨਹੀਂ ਜਾਵੇਗਾ। ਮੰਤਰੀ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਜਥੇਬੰਦੀਆਂ ਨਾਲ ਨਿਯਮਿਤ ਤਾਲਮੇਲ ਬਣਾਈ ਰੱਖਣ ਅਤੇ ਬਕਾਇਆ ਮਾਮਲਿਆਂ ਦੇ ਸਮਾਂਬੱਧ ਹੱਲ ਲਈ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੇ ਨਿਊ ਮਾਡਲ ਹਾਊਸ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ 'ਤੇ ਹੱਲ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮੌਕੇ 'ਤੇ ਹੱਲ ਕਰਨ ਲਈ ਲੋਕ ਮਿਲਣੀ ਪ੍ਰੋਗਰਾਮ ਦੀ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਨੂੰ ਸੂਬਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਬੇੜਾ ਕਰਕੇ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ ਹੈ। ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ

0: ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੁ ਕੀਤਾ ਜਾ ਰਿਹੈ ਤਾਂ ਜੋ ਹਰੇਕ ਯੋਗ ਵਿਅਕਤੀ ਨੂੰ ਯੋਜਨਾਵਾਂ ਦਾ ਫਾਇਦਾ ਮਿਲ ਸਕੇ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਯੋਗ ਮਰੀਜ਼ਾਂ ਨੂੰ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਆਧੁਨਿਕ ENT ਸਰਜਰੀ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬਾ ਸਿਹਤ ਏਜੰਸੀ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਕਰੀਬ 2030 ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਨੇ। ਕੰਨ, ਨੱਕ ਅਤੇ ਗਲੇ ਯਾਨੀ ENT ਬਿਮਾਰੀਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ENT ਸੰਬੰਧੀ ਬਿਮਾਰੀਆਂ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਇਸ ਵਿੱਚ ਲੰਮੇ ਸਮੇਂ ਤੱਕ ਰਹਿਣ ਵਾਲੇ ਇਨਫੈਕਸ਼ਨ, ਸੁਣਨ ਦੀ ਸਮਰੱਥਾ 'ਚ ਕਮੀ, ਸਾਈਨਸ ਦੀ ਬਿਮਾਰੀ ਤੋਂ ਲੈ ਕੇ ਮੂੰਹ ਅਤੇ ਜੀਭ ਦਾ ਕੈਂਸਰ ਵੀ ਸ਼ਾਮਲ ਨੇ। ਇਹਨਾਂ ਵਿੱਚੋਂ ਬਹੁਤੀਆਂ ਬਿਮਾਰੀਆਂ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ, ਪਰ ਡਾਕਟਰਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਬਿਮਾਰੀ ਦੀ ਪਛਾਣ ਹੋਣ ਨਾਲ ਸਥਾਈ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੀ ਕਾਫ਼ੀ ਹੱਦ ਤੱਕ ਵੱਧ ਜਾਂਦੀ ਹੈ। ਰੋਪੜ ਤੋਂ ENT ਮਾਹਰ ਡਾਕਟਰ ਨਿਧੀ ਗੁਪਤਾ ਨੇ ਕਿਹਾ ਕਿ ਲੋਕ ਅਕਸਰ ਕੰਨ ਵਿੱਚੋਂ ਲਗਾਤਾਰ ਪਾਣੀ ਵਹਿਣ, ਸੁਣਨ ਦੀ ਸਮਰੱਥਾ ਘਟਣ, ਨੱਕ ਬੰਦ ਰਹਿਣ ਅਤੇ ਮੂੰਹ ਦੇ ਛਾਲਿਆਂ ਵਰਗੀਆਂ ਸਮੱਸਿਆਵਾਂ ਨੂੰ ਸ਼ੁਰੂਆਤੀ ਦੌਰ ਵਿੱਚ ਦਰਦ ਨਾ ਹੋਣ ਕਰਕੇ ਨਜ਼ਰ ਅੰਦਾਜ਼ ਕਰ ਦਿੰਦੇ ਨੇ, ਪਰ ਇਲਾਜ ਵਿੱਚ ਦੇਰੀ ਕਾਰਨ ਸਥਾਈ ਰੂਪ 'ਚ ਬਹਿਰਾਪਣ, ਕ੍ਰੋਨਿਕ ਸਾਈਨਸ ਜਾਂ ਗੰਭੀਰ ਮੂੰਹ ਦਾ ਕੈਂਸਰ ਹੋ ਸਕਦਾ ਹੈ। ਇਸ ਲਈ ਜਲਦ ਤੋਂ ਜਲਦ ਲੱਛਣਾਂ ਦੀ ਸਮੇਂ ਸਿਰ ਜਾਂਚ ਕਰਵਾਉਣਾ ਲਾਜ਼ਮੀ ਹੈ। ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਜਲੰਧਰ ਵਿਖੇ ਬੀਤੇ ਦਿਨੀ ਮੈਡੀਕਲ ਇੰਪਲਾਂਟਸ ਲਈ ਨੈਕਸਟ ਜਨਰੇਸ਼ਨ ਨੈਨੋ ਫਿਨਿਸ਼ਿੰਗ ਲੈਬ ਤੋਂ ਇੰਡਸਟਰੀ ਤੱਕ ਵਿਸ਼ੇ 'ਤੇ 2 ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਨੇ ਵਰਕਸ਼ਾਪ ਦੀ ਕਾਮਯਾਬੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਤੋਂ ਇਲਾਵਾ 11 ਅਤੇ 12 ਜੁਲਾਈ ਨੂੰ ਵੀ ਇਹਨਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦੌਰਾਨ ਜਲੰਧਰ ਸਮੇਤ ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਸਿਰਸਾ 'ਚ ਤਾਪਮਾਨ 38.6 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ 'ਚ 24.3 ਡਿਗਰੀ ਸੈਲਸੀਅਸ, ਗੁਰੂਗ੍ਰਾਮ 'ਚ 25 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ 'ਚ 25.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਪਰਿਵਾਰ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਵਿਸ਼ਵ ਕੱਪ ਦੇ ਸਿਖਲਾਈ ਕੈਂਪ ਲਈ ਬੈਂਗਲੌਰ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਘਰ ਜਾ ਕੇ ਆਸ਼ੀਰਵਾਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ,
1: ਹੁਣ ਮੇਜਰ ਟੂਰਨਾਮੈਂਟ ਆ, ਵਰਲਡ ਕੱਪ ਆ, ਸਾਰੇ ਜਣੇ ਵਧੀਆ ਕਰਨ ਤੇ ਉਮੀਦ ਕਰਦੇ ਹਾਂ ਕਿ ਜਿੱਦਾਂ ਟੀਮ ਦੀ ਪਰਫਾਰਮੈਂਸ ਰਹੀ ਆ ਯੂਰਪ ਟੂਰ ਦੇ ਵਿੱਚ ਉਹਨੂੰ ਬਰਕਰਾਰ ਰੱਖਾਂਗੇ, ਉਹਨੂੰ ਹੋਰ ਵਧੀਆ ਕਰਾਂਗੇ। ਥੋੜ੍ਹਾ ਹੀ ਟਾਈਮ ਆ ਸਾਡੇ ਕੋਲ, ਹੁਣ ਸਾਡਾ ਟ੍ਰੇਨਿੰਗ ਕੈਪ ਸ਼ੁਰੂ ਹੋ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਟਾਈਮ ਆ ਸਾਡੇ ਕੋਲ ਵਧੀਆ ਯੂਟੀਲਾਈਜ਼ ਕਰੀਏ, ਇਸ ਵਾਰ ਵਰਲਡ ਕੱਪ ਜਿੱਤ ਕੇ ਲੈ ਕੇ ਆਈਏ।
0: ਪੰਜਾਬ ਪੁਲਿਸ ਦੀ ਖਿਡਾਰਨ ਕੁਲਦੀਪ ਕੌਰ ਨੂੰ 9 ਤੋਂ 12 ਜੁਲਾਈ ਤੱਕ ਤਾਈਵਾਨ 'ਚ ਹੋਣ ਵਾਲੀ ਏਸ਼ੀਆ ਪੈਸੀਫਿਕ ਟੱਚ ਬਾਲ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਪੁਲਿਸ ਦੀ ਮਨਦੀਪ ਕੌਰ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ। ਇਸ ਕੌਮਾਂਤਰੀ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੇਸ਼ ਦੀ ਨੁਮਾਇੰਦਗੀ ਕਰੇਗੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 1:15 ਵਜ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਗੀਤ ਲੈ ਕੇ ਤੁਹਾਡੇ ਮਨੋਰੰਜਨ ਵਾਸਤੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਓ ਇਸ ਗੀਤ ਦੇ ਨਾਲ।

ਫੌਜੀ ਵੀਰੋ, ਤੁਸੀਂ ਸੁਣ ਰਹੇ ਸੀ 10 ਫਿਲਮ 'ਚੋਂ ਲਿਆ ਗਿਆ ਗੀਤ, ਆਵਾਜ਼ ਸੀ ਸੁਨੀਧੀ ਚੌਹਾਨ ਦੀ। ਪ੍ਰੋਗਰਾਮ ਦਾ ਅਗਲਾ ਗੀਤ ਆਓ ਤੁਹਾਨੂੰ ਸੁਣਾਉਂਦੇ ਹਾਂ, ਫਿਲਮ 1 2 ਕਾ 4 'ਚੋਂ ਲਿਆ ਗਿਆ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਸੋਨੂ ਨਿਗਮ ਦੀਆਂ।

0: ਫੌਜੀ ਵੀਰਾਂ ਲਈ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਬਾਕੀ ਦੇ ਗੀਤ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
3: डाउनलोड वेव्स OTT ऐप नाउ एंड वॉच फॉर फ्री।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਨਮਸਤੇ ਲੰਡਨ ਫਿਲਮ ਦਾ ਗੀਤ ਸੁਣੋ, ਜ਼ੁਬੇਨ ਗਰਗ ਤੇ ਅਲੀਸ਼ਾ ਚਿਨੋਏ ਦੀ ਆਵਾਜ਼ 'ਚ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਹਜੇ ਜਾਰੀ ਹੈ, ਹੁਣ ਤੋਂ ਕੁਝ ਹੀ ਪਹਿਲਾਂ ਬਾਅਦ ਯਾਨੀ 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਅਤੇ ਉਸ ਤੋਂ ਤੁਰੰਤ ਬਾਅਦ 1:50 'ਤੇ ਤੁਸੀਂ ਸੁਣੋਗੇ ਉਰਦੂ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਪਹਿਲਾਂ ਲਓ ਸੁਣੋ ਪੰਜਾਬੀ 'ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫ਼ਦ ਪੱਧਰੀ ਗੱਲਬਾਤ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ਤੇ ਹਸਤਾਖਰ ਕੀਤੇ। ਪ੍ਰਧਾਨ ਮੰਤਰੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਕੀਤਾ ਗਿਆ ਸਨਮਾਨਿਤ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਡੁਰਾਂਡ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ 'ਚ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤੀ 10 ਵਜੇ ਖੇਡਿਆ ਜਾਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕੀਤੀ। ਮੀਟਿੰਗ ਦੌਰਾਨ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਗਈ ਅਤੇ ਦੋਵਾਂ ਮੁਲਕਾਂ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਗਈ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2018 ਵਿੱਚ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸਥਾਪਿਤ ਵਿਆਪਕ ਰਣਨੀਤਿਕ ਭਾਈਵਾਲੀ ਪ੍ਰਗਤੀ ਦੇ ਇੱਕ ਨਵੇਂ ਪੜਾਅ 'ਚ ਦਾਖਲ ਹੋ ਰਹੀ ਹੈ। ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ਵੱਧ ਰਹੇ ਆਪਸੀ ਵਿਸ਼ਵਾਸ ਨੇ ਰੱਖਿਆ, ਸੁਰੱਖਿਆ ਅਤੇ ਸਮੁੰਦਰੀ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕੀਤਾ ਅਤੇ ਦੋਵੇਂ ਮੁਲਕ ਰੱਖਿਆ ਆਦਾਨ ਪ੍ਰਦਾਨ, ਆਫਤ ਪ੍ਰਬੰਧਨ ਸਹਿਯੋਗ ਅਤੇ ਉਦਯੋਗਿਕ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਏ ਨੇ।
2: आज हमने डिफेंस एक्सचेंज, डिजास्टर मैनेजमेंट और इंडस्ट्रियल

0: सहयोग बढ़ाने पर सहमति बनाई। अब हम दोनों देशों के कोस्ट गार्ड हिंद महासागर में मैरिटाइम सेफ्टी और सिक्योरिटी के लिए मिलकर काम करेंगे। दो करीबी मैरिटाइम देश होने के नाते हमने ब्लू इकोनॉमी, पोर्ट डेवलपमेंट और मैरिटाइम ट्रेड में आपसी सहयोग बढ़ाने का भी निर्णय लिया है।
1: ਦੁਵੱਲੇ ਸਬੰਧਾਂ ਦੇ ਭਵਿੱਖ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ ਭਾਈਵਾਲੀ ਇੱਕ ਨਵਾਂ ਸੁਨਹਿਰੀ ਅਧਿਆਇ ਅੱਜ ਸ਼ੁਰੂ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਸਤਖਤ ਕੀਤੇ ਗਏ ਸਮਝੌਤਿਆਂ ਨਾਲ ਭਾਰਤ ਦੀਆਂ ਉੱਚ ਗੁਣਵੱਤਾ ਵਾਲੀਆਂ ਅਤੇ ਕਿਫਾਇਤੀ ਦਵਾਈਆਂ ਇੰਡੋਨੇਸ਼ੀਆ ਦੇ ਲੋਕਾਂ ਲਈ ਵਧੇਰੇ ਆਸਾਨੀ ਨਾਲ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਇੰਡੋਨੇਸ਼ੀਆ 'ਚ ਡਾਕਟਰਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਸਮਰੱਥਾ ਨਿਰਮਾਣ 'ਚ ਯੋਗਦਾਨ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵਿਕਸਿਤ ਕਣਕ ਦੇ ਬੀਜਾਂ ਦੀ ਸਪਲਾਈ ਇੰਡੋਨੇਸ਼ੀਆ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਅਤੇ ਦੋਵੇਂ ਦੇਸ਼ ਨਿਰੰਤਰ ਖੇਤੀਬਾੜੀ ਅਤੇ ਤਕਨਾਲੋਜੀ ਵਿੱਚ ਸਰਵਉੱਚ ਅਭਿਆਸ ਨੂੰ ਸਾਂਝਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਯੂਨੀਫਾਈਡ ਪੇਮੈਂਟ ਸਿਸਟਮ ਇੰਟਰਫੇਸ UPI ਜਲਦ ਹੀ ਇੰਡੋਨੇਸ਼ੀਆ ਦੀ ਅਦਾਇਗੀ ਪ੍ਰਣਾਲੀ ਨਾਲ ਜੋੜਿਆ ਜਾਵੇਗਾ।
0: ਪੀਪਲ ਟੂ ਪੀਪਲ ਟਾਈਜ਼ हमारे संबंधों की सबसे बड़ी शक्ति है। हमें बहुत खुशी है कि भारत की UPI इंडोनेशिया के पेमेंट सिस्टम के साथ इंटीग्रेट होने जा रही है। इससे ईज ऑफ डूइंग बिजनेस और ईज ऑफ ट्रैवल दोनों को ही बल मिलेगा।
1: ਉਨ੍ਹਾਂ ਐਲਾਨ ਕੀਤਾ ਕਿ ਦੋਵੇਂ ਦੇਸ਼ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ ਇੰਡੋਨੇਸ਼ੀਆ ਦੀ ਇਤਿਹਾਸਕ ਯਾਤਰਾ ਦੀ ਸ਼ਤਾਬਦੀ ਉਤਸ਼ਾਹ ਨਾਲ ਮਨਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਨਵਾਜ਼ਿਆ ਗਿਆ। ਇਹ ਸਨਮਾਨ ਉਨ੍ਹਾਂ ਨੂੰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨੇ ਇੱਕ ਸਮਾਰੋਹ 'ਚ ਪ੍ਰਦਾਨ ਕੀਤਾ। ਸ੍ਰੀ ਮੋਦੀ ਨੇ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ 'ਤੇ ਰਾਸ਼ਟਰਪਤੀ, ਇੰਡੋਨੇਸ਼ੀਆ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ।
0: ਮੈਂ ਇਸ ਗਰਮ ਜੋਸ਼ੀ ਭਰੇ ਸਵਾਗਤ ਕੇ ਲਈ ਪ੍ਰੈਜ਼ੀਡੈਂਟ ਪ੍ਰਭਾਵੋ ਕੋ ਉਨ੍ਹਾਂ ਦਾ ਹਿਰਦੇ ਸੇ ਆਭਾਰ ਵਿਅਕਤ ਕਰਤਾ ਹਾਂ ਔਰ ਅੱਜ इंडोनेशिया की यात्रा करते हुए मुझे बहुत खुशी हो रही है। आज सुबह मुझे आदर के साथ इंडोनेशिया का सर्वोच्च सम्मान दिया गया है। ये सम्मान कोटि कोटि भारतवासियों का है, इंडोनेशिया के लोगों की भावनाओं का है।
1: ਵਿਦੇਸ਼ ਮੰਤਰੀ ਡਾਕਟਰ ਅਜੈ ਸ਼ੰਕਰ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਨਵਾਜ਼ੇ ਜਾਣ 'ਤੇ ਵਧਾਈ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @EIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਡੁਰੰਟ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਹਨਾਂ ਨੂੰ ਰਵਾਨਾ ਕੀਤਾ। ਇਸ ਮੌਕੇ ਆਪਣੇ ਸੰਬੋਧਨ 'ਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਨਵੀਆਂ ਟੀਮਾਂ ਡੁਰੰਟ ਕੱਪ, ਰਾਸ਼ਟਰਪਤੀ ਕੱਪ ਅਤੇ ਸ਼ਿਮਲਾ ਟਰਾਫੀ ਦੇ ਚੈਂਪੀਅਨ ਬਣਨ ਵਾਸਤੇ ਮੁਕਾਬਲਾ ਕਰਨਗੀਆਂ। ਇਸ ਸਾਲ ਦੇ ਟੂਰਨਾਮੈਂਟ ਵਿੱਚ ਲੰਕਾ ਦੀ ਟੀਮ ਸ਼ਮੂਲੀਅਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਇਹ ਇਤਿਹਾਸਕ ਮੁਕਾਬਲਾ ਹੋਰ ਵੀ ਪ੍ਰਸਿੱਧ ਹੋ ਜਾਏਗਾ। ਰਾਸ਼ਟਰਪਤੀ ਨੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਦੀ ਸੱਚੀ ਭਾਵਨਾ ਨੂੰ ਬਰਕਰਾਰ ਰੱਖਣ ਅਤੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਇਤਿਹਾਸਕ ਮੁਕਾਬਲੇ ਦਾ ਮਾਣ ਹੋਰ ਵਧਾਉਣ ਦੀ ਅਪੀਲ ਕੀਤੀ।
2: हम वर्ष 2047 तक भारत को विकसित राष्ट्र बनाने के लक्ष्यों के साथ आगे बढ़ रहे हैं। मुझे विश्वास है कि जिस प्रकार फुटबॉल में खिलाड़ी एक दूसरे का सहयोग करते हुए टीम को विजेता बनाते हैं, उसी प्रकार हम सभी देशवासी एक दूसरे के साथ देते हुए विकसित भारत के लक्ष्यों को प्राप्त करने में सफल होंगे।
1: ਰਾਸ਼ਟਰਪਤੀ ਨੇ ਇਸ ਗੱਲ 'ਤੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਕੋਲਕਾਤਾ, ਗੁਹਾਟੀ, ਇੰਫਾਲ ਅਤੇ ਸ਼ਿਲਾਂਗ ਤੋਂ ਇਲਾਵਾ ਇਸ ਸਾਲ ਦਾ ਡੁਰੰਟ ਕੱਪ ਰਾਂਚੀ ਵਿੱਚ ਵੀ ਕਰਵਾਇਆ ਜਾ ਰਿਹਾ ਹੈ। 7ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਵੱਖ ਵੱਖ ਮੁਕਾਬਲਿਆਂ 'ਚ 7 ਵਿੱਚੋਂ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿੱਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ 'ਚ DAV ਕਾਲਜ ਜਲੰਧਰ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਪੰਜਾਬ, ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਹੈ। ਦੇਸ਼ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਇਹ 7 ਸੰਸਥਾਨ ਚੁਣੇ ਗਏ ਨੇ। ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ 'ਚ GMC ਬਾਲਯੋਗੀ ਆਡੀਟੋਰੀਅਮ ਸੰਸਦ ਭਵਨ ਕੰਪਲੈਕਸ ਵਿਖੇ ਕਰਵਾਇਆ ਜਾ ਰਿਹਾ। ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਇਨਾਮ ਜੇਤੂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਇਨਾਮ ਦੇਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਤ੍ਰਿਣਮੂਲ ਕਾਂਗਰਸ ਦੇ ਬੈਂਕ ਖਾਤਿਆਂ ਨਾਲ ਜੁੜੇ ਸ਼ੱਕੀ ਫੰਡਾਂ ਅਤੇ ਅਨਿਯਮਿਤ ਵਿੱਤੀ ਲੈਣ ਦੇਣ ਦੇ ਮਾਮਲੇ 'ਚ ਅੱਜ ਕੋਲਕਾਤਾ ਅਤੇ ਉਸਦੇ ਆਲੇ ਦੁਆਲੇ ਦੇ 5 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਏਜੰਸੀ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ 150 ਕਰੋੜ ਰੁਪਏ ਤੋਂ ਵੱਧ ਦੀ ਵੱਡੀ ਰਕਮ ਸ਼ੱਕੀ ਉਦੇਸ਼ਾਂ ਲਈ ਹਵਾਬਾਜ਼ੀ ਅਤੇ ਯਾਤਰਾ ਕੰਪਨੀਆਂ ਰਾਹੀਂ ਭੇਜੀ ਗਈ ਸੀ। ਸ੍ਰੀ ਅਮਰਨਾਥ ਯਾਤਰਾ ਦਾ 6ਵਾਂ ਜਥਾ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਹੇਠ ਰਵਾਨਾ।

0: ਕੀਤਾ ਗਿਆ। ਸਾਡੇ ਪੱਤਰਕਾਰ ਨੇ ਦੱਸਿਆ ਕਿ ਕੁੱਲ 8,815 ਸ਼ਰਧਾਲੂ ਪਵਿੱਤਰ ਗੁਫਾ ਲਈ ਰਵਾਨਾ ਹੋਏ। ਇਨ੍ਹਾਂ ਵਿੱਚੋਂ 3,999 ਸ਼ਰਧਾਲੂ ਬਾਲਟਾਲ ਰੂਟ ਰਾਹੀਂ ਅਤੇ 4,826 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਰਵਾਨਾ ਹੋਏ ਨੇ। ਦੋਵਾਂ ਰਸਤਿਆਂ 'ਤੇ ਸ਼ਰਧਾਲੂਆਂ ਦੀ ਸੁਰੱਖਿਆ ਯਾਤਰਾ ਨੂੰ ਯਕੀਨੀ ਬਣਾਉਣ ਲਈ ਪੁਲਿਸ, CRPF ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਤੈਨਾਤ ਕੀਤਾ ਗਿਆ। ਭਾਰਤ ਕੱਲ੍ਹ ਤੋਂ ਕੇਰਲ ਦੇ ਕੋਚੀ ਵਿੱਚ ਸ਼ੁਰੂ ਹੋਣ ਵਾਲੀ 2 ਰੋਜ਼ਾ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੰਤਰੀ ਸਹਿਯੋਗ ਨੂੰ ਮਜ਼ਬੂਤ ਕਰਨਗੇ ਅਤੇ ਆਪੋ ਆਪਣੇ ਬ੍ਰਿਕਸ ਚੇਅਰਪਰਸਨਾਂ ਦੀ ਅਗਵਾਈ ਹੇਠ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਗੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 11 ਅਤੇ 12 ਜੁਲਾਈ ਨੂੰ ਵੀ ਇਨ੍ਹਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਪੰਜਾਬ ਦੇ ਜਲੰਧਰ ਸਮੇਤ ਕਈ ਥਾਵਾਂ 'ਤੇ ਅੱਜ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਪਰਿਵਾਰ ਸਮੇਤ ਅੱਜ ਪੰਜਾਬ ਦੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਵਿਸ਼ਵ ਕੱਪ ਦੇ ਸਿਖਲਾਈ ਕੈਂਪ ਲਈ ਬੈਂਗਲੁਰੂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਘਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ,
1: ਹੁਣ ਮੇਜਰ ਟੂਰਨਾਮੈਂਟ ਵਰਲਡ ਕੱਪ ਆ, ਸਾਰੇ ਜਣੇ ਵਧੀਆ ਕਰਨ ਤੇ ਉਮੀਦ ਕਰਦੇ ਹਾਂ ਕਿ ਜਿੱਦਾਂ ਟੀਮ ਦੀ ਪਰਫਾਰਮੈਂਸ ਰਹੀ ਆ ਯੂਰਪ ਟੂਰ ਦੇ ਵਿੱਚ ਉਹਨੂੰ ਬਰਕਰਾਰ ਰੱਖਾਂਗੇ, ਉਹਨੂੰ ਹੋਰ ਵਧੀਆ ਕਰਾਂਗੇ। ਥੋੜ੍ਹਾ ਹੀ ਟਾਈਮ ਆ ਸਾਡੇ ਕੋਲ, ਹੁਣ ਸਾਡਾ ਟ੍ਰੇਨਿੰਗ ਕੈਂਪ ਸ਼ੁਰੂ ਹੋ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਟਾਈਮ ਆ ਸਾਡੇ ਕੋਲ ਵਧੀਆ ਯੂਟੀਲਾਈਜ਼ ਕਰੀਏ, ਇਸ ਵਾਰ ਵਰਲਡ ਕੱਪ ਜਿੱਤ ਕੇ ਲੈ ਕੇ ਆਈਏ।
0: ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਹਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 10 ਵਜੇ ਸ਼ੁਰੂ ਹੋਵੇਗਾ। ਮੇਜ਼ਬਾਨ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਮੈਨਚੈਸਟਰ ਵਿੱਚ ਖੇਡੇ ਗਏ ਦੂਜੇ 2020 ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਕਾਰ ਪਹਿਲਾ 2020 ਮੈਚ ਮੀਂਹ ਕਾਰਨ ਡਰਾ ਰਿਹਾ ਸੀ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿਟਾਂਗ ਆਦਿਪੂਰਨਾ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ 'ਚ ਡੂਰਾਂਟ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੂੰ ਰਵਾਨਾ ਕੀਤਾ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੀਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024 ਬੱਚੇ ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ 'ਚ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਹਮ 'ਚ ਰਾਤੀ 10 ਵਜੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮੀ 6:20 'ਤੇ। ਨਮਸਕਾਰ।
2: आदाब, ये आकाशवाणी है, खबरों के साथ मैं असलम बेग। वजीर आजम नरेंद्र मोदी ने जकार्ता में इंडोनेशिया के सदर प्रम्बोवो सुबियांतो के साथ वफद की सतह की बातचीत की। अहम मादनियात, टेक्नोलॉजी, खुराक की यकीनी फराहमी, दवाओं और समंदरी सलामती समेत बहुत से मैदानों में एक दूसरे के साथ मुफाहमतनामे किए गए। वजीर आजम को जकार्ता में इंडोनेशिया के आला तरीन एजाज बिनतांग अदिपुरना से नवाजा गया है। गुजरात हाईकोर्ट ने 2008 के अहमदाबाद सिलसिलेवार बम धमाका केस में 38 मुजरिमीन को सजाए मौत और 11 को सजाए उम्र कैद के हुक्म को बरकरार रखा है। सदर जमहूरियत द्रौपदी मुर्मू ने आज नई दिल्ली में ड्यूरैन कप टूर्नामेंट 2026 की ट्रॉफीज जारी की। जुनूब मगरबी मानसून शिमाली बहरे अरब, गुजरात, हरियाणा, पंजाब और राजस्थान के इलाकों में अगले 3 दिन के दौरान मजीद आगे बढ़ जाएगा। और मर्दों के क्रिकेट में आज रात इंग्लैंड के शहर नॉटिंगम में तीसरे T20 बैन अलाक्वामी मैच में भारत का मुकाबला इंग्लैंड से होगा। अब खबरें तफसील से। वजीर आजम नरेंद्र मोदी ने जकार्ता में इंडोनेशिया के सदर प्रभावो सुबांतो के साथ दोतरफा ताल्लुकात के पूरे मंजरनामे का जायजा लेने और दोनों मुल्कों के दरमियान जामे दिफाई शराकतदारी को नई रफ्तार देने के लिए वफद की सतह की बातचीत की। दोनों रहनुमाओं ने बाहमी दिलचस्पी से मुतालिक उमूर में इश्तराक में मजीद इजाफे के मकसद से मुफाहमत नामों का तबादला भी किया। वजीर आजम नरेंद्र मोदी ने कहा कि भारत और इंडोनेशिया के दरमियान जामे दिफाई शराकतदारी 2018 में कायम हुई थी और अब ये एक नए मरहले में दाखिल हो रही है।
3: 2018 में बनी हमारी कॉम्प्रिहेंसिव

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਗਿਰਧਾਰੀ ਲਾਲ ਤੇ ਸਾਥੀਆਂ ਕੋਲੋਂ ਮਾਤਾ ਦੀਆਂ ਭੇਟਾਂ ਸੁਣ ਰਹੇ ਹੋ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਤੁਸੀਂ ਗਿਰਧਾਰੀ ਲਾਲ ਅਤੇ ਸਾਥੀਆਂ ਕੋਲੋਂ ਮਾਤਾ ਦੀਆਂ ਭੇਟਾਂ ਸੁਣੀਆਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵਜ ਰਹੇ ਨੇ। ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਅਗਲੀ ਸਭਾ ਦੇ ਪ੍ਰੋਗਰਾਮਸ ਲੈ ਕੇ ਸ਼ਾਮੀ 4 ਵਜੇ ਫੇਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਨਮਸਕਾਰ।
1: ਨਮਸਕਾਰ, DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ਬਿੰਟਾਂਗ ਆਦਿਪੂਰਨਾ ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਨਾਬੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ। ਦੋਵਾਂ ਨੇਤਾਵਾਂ ਨੇ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਡੁਰੰਡ ਕੱਪ ਟੂਰਨਾਮੈਂਟ 2026 ਦੀਆਂ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਉਹਨਾਂ ਨੂੰ ਰਵਾਨਾ ਕੀਤਾ। ਸ਼੍ਰੀ ਅਮਰਨਾਥ ਜੀ ਯਾਤਰਾ ਦਾ 6ਵਾਂ ਜੱਥਾ ਅੱਜ ਸਵੇਰੇ ਜੰਮੂ ਤੋਂ ਸਖ਼ਤ ਸੁਰੱਖਿਆ ਹੇਠ ਰਵਾਨਾ ਹੋਇਆ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਲਈ ਇਨਾਮ ਵੰਡ ਸਮਾਰੋਹ ਅੱਜ ਨਵੀਂ ਦਿੱਲੀ ਵਿੱਚ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਏਗੀ। ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿਦਿਤਾ ਮਿੱਤਰਾ ਨੇ ਕੱਲ੍ਹ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਅਤੇ ਵਾਪਸੀ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਮੋਹਾਲੀ ਵਿੱਚ ਇੱਕ ਮੀਟਿੰਗ ਕੀਤੀ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਨਸ਼ਾ ਤਸਕਰੀ ਨੈਟਵਰਕਾਂ ਦਾ ਪਰਦਾਫਾਸ਼ ਕਰਕੇ 3 ਵਿਅਕਤੀਆਂ ਨੂੰ 13 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ 17 ਜੁਲਾਈ ਤੱਕ ਲਾਇਆ ਜਾ ਰਿਹਾ ਹੈ। ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ 3ਜਾ ਮੈਚ ਅੱਜ ਨਾਟਿੰਗਮ ਵਿੱਚ ਰਾਤ 10 ਵਜੇ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਨਮਸਕਾਰ, ਤੁਹਾਡਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਮੈਂ ਤੁਹਾਡਾ ਦੋਸਤ ਤਜਿੰਦਰ ਸਿੰਘ ਹਾਜ਼ਰ ਹਾਂ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਪਿਆਰ ਭਰੀਆਂ ਚਿੱਠੀਆਂ ਨੂੰ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਜਾਂਦੀ ਪੰਜਾਬੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ। ਦੋਸਤੋ, ਹਰ ਵਰ੍ਹੇ ਦੀ 7 ਜੁਲਾਈ ਨੂੰ ਗਲੋਬਲ ਫੋਰਗਿਵਨੈਸ ਡੇ ਭਾਵ ਵਿਸ਼ਵ ਕਸ਼ਮਾਸ਼ੀਲਤਾ ਦਿਵਸ ਮਨਾਇਆ ਜਾਂਦਾ ਹੈ। ਇਹ ਦਿਵਸ ਲੋਕਾਂ ਨੂੰ ਮਾਫ਼ੀ ਮੰਗਣ, ਦੂਜਿਆਂ ਨੂੰ ਮਾਫ਼ ਕਰਨ ਅਤੇ ਰਿਸ਼ਤਿਆਂ 'ਚ ਸੰਵਾਦ, ਵਿਸ਼ਵਾਸ ਅਤੇ ਮਾਨਸਿਕ ਸ਼ਾਂਤੀ ਨੂੰ ਉਤਸ਼ਾਹ ਦੇਣ ਦਾ ਸੰਦੇਸ਼ ਦਿੰਦਾ ਹੈ। ਰਿਸ਼ਤਿਆਂ 'ਚ ਗਲਤਫਹਿਮੀ, ਨਾਰਾਜ਼ਗੀ ਜਾਂ ਮਨਮੁਟਾਵ ਹੋਣਾ ਬਹੁਤ ਆਮ ਗੱਲ ਹੈ। ਕਈ ਵਾਰ ਤਾਂ ਛੋਟੀ ਜਿਹੀ ਗੱਲ ਐਡੀ ਵੱਡੀ ਹੋ ਜਾਂਦੀ ਹੈ ਕਿ

ਵਰਿਆ ਪੁਰਾਣੇ ਰਿਸ਼ਤੇ ਦੂਰੀਆਂ 'ਚ ਬਦਲ ਜਾਂਦੇ ਹਨ, ਪਰ ਅਜਿਹਾ ਰਿਸ਼ਤਾ ਵੀ ਬਚਾਇਆ ਜਾ ਸਕਦਾ ਹੈ। ਇਸ ਲਈ ਸਾਨੂੰ ਆਪਣੀ ਈਗੋ ਭਾਵ ਆਕੜ ਨੂੰ ਛੱਡ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਪਰ ਇਹ ਸਿਰਫ ਮਾਫ਼ੀ ਮੰਗਣ ਵਾਲੇ 'ਤੇ ਨਿਰਭਰ ਨਹੀਂ ਕਰਦਾ, ਇੱਕ ਇਮਾਨਦਾਰੀ ਭਰੀ ਗੱਲਬਾਤ ਅਤੇ ਸੌਰੀ ਦੇ ਜਵਾਬ 'ਚ ਦੂਜੀ ਧਿਰ ਵੱਲੋਂ ਮਾਫ਼ ਕਰਨਾ ਵੀ ਜ਼ਰੂਰੀ ਹੈ। ਕਈ ਵਾਰ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਰਿਸ਼ਤੇ ਇਸ ਲਈ ਟੁੱਟ ਜਾਂਦੇ ਹਨ ਕਿਉਂਕਿ ਇੱਕ ਪੱਖ ਆਪਣੀ ਗਲਤੀ ਮੰਨ ਲੈਂਦਾ ਪਰ ਦੂਸਰਾ ਧਿਰ ਮਾਫ਼ ਕਰਨੇ ਰਾਜ਼ੀ ਨਹੀਂ ਹੁੰਦਾ। ਮਾਫ਼ ਕਰਕੇ ਰਿਸ਼ਤਿਆਂ ਨੂੰ ਨਵੀਂ ਸ਼ੁਰੂਆਤ ਦਿੱਤੀ ਜਾ ਸਕਦੀ ਹੈ। ਮਾਫ਼ ਕਰਨ ਦੇ ਇਸੇ ਮਹੱਤਵ ਨੂੰ ਸਮਝਣ ਲਈ ਇਹ ਖਾਸ ਦਿਨ ਮਨਾਇਆ ਜਾਂਦਾ ਹੈ, ਜਿਸ ਨੂੰ ਵਿਸ਼ਵ ਕਸ਼ਮਾਕਸ਼ੀਲਤਾ ਦਿਵਸ ਵਜੋਂ ਮਾਨਤਾ ਮਿਲੀ ਹੈ। ਦੋਸਤੋ, ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਅਲਿਕਾ ਤਹਿਸੀਲ ਡੱਬ ਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂ ਅਤੇ ਰਜਨੀ। ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬਾਬੂ ਰਿਆਂਸ ਠਾਕੁਰ। ਮਹਿਜ਼ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਪਿੰਡ ਚਾਹਲ ਕਲਾਂ ਨਵਾਂ ਸ਼ਹਿਰ ਤੋਂ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ ਅਤੇ ਅੰਬਾ ਚਾਹਲ। ਇਸੇ ਤਰ੍ਹਾਂ ਮਾਲਟਾਊਨ ਕਰਨਾਲ ਤੋਂ ਸੁਧੀਰ ਨੂਤਨ, ਨਰਿੰਦਰ ਤਨੇਜਾ, ਸੰਦੀਪ ਗੁਗਲਾਨੀ, ਜੱਗੀ ਦੁਆ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤਾਂ, ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਫੇਲ ਕਹਾਂ ਕਿ ਤੈਨੂੰ ਪਾਸ। ਦੋਸਤੋ ਅਸੀਂ ਗੱਲ ਕਰ ਰਹੇ ਸੀਗੇ ਗਲੋਬਲ ਫੋਰਗਿਵਨੈਸ ਡੇ ਦੀ। ਦੋਸਤੋ ਇਸ ਦਿਵਸ ਦਾ ਉਦੇਸ਼ ਲੋਕਾਂ ਨੂੰ ਇਹ ਯਾਦ ਦਿਵਾਉਣਾ ਹੈ ਕਿ ਜੀਵਨ 'ਚ ਹਰ ਵਿਅਕਤੀ ਤੋਂ ਕਦੇ ਨਾ ਕਦੇ ਗਲਤੀ ਹੋ ਸਕਦੀ ਹੈ। ਕਿਸੇ ਨੂੰ ਮਾਫ਼ ਕਰਨਾ ਜਾਂ ਆਪਣੀ ਗਲਤੀ ਸਵੀਕਾਰ ਕਰ ਲੈਣਾ ਅਤੇ ਇਸ ਦੇ ਨਾਲ ਹੀ ਮਾਫ਼ੀ ਮੰਗਣਾ ਕੇਵਲ ਰਿਸ਼ਤਿਆਂ ਨੂੰ ਨਹੀਂ ਬਲਕਿ ਮਨ ਦੀ ਸ਼ਾਂਤੀ ਅਤੇ ਭਾਵਨਾਤਮਕ ਸੰਤੁਲਨ ਨੂੰ ਵੀ ਬਿਹਤਰ ਬਣਾ ਸਕਦਾ ਹੈ। ਇਹ ਦਿਨ ਕੜੱਤਣ ਛੱਡ ਕੇ ਸੰਵਾਦ ਅਤੇ ਸਮਝ ਦੀ ਦਿਸ਼ਾ 'ਚ ਕਦਮ ਵਧਾਉਣ ਦਾ ਸੰਦੇਸ਼ ਦਿੰਦਾ ਹੈ। ਦੋਸਤੋ ਗੱਲਾਂ ਪ੍ਰੋਗਰਾਮ ਦੇ ਨਾਲ ਨਾਲ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਤੇਜਾ ਮੋੜੀ ਤੋਂ ਬੰਸੀ ਲਾਲ ਸੰਧੂ, ਕਬੀਰ ਅਤੇ ਜੈਜਵੀਰ, ਇਸੇ ਤਰ੍ਹਾਂ ਵਰਨੀਤ ਅਤੇ ਪਵਨੀਤ ਕੌਰ ਸੰਧੂ, ਸਾਰਾ ਸੰਧੂ ਪਰਿਵਾਰ, ਇਸ ਨਾਲ ਹੀ ਲਾਡੀ ਸਿੰਘ ਧਾਲੀਵਾਲ, ਰਣਧੀਰ ਸਿੰਘ ਚੰਗੂੜੀ, ਇਸੇ ਤਰ੍ਹਾਂ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਭੋਲਾ ਸੁਹਾਗ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸ਼ਵਰ, ਅਭਿਜੋਤ, ਗੁਣਤਾਜ ਅਤੇ ਦੋਸਤ ਆਰ ਪੀ ਸਿੰਘ, ਨਿਹਾਲ ਕੇਰਾ, ਨਛੱਤਰ ਸਿੰਘ ਸੰਧੂ ਸਿੱਧੂ, ਇਸੇ ਤਰ੍ਹਾਂ ਦਰਸ਼ਨ ਸਿੰਘ ਸਰਾ, ਗੁਰਮੀ

ਜੀਤ ਕੌਰ, ਅਮਰ ਸਿੰਘ ਸਰਾ, ਅੰਮ੍ਰਿਤਪਾਲ ਕੌਰ, ਅਭਿਜੋਤ ਸਰਾ, ਗੁਣਤਾਜ ਮਾਨਾ, ਗੁਰਤੇਸ਼ਵਰ ਘੁੜਿਆਣਾ, ਇਸੇ ਤਰ੍ਹਾਂ ਇਹਨਾਂ ਦੇ ਰਿਸ਼ਤੇਦਾਰ ਸਵਾਗ ਪਰਿਵਾਰ ਘੁੜਿਆਣਾ, ਬਰਾੜ ਪਰਿਵਾਰ, ਮਾਨਾ ਸਰਾਂ ਪਰਿਵਾਰ, ਕਿੱਲਿਆਂ ਵਾਲੀ ਨੇੜੇ ਡੱਬ ਵਾਲੀ ਮੰਡੀ, ਇਸ ਨਾਲ ਹੀ ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਇਸ ਨਾਲ ਹੀ ਸੁਖਦੇਵ ਸਿੰਘ ਚਹਿਲਬੁਰਜ ਹਨੂੰਮਾਨਗੜ੍ਹ ਤੋਂ ਅਤੇ ਕੁਲਵੰਤ ਮਲੋਟ ਬਲਤੇਜ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਾਕਮ ਸੂਫੀ ਦੀ ਆਵਾਜ਼ ਵਿੱਚ।

ਦੋਸਤੋ ਤੁਸੀਂ ਸੁਣ ਰਹੇ ਸੀ ਹਾਕਮ ਸੂਫੀ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਮਹਿੰਦੀ ਮਹਿੰਦੀ। ਦੋਸਤੋ ਅਸੀਂ ਗੱਲ ਕਰ ਰਹੇ ਸੀ ਵਿਸ਼ਵ ਪੱਧਰੀ ਕਸ਼ਮਾ ਦਿਵਸ ਦੀ। ਦੋਸਤੋ ਇਹ ਦਿਵਸ ਮਨਾਉਣ ਦੀ ਸ਼ੁਰੂਆਤ ਲੋਕਾਂ 'ਚ ਮਾਫ਼ ਕਰਨ ਅਤੇ ਮੇਲ ਮਿਲਾਪ ਦੀ ਭਾਵਨਾ ਵਧਾਉਣ ਨੂੰ ਜਾਂ ਉਤਸ਼ਾਹਿਤ ਕਰਨ ਨੂੰ ਲੈ ਕੇ ਹੋਇਆ ਸੀ। ਸਮੇਂ ਦੇ ਨਾਲ ਨਾਲ ਇਹ ਦਿਵਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਵਿਅਕਤੀਗਤ ਸੰਬੰਧਾਂ, ਭਾਈਚਾਰਕ ਖੁਸ਼ੀ ਅਤੇ ਮਾਨਸਿਕ ਸਿਹਤ ਲਈ ਮਹੱਤਵ ਦੇ ਨਾਲ ਜੁੜ ਗਿਆ। ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ, ਭਵਲਾਲ ਸਾਹਿਰ ਹਾਜੀਪੁਰ ਤੋਂ ਚੌਧਰੀ ਗੋਕਲਦਾਸ, ਵਿਜੇ ਕੌਂਡਲ, ਰਜਨੀਸ਼ ਕੌਂਡਲ, ਪੂਜਾ ਕੌਂਡਲ, ਕੇ ਕੇ ਕੌਂਡਲ, ਆਰ ਕੇ ਕੌਂਡਲ, ਅਨੀਤਾ ਕੌਂਡਲ ਅਤੇ ਆਦਿਤਯ ਕੌਂਡਲ। ਇਸੇ ਤਰ੍ਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ। ਇਸੇ ਤਰ੍ਹਾਂ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ। ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਗੁਰਮੀਤ ਸਿੰਘ ਮੀਤਾ। ਦੋਸਤਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਦਿਲਜੀਤ ਦੁਸਾਂਝ ਦੀ ਆਵਾਜ਼ ਵਿੱਚ।

ਸੀ 7 ਜੁਲਾਈ ਭਾਵ ਅੱਜ ਦੇ ਦਿਨ ਦੀ। 7 ਜੁਲਾਈ ਦਿਨ ਦੀ ਪੰਜਾਬੀ ਇਤਿਹਾਸ 'ਚ ਵੀ ਬਹੁਤ ਮਹੱਤਤਾ ਹੈ, ਕਿਉਂਕਿ ਇਸ ਦਿਨ 8ਵੇਂ ਸਿੱਖ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਉਤਸਵ ਨੂੰ ਦਰਸਾਉਂਦਾ ਹੈ। 7 ਜੁਲਾਈ 1656 ਨੂੰ ਕੀਰਤਪੁਰ ਸਾਹਿਬ ਵਿਖੇ ਜਨਮੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸਿਰਫ 5 ਸਾਲ ਦੀ ਉਮਰ ਵਿੱਚ ਸਿੱਖ ਧਰਮ ਦੇ ਸਭ ਤੋਂ ਛੋਟੇ ਗੁਰੂ ਬਣੇ। ਉਹਨਾਂ ਨੂੰ ਬਾਲ ਸੰਤ ਵਜੋਂ ਵੀ ਬਹੁਤ ਸਤਿਕਾਰਿਆ ਜਾਂਦਾ ਸੀਗਾ। ਦੋਸਤੋ, 7 ਜੁਲਾਈ ਦਾ ਬਹੁਤ ਸਾਰੀਆਂ ਥਾਵਾਂ 'ਤੇ ਬੜਾ ਮਹੱਤਵ ਹੈ। ਇਹ ਗੱਲਾਂ ਪ੍ਰੋਗਰਾਮ ਦੇ ਨਾਲ ਨਾਲ ਚੱਲਦੀਆਂ ਰਹਿਣਗੀਆਂ ਅਤੇ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਸੇ ਤਰ੍ਹਾਂ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ ਅਤੇ ਹੋਰਾਂ ਦੇ ਪਰਿਵਾਰਕ ਮੈਂਬਰ, ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਸਿੰਘ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ ਅਤੇ ਪਰਵੀਨ ਤਨੇਜਾ, ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ, ਮੁੱਲਾਪੁਰ ਦਾਖਾ ਮੰਡੀ ਤੋਂ ਅਰੁਣਾ ਜੈਨ, ਨੀਲਮ ਜੈਨ, ਰਸਮੀ ਜੈਨ, ਟੀਨਾ ਜੈਨ, ਸੂਰਬੀ ਜੈਨ, ਸਾਰਿਕਾ, ਬਬੀਤਾ, ਮਮਤਾ, ਸੀਮਾ, ਇੰਦੂ, ਵੰਦਨਾ, ਬਿੱਟੂ ਅਤੇ ਮੱਟੂ ਜੈਨ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ 7 ਜੁਲਾਈ ਨੂੰ ਹੀ ਵਿਸ਼ਵ ਚੌਕਲੇਟ ਦਿਵਸ ਵੀ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਿਨ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਪ੍ਰੇਮ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਦੋਸਤੋ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਛੋ ਕੈਂਚੀਆਂ ਬਠਿੰਡਾ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਜਜੋਰੀਆ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਲਾਲ ਚੰਦ ਜਮਲਾ ਜੱਟ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਖੂਬਸੂਰਤ ਗੀਤ ਫੁੱਲਾਂ ਮਹਿਕ ਨੂੰ ਸੰਭਾਲ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਗੋਬਿੰਦਗੜ੍ਹ ਮਾਝੇ ਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ, ਖੁਸ਼ਦਿਲ ਉਰਮੇਲਾ ਟੁਟੇਜਾ, ਗੁੱਡੂ ਜੀਨੂ ਮੰਨੂ, ਆਦਿੱਤਿਆ ਭੂਮੀ, ਰਾਖੀ ਅੰਮ੍ਰਿਤ ਵੜਵਾਲ, ਸ਼ਿਵ ਸੇਠੀ, ਕਰਨਪੁਰੀ ਸਮਾਈਲ ਟੁਟੇਜਾ। ਇਸ ਨਾਲ ਹੀ ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਸਰਗੁਣ ਹਨੀਲੋਟ ਅਤੇ ਦਰਸ਼ਨ ਲੋਟ। ਮਹਿਰਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰੀਤਾ ਗਵਾਹਣਕਰ, ਪ੍ਰਿੰਸ ਏਕਾਂਸ਼ ਗਵਾਹਣਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ, ਅਰਜੁਨ ਗਵਾਹਣਕਰ, ਆਕਾਰ ਹਾਈਟਸ ਬਹਾਦਰਪੁਰਾ ਨਾਗਪੁਰ ਤੋਂ ਵੈਸ਼ਾਲੀ, ਸ਼ੈਲੇਸ਼ ਗਵਾਹਣਕਰ, ਸੁਮਿਤ ਗਵਾਹਣਕਰ ਅਤੇ ਧਵਨੀ ਗਵਾਹਣਕਰ। ਇਸ ਨਾਲ ਹੀ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ। ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ। ਦੋਸਤੋ ਸਾਰਿਆਂ ਦੀ ਫਰਮਾਇਸ਼ ਤੋਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ, ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਜਸਵੰਤ ਕੌਰ, ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਰਾਜ ਮਿਸਤਰੀ, ਪਿੰਡ ਮਾਰੂਆਣਾ ਬੋਦਲਾ ਢਾਣੀ ਨੇੜੇ ਥਾਣਾ ਅਰਨੀਵਾਲਾ ਤੋਂ ਅਮਰਲਾਲ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਘੁੜਿਆਣਾ, ਅਮਰਗੜ੍ਹ ਤਹਿਸੀਲ ਸ਼ਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵੰਤ ਕੌਰ ਮਾਨ, ਕੇ ਐੱਸ ਮਾਨ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜੈਜੀ ਬੈਂਸ ਅਤੇ ਜੋਤਿਕਾ ਤਾਂਗੜੀ ਦੀ ਆਵਾਜ਼ ਵਿੱਚ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਤੇ ਆਰਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਤੇ FM 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4 ਵਜ ਰਹੇ ਨੇ। ਆਪਣੀ ਦੂਜੀ ਸਭਾ ਦੇ ਲੈ ਕੇ ਪ੍ਰੋਗਰਾਮਸ ਅਸੀਂ ਹਾਜ਼ਰ ਹਾਂ ਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਸਭਾ ਦੇ ਸ਼ੁਰੂ ਵਿੱਚ ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਵੇਗੀ। ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਨੇ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਕੱਲ੍ਹ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਅਤੇ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਮੋਹਾਲੀ ਵਿੱਚ ਇੱਕ ਮੀਟਿੰਗ ਕੀਤੀ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਨਸ਼ਾ ਤਸਕਰਾਂ ਨੈਟਵਰਕਾਂ ਦਾ ਪਰਦਾਫਾਸ਼ ਕਰਕੇ 3 ਵਿਅਕਤੀਆਂ ਨੂੰ 13 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਮਰਦਾਂ ਦੀ ਅੰਡਰ 18 ਹਾਕੀ ਟੀਮ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ 17 ਜੁਲਾਈ ਤੱਕ ਲਗਾਇਆ ਜਾ ਰਿਹਾ ਹੈ। ਅਤੇ ਭਾਰਤ ਅਤੇ ਇੰਗਲੈਂਡ ਦਰਮਿਆਨ 5 20-20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਮ ਵਿੱਚ ਰਾਤੀ 10 ਵਜੇ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:02 ਵੱਜ ਰਹੇ ਨੇ। ਆਉਂ ਤੁਹਾਨੂੰ ਸੁਣਾਉਂਦੇ ਹਾਂ ਕੁਝ ਪੰਜਾਬੀ ਫਿਲਮੀ ਗੀਤ। ਪ੍ਰੋਗਰਾਮ ਹੋਏਗਾ ਪੰਜਾਬੀ ਫਿਲਮ ਸੰਗੀਤ, ਅਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

ਪੁੱਤ ਜੱਟਾਂ ਦੇ ਇਸ ਫਿਲਮ ਦਾ ਗੀਤ ਤੁਸੀਂ ਸੁਣਿਆ ਸਵਿਤਾ ਸਾਥੀ ਦੀ ਆਵਾਜ਼ ਵਿੱਚ। ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਸੱਸੀ ਪੁੰਨੂ ਚੋਂ ਲਿਆ ਗਿਆ। ਆਵਾਜ਼ਾਂ ਮੋਹਿੰਦਰ ਕਪੂਰ ਤੇ ਊਸ਼ਾ ਮੰਗੇਸ਼ਕਰ।

ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ ਤਹਿਤ ਕੁਝ ਪੰਜਾਬੀ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਬਣੇ ਰਹੇ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਬਖਸ਼ੀਸ਼ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ। ਜਿਹੜੇ ਪ੍ਰਾਣੀ ਉਸ ਮਾਲਕ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਦੇ ਜੰਮਣ ਮਰਨ ਦਾ ਗੇੜ ਅਤੇ ਦੁੱਖ ਸਮਾਪਤ ਹੋ ਜਾਂਦਾ ਹੈ ਅਤੇ ਉਸ ਪਰਮਾਤਮਾ ਨਾਲ ਅਗੰਮੀ ਮੇਲ ਸਥਾਪਿਤ ਹੋ ਜਾਂਦਾ ਹੈ। ਪਰ ਇਸ ਲਈ ਜ਼ਰੂਰੀ ਹੈ ਕਿ ਉਸ ਪਰਵਰਦਿਗਾਰ ਦੇ ਚਰਨਾਂ 'ਚ ਬੇਨਤੀ ਕੀਤੀ ਜਾਏ, ਜੋਦੜੀ ਕੀਤੀ ਜਾਏ, ਤਾਂ ਹੀ ਪਰਮਾਤਮਾ ਟੁੱਟ ਕੇ ਕਿਰਪਾ ਕਰਦਾ ਹੈ। ਸੇਵਕ ਸੇਵੈ ਕਰਹਿ ਅਰਦਾਸ, ਤੂੰ ਆਪੇ ਮੇਲ ਬਹਾਲਹਿ ਪਾਸ। ਗੁਰਬਾਣੀ ਫਲਸਫੇ ਮੁਤਾਬਕ ਗੁਰਸਿੱਖ ਨੇ ਹਰ ਦੁੱਖ ਸੁੱਖ ਵਿੱਚ ਅਕਾਲ ਪੁਰਖ ਦੇ ਸਨਮੁਖ ਇਕਾਗਰਚਿਤ ਹੋ ਕੇ ਅਰਦਾਸ ਕਰਨੀ ਹੈ। ਸੁਣਦੇ ਹਾਂ ਡਾਕਟਰ ਜਸਵੰਤ ਸਿੰਘ ਹੋਰਾਂ ਪਾਸੋਂ ਵਾਰਤਾ ਗੁਰਬਾਣੀ ਵਿੱਚ ਅਰਦਾਸ ਦਾ ਸੰਕਲਪ।
1: ਅਰਦਾਸ ਸ਼ਬਦ ਦੀਆਂ ਜੜ੍ਹਾਂ ਫਾਰਸੀ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਪਈਆਂ ਹੋਈਆਂ ਹਨ, ਪਰ ਹੁਣ ਇਹ ਸ਼ਬਦ ਆਪਣੀ ਵਿਲੱਖਣ ਅਤੇ ਸੁਤੰਤਰ ਹੋਂਦ ਬਣਾ ਚੁੱਕਾ ਹੈ। ਅਰਦਾਸ ਸ਼ਬਦ ਸੁਣਦਿਆਂ ਪੜ੍ਹਦਿਆਂ ਸਾਡਾ ਧਿਆਨ ਸਿੱਖ ਧਰਮ ਵਿੱਚ ਹਰ ਧਾਰਮਿਕ ਸੰਸਕਾਰ ਵੇਲੇ ਜਾਂ ਕਿਸੇ ਕਾਰਜ ਦੀ ਸ਼ੁਰੂਆਤ ਅਤੇ ਸੰਪੂਰਨਤਾ ਤੋਂ ਬਾਅਦ ਕੀਤੀ ਜਾਣ ਵਾਲੀ ਅਰਦਾਸ ਵੱਲ ਜਾਂਦਾ ਹੈ। ਵੱਖ-ਵੱਖ ਧਰਮਾਂ ਵਿੱਚ ਅਰਦਾਸ ਲਈ ਪ੍ਰਾਰਥਨਾ, ਪ੍ਰੇਅਰ, ਦੁਆ ਆਦਿ ਸ਼ਬਦ ਵਰਤੇ ਜਾਂਦੇ ਹਨ। ਪੰਜਾਬੀ ਵਿੱਚ ਹੀ ਇਸ ਦੇ ਸਮਾਨ ਅਰਥੀ ਸ਼ਬਦ ਬੇਨਤੀ, ਜੋਦੜੀ, ਬਿਨੈ, ਅਰਜੋਈ ਆਦਿ ਦੇਖੇ ਜਾ ਸਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਰਦਾਸ ਲਈ ਅਰਦਾਸੇ, ਬਿਨੋ, ਬੇਨੰਤੀਆ, ਬੇਨੰਤੀ, ਬੇਨਤੀ ਸ਼ਬਦ ਵਰਤੇ ਗਏ ਹਨ। ਅਰਦਾਸ ਆਪਣੇ ਤੋਂ ਉੱਚੀ ਸ਼ਕਤੀ ਅੱਗੇ ਕੀਤੀ ਜਾਂਦੀ ਹੈ। ਉਸ ਤੋਂ ਕੁਝ ਮੰਗਣ ਲਈ, ਭੁੱਲਾਂ ਬਖਸ਼ਾਉਣ ਲਈ, ਮੁਕਤੀ ਪ੍ਰਾਪਤੀ ਲਈ, ਜਾਂ ਆਪੋ ਆਪਣੀ ਮਨੋ ਅਵਸਥਾ ਅਨੁਸਾਰ ਗੈਬੀ ਸ਼ਕਤੀ ਨਾਲ ਵਾਰਤਾਲਾਪ ਕੀਤਾ ਜਾਂਦਾ ਹੈ। ਅਰਦਾਸ ਅਸਲ ਵਿੱਚ ਹੁੰਦੀ ਹੀ ਉਦੋਂ ਹੈ ਜਦੋਂ ਆਤਮਾ ਪੂਰੀ ਤਰ੍ਹਾਂ ਜਾਗ੍ਰਿਤ ਹੋ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਅਰਦਾਸ ਹੋ ਹੀ ਨਹੀਂ ਸਕਦੀ। ਧਾਰਮਿਕ ਸਮਾਜ ਵਿੱਚ ਜੋ ਪ੍ਰਚਲਿਤ ਅਰਦਾਸ ਦਾ ਰੂਪ ਹੈ, ਉਸ ਵਿੱਚ ਜ਼ਿਆਦਾਤਰ ਤਾਂ ਪਰਮਾਤਮਾ ਤੋਂ ਕੇਵਲ ਦੁਨਿਆਵੀ ਮੰਗਾਂ ਹੀ ਮੰਗੀਆਂ ਜਾਂਦੀਆਂ ਹਨ। ਪਰਮਾਤਮਾ ਦੀ ਪ੍ਰਾਪਤੀ ਨਾਲ ਉਸ ਦਾ ਕੋਈ ਵਾਸਤਾ ਨਹੀਂ ਹੁੰਦਾ। ਅਜੋਕਾ ਮਨੁੱਖ ਦੁਨਿਆਵੀ ਚੀਜ਼ਾਂ ਵਿੱਚ ਲੁਪਤ ਹੋ ਗਿਆ ਹੈ, ਜਿਵੇਂ ਬੱਚਾ ਖਿਡੌਣਿਆਂ ਤੋਂ ਅੱਕ ਕੇ ਆਪਣੇ ਆਲੇ ਦੁਆਲੇ ਮਾਂ ਨੂੰ ਲੱਭਦਾ ਹੈ। ਇਸੇ ਤਰ੍ਹਾਂ ਮਨ ਰੂਪੀ ਬੱਚੇ ਨੂੰ ਵੀ ਪਰਮਾਤਮਾ ਰੂਪੀ ਮਾਂ ਚਾਹੀਦੀ ਹੈ। ਜਦੋਂ ਮਨੁੱਖ ਨੂੰ ਇਹ ਸੋਝੀ ਆ ਜਾਂਦੀ ਹੈ ਤਾਂ ਉਹ ਆਪ ਹੁਦਰੇਪਨ ਨੂੰ ਛੱਡ ਕੇ ਆਪਣਾ ਆਪਾ ਕਿਸੇ ਵੱਡੀ ਸ਼ਕਤੀ ਦੇ ਸਪੁਰਦ ਕਰਦਾ ਹੈ। ਉਦੋਂ ਅਰਦਾਸ ਸ਼ੁਰੂ ਅਤੇ ਨਾਲ ਦੀ ਨਾਲ ਸੰਪੂਰਨ ਹੁੰਦੀ ਹੈ। ਸਮਰਪਣ ਤੋਂ ਬਿਨਾਂ ਅਰਦਾਸ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ। ਪਹਿਲਾਂ ਜੇ ਅਸੀਂ ਮੰਨਾਂਗੇ ਕਿ ਪਰਮਾਤਮਾ ਹੈ ਅਤੇ ਉਹ ਸਰਬ ਸਮਰੱਥ ਹੈ, ਫਿਰ ਹੀ ਅਰਦਾਸ ਕਰਾਂਗੇ। ਜੇ ਮਨ ਇਹ ਗੱਲ ਮੰਨ ਹੀ ਨਹੀਂ ਰਿਹਾ ਤਾਂ ਅਰਦਾਸ ਕਿਸ ਅੱਗੇ ਕਰਾਂਗੇ? ਸੋ ਅਰਦਾਸ ਦਾ ਪਹਿਲਾ ਕਦਮ ਵਿਸ਼ਵਾਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 795 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ, ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਦ ਪਾਸੇ, ਜੋ ਤੁਦ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੀ। ਅਰਦਾਸ ਕਰਨ ਵਾਲਾ ਜੀਵ ਬੜਾ ਸਿਦਕੀ ਹੋਣਾ ਚਾਹੀਦਾ ਹੈ ਅਤੇ ਪਰਮਾਤਮਾ ਦੀ ਰਜ਼ਾ ਨੂੰ ਹੀ ਆਪਣਾ ਜੀਵਨ ਲਕਸ਼ ਮੰਨੇ। ਅਰਦਾਸ ਦੀ ਪੂਰਤੀ ਅਪੂਰਤੀ ਉਸ ਦੇ ਲਈ ਇੱਕੋ ਜਿਹੇ ਹੋਣ। ਇਹ ਨਾ ਹੋਵੇ ਕਿ ਅਰਦਾਸ ਪੂਰੀ ਨਾ ਹੋਣ 'ਤੇ ਉਹ ਡੋਲ ਜਾਵੇ। ਸੱਚਾ ਸਾਧਕ ਅਰਦਾਸ ਰਾਹੀਂ ਰੱਬ ਦੀ ਪ੍ਰਾਪਤੀ ਕਰਦਾ ਹੈ। ਸਿਆਣਿਆਂ ਦਾ ਇਹ ਮੰਨਣਾ ਹੈ ਕਿ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਜੀਵਨ ਵਿੱਚ ਅਰਦਾਸ ਦਾ ਸਹਾਰਾ ਜ਼ਰੂਰ ਲੈਂਦਾ ਹੈ। ਜ਼ਰੂਰੀ ਨਹੀਂ ਕਿ ਉਹ ਅਰਦਾਸ ਹੱਥ ਜੋੜ ਕੇ ਹੀ ਕਿਸੇ ਬੱਝਵੇਂ ਨਿਯਮ ਅਨੁਸਾਰ ਕਰੇ। ਬਹੁਤੀ ਵਾਰ ਅਰਦਾਸ ਮਨੁੱਖੀ ਮਨ ਵਿੱਚੋਂ ਆਪ ਮੁਹਾਰੇ ਸ਼ੁਕਰਾਨੇ ਜਾਂ ਪਛਤਾਵੇ ਵਜੋਂ ਚੁੱਪ ਚੁਪੀਤੇ ਨਿਕਲਦੀ ਹੈ, ਜਦਕਿ ਧਾਰਮਿਕ ਪੁਰਸ਼ ਦਾ ਮਨ ਹਮੇਸ਼ਾ ਹੀ ਅਰਦਾਸ ਵਿੱਚ ਜੁੜਿਆ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਚੌਥੇ ਪਾਤਸ਼ਾਹ ਸੂਹੀ ਰਾਗ ਅੰਦਰ ਫਰਮਾਨ ਕਰਦੇ ਹਨ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਂ ਨਾਹੀਂ, ਜਿਸ ਪਹਿ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸੰਸਾਰ ਵਿੱਚ ਰਹਿਣ ਵਾਲਾ ਮਨੁੱਖ ਜ਼ਿਆਦਾਤਰ ਆਪਣੇ ਸੁੱਖਾਂ ਦੀ ਪ੍ਰਾਪਤੀ ਲਈ ਹੀ ਅਰਦਾਸ ਕਰਦਾ ਹੈ। ਇਹ ਅਰਦਾਸ ਦੀ ਮੁੱਢਲੀ ਅਵਸਥਾ ਹੈ ਅਤੇ ਅਜਿਹੀਆਂ

0: ਅਰਦਾਸਾਂ ਸੰਸਾਰ ਵਿੱਚ ਹਰ ਧਰਮ ਵਿੱਚ ਹਰ ਧਾਰਮਿਕ ਸਥਾਨ ਵਿੱਚ ਅਣਗਿਣਤ ਹੁੰਦੀਆਂ ਹਨ, ਪਰੰਤੂ ਇਹ ਬਹੁਤ ਘੱਟ ਵਾਪਰਦਾ ਹੈ ਕਿ ਮਨੁੱਖ ਸੰਸਾਰਕ ਸੁੱਖਾਂ ਤੋਂ ਸੰਤੁਸ਼ਟ ਹੋ ਕੇ ਪਰਮਾਤਮਾ ਦੀ ਪ੍ਰਾਪਤੀ ਲਈ ਅਰਦਾਸ ਕਰੇ। ਇਹ ਸੁਭਾਗ ਸੰਸਾਰ ਦੇ ਕੁਝ ਕੁ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ ਜਿਸ ਕਾਰਨ ਉਹ ਜਗਤ ਵਿੱਚ ਪੂਜੇ ਜਾਂਦੇ ਹਨ। ਫਿਰ ਅਰਦਾਸਾਂ ਉਹਨਾਂ ਮਹਾਂਪੁਰਖਾਂ ਅੱਗੇ ਹੋਣ ਲੱਗਦੀਆਂ ਹਨ ਜਿਹੜੇ ਸੰਬੰਧਿਤ ਧਰਮ ਅਨੁਸਾਰ ਦੱਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਸੋ ਅਰਦਾਸ ਦੀਆਂ ਅਵਸਥਾਵਾਂ ਬਦਲਦੀਆਂ ਰਹਿੰਦੀਆਂ ਹਨ, ਪਰ ਹਰ ਅਵਸਥਾ ਵਿੱਚ ਅਰਦਾਸ ਦੀ ਟੇਕ ਲੈਣੀ ਲਾਜ਼ਮੀ ਬਣ ਜਾਂਦੀ ਹੈ। ਅਰਦਾਸ ਦਾ ਹੋਣਾ ਮਨੁੱਖਤਾ ਦੇ ਜਿਉਂਦੇ ਰਹਿਣ ਦੀ ਨਿਸ਼ਾਨੀ ਹੈ। ਅਰਦਾਸ ਅਸਲ ਵਿੱਚ ਹਿਰਦੇ ਨਾਲ ਸੰਬੰਧਿਤ ਕਿਰਿਆ ਹੈ। ਇਸ ਵਿੱਚ ਤਨ ਨਾਲੋਂ ਮਨ ਦਾ ਸ਼ਾਮਿਲ ਹੋਣਾ ਵਧੇਰੇ ਲਾਜ਼ਮੀ ਹੈ, ਕਿਉਂਕਿ ਅਰਦਾਸ ਇੱਕ ਧਾਰਮਿਕ ਕਿਰਿਆ ਹੈ ਅਤੇ ਧਰਮ ਦੀ ਦੁਨੀਆ ਵਿੱਚ ਰੱਬ ਨਾਲ ਗੱਲਾਂ ਕਰਨ ਲਈ ਅੰਦਰ ਦੀ ਜ਼ਬਾਨ ਹੀ ਵਰਤੀ ਜਾ ਸਕਦੀ ਹੈ। ਅਰਦਾਸ ਸਰਵ ਵਿਆਪਕ ਪ੍ਰਭੂ ਅੱਗੇ ਸਿਰਫ ਸ਼ਾਬਦਿਕ ਦੁਹਰਾਓ ਨਹੀਂ, ਸਗੋਂ ਮਨੁੱਖ ਉਸ ਰਾਹੀਂ ਤਨੋ ਮਨੋ ਭਾਵਨਾਵਾਂ ਦੀ ਉਸ ਸਵੱਛਤਾ ਨੂੰ ਪੇਸ਼ ਕਰਨਾ ਅਤੇ ਉਸ ਨਾਲ ਸੰਬੰਧ ਸਥਾਪਿਤ ਕਰਨਾ ਹੈ। ਉਸ ਰੱਬ ਨੂੰ ਕਿਸੇ ਦਿਸਦੀ ਚੀਜ਼ ਵਾਂਗ ਨਹੀਂ ਮੰਨਿਆ ਜਾ ਸਕਦਾ, ਉਸ ਨੂੰ ਹਰ ਸ਼ੈ ਵਿੱਚ ਹਾਜ਼ਰ ਨਾਜ਼ਰ ਮੰਨ ਕੇ ਆਪਣੀ ਸਮੁੱਚੀ ਚੇਤਨਾ ਇਕਾਗਰਤਾ ਵਿੱਚ ਲਿਆ ਕੇ ਹੀ ਅਰਦਾਸ ਹੋ ਸਕਦੀ ਹੈ। ਅਰਦਾਸ ਕਰਨ ਨਾਲ ਜਿੱਥੇ ਮਨ ਸ਼ੁੱਧ ਹੁੰਦਾ ਹੈ ਉੱਥੇ ਪਰਮਾਤਮਾ ਦੀ ਨੇੜਤਾ ਮਿਲਦੀ ਹੈ, ਕਿਉਂਕਿ ਸੱਚੇ ਦਿਲੋਂ ਕੀਤੀ ਅਰਦਾਸ ਵੇਲੇ ਰੱਬ ਉਸ ਦੇ ਬਿਲਕੁਲ ਨਜ਼ਦੀਕ ਆਪ ਰਾਜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 10:67 ਉੱਪਰ ਮਾਰੂ ਰਾਗ ਵਿੱਚ 3 ਪਾਤਸ਼ਾਹ ਜੀ ਦਾ ਫਰਮਾਨ ਹੈ, ਸੇਵਕ ਸੇਵਹਿ ਕਰਹਿ ਅਰਦਾਸ, ਤੂੰ ਆਪੇ ਮੇਲ ਬਹਾਲੈ ਪਾਸ। ਸਿਆਣਿਆਂ ਦਾ ਮੰਨਣਾ ਹੈ ਕਿ ਆਪਣਾ ਦੁੱਖ ਕਿਸੇ ਨੂੰ ਦੱਸੇ ਤਾਂ ਹੌਲਾ ਹੋ ਜਾਂਦਾ ਹੈ, ਜੇ ਉਹ ਦੁੱਖ ਸੁਣਨ ਵਾਲਾ ਖੁਦ ਪਰਮੇਸ਼ਵਰ ਹੀ ਹੋਵੇ ਤਾਂ ਇਹ ਵੀ ਆਸ ਬੱਝਦੀ ਹੈ ਕਿ ਉਹ ਦੁੱਖ ਤੋਂ ਛੁਟਕਾਰਾ ਦਵਾਏਗਾ। ਜੇ ਅਰਦਾਸ ਕਰਨ ਦਾ ਠੀਕ ਢੰਗ ਮਨੁੱਖ ਨੂੰ ਆ ਜਾਵੇ ਤਾਂ ਉਸ ਨੂੰ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਅਰਦਾਸ ਵਿੱਚ ਕੀ ਮੰਗਣਾ ਹੈ। ਫਿਰ ਉਹ ਦਾਤੇ ਤੋਂ ਦਾਤਾਂ ਦੀ ਥਾਂ ਦਾਤੇ ਦੀ ਹੀ ਖੁਦ ਮੰਗ ਕਰਦਾ ਹੈ। ਸੋ ਇਸ ਤਰ੍ਹਾਂ ਅਰਦਾਸ ਪਰਮਾਤਮਾ ਨਾਲ ਮਿਲਾਪ ਦਾ ਮੁੱਖ ਕਾਰਨ ਵੀ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ ਪ੍ਰਭਾਤੀ ਰਾਗ ਵਿੱਚ 1340 ਅੰਗ 'ਤੇ, ਦੋਏ ਘਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ। ਪ੍ਰਾਰਥਨਾ ਨਾਲ ਭਿੱਜਾ ਮਨ ਉਸ ਦੈਵੀ ਸ਼ਕਤੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਸ ਅੱਗੇ ਆਪਣੇ ਦਿਲ ਦੀ ਵਿਥਿਆ ਰੱਖਦਾ ਹੈ। ਉਹ ਦੈਵੀ ਸ਼ਕਤੀ ਕਿਸੇ ਲਈ ਪਰਮਾਤਮਾ ਵੀ ਹੋ ਸਕਦੀ ਹੈ ਜਾਂ ਕਿਸੇ ਧਰਮ ਵਿੱਚ ਹੋ ਚੁੱਕੇ ਪੂਜਣਯੋਗ ਵਿਅਕਤੀ ਜਿਨ੍ਹਾਂ ਨੇ ਉਸ ਧਰਮ ਦੇ ਮੁੱਖ ਨਿਸ਼ਾਨੇ ਨੂੰ ਹਾਸਲ ਕਰ ਲਿਆ ਹੋਵੇ। ਸੋ ਇਸ ਤਰ੍ਹਾਂ ਅਰਦਾਸ ਦੇ ਮਹੱਤਵ ਨੂੰ ਹਰ ਇੱਕ ਧਰਮ ਨੇ ਮੰਨਿਆ ਹੈ। ਧਰਤੀ ਉੱਤੇ ਜ਼ਿਆਦਾਤਰ ਲੋਕ ਉਹੀ ਹਨ ਜੋ ਆਸਤਿਕ ਹਨ ਅਤੇ ਪ੍ਰਾਰਥਨਾ ਵਿੱਚ ਵਿਸ਼ਵਾਸ ਰੱਖਦੇ ਹਨ। ਬਹੁਤੀ ਵਾਰ ਕੁਝ ਲੋਕ ਉਸ ਧਰਮ ਨੂੰ ਉਵੇਂ ਨਹੀਂ ਮੰਨਦੇ ਜਿਸ ਤਰ੍ਹਾਂ ਉਸ ਧਰਮ ਦੇ ਆਗੂਆਂ ਨੇ ਨਿਸ਼ਚਿਤ ਕੀਤਾ ਹੁੰਦਾ ਹੈ, ਪਰੰਤੂ ਫਿਰ ਵੀ ਅਰਦਾਸ ਦੀ ਕਿਰਿਆ ਉਹਨਾਂ ਨੂੰ ਉਸ ਹਸਤੀ ਦਾ ਅਹਿਸਾਸ ਕਰਵਾਉਂਦੀ ਹੈ, ਉਸ ਅੰਤਰਜਾਮੀ ਪਰਮੇਸ਼ਵਰ ਦੀ ਹੋਂਦ ਨੂੰ ਪ੍ਰਤੱਖ ਮੰਨ ਕੇ ਆਪਣੇ ਅੰਦਰ ਦੀ ਬਿਹਬਲਤਾ ਨੂੰ ਬੜੇ ਹੀ ਸੁਚਾਰੂ ਅਤੇ ਉਸਾਰੂ ਢੰਗ ਨਾਲ ਬਿਆਨ ਕਰਨਾ ਅਤੇ ਆਪਣੀਆਂ ਇੱਛਾਵਾਂ ਨੂੰ ਸ਼ਬਦਾਂ ਰਾਹੀਂ ਉਸ ਡਾਢੇ ਅੱਗੇ ਰੱਖਣਾ ਹੀ ਅਰਦਾਸ ਦਾ ਮੁੱਖ ਮਨੋਰਥ ਹੈ। ਪਰਮਾਤਮਾ ਦੇ ਜਿੰਨੇ ਗੁਣ ਬਿਆਨ ਕੀਤੇ ਜਾਣ ਥੋੜ੍ਹੇ ਹਨ, ਬੇਸ਼ੱਕ ਉਹ ਸਾਡੇ 'ਤੇ ਸਾਰੀਆਂ ਬਖਸ਼ਿਸ਼ਾਂ ਕਰਦਾ ਹੈ। ਉਸ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਅਭਿਲਾਖੀ ਦੇ ਮਨ ਵਿੱਚ ਜੋ ਵਿਚਾਰ ਆਉਂਦੇ ਹਨ ਅਤੇ ਉਹ ਵਿਅਕਤ ਕਰਦਾ ਹੈ, ਉਹ ਹੀ ਸੱਚੀ ਅਰਦਾਸ ਹੈ। ਉਸ ਰੱਬ ਨਾਲ ਪ੍ਰੇਮ ਭਿੱਜੀਆਂ ਗੱਲਾਂ ਅਰਦਾਸ ਦੇ ਰੂਪ ਵਿੱਚ ਹੀ ਹੋ ਸਕਦੀਆਂ ਹਨ। ਜਿਸ ਤਰ੍ਹਾਂ ਸੁਖਮਣੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਫਰਮਾਨ ਕਰਦੇ ਹਨ, ਤੂੰ ਠਾਕੁਰ ਤੁਮ ਪਹੇ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ।
1: ਗੁਰਬਾਣੀ ਵਿੱਚ ਅਰਦਾਸ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਜਸਵੰਤ ਸਿੰਘ। ਜਿਸਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਜੋ ਮਾਲਕ ਸਭ ਨੂੰ ਦਾਤਾਂ ਦੀ ਬਖਸ਼ਿਸ਼ ਕਰਦਾ ਹੈ ਉਸਦੀ ਸਦਾ ਵਡਿਆਈ ਕਰਨੀ ਹੀ ਬਣਦੀ ਹੈ।

ਤਾਂ ਤੇ ਫਿਰ ਉਸ ਮਾਲਕ ਦੀ ਹਜ਼ੂਰੀ ਵਿੱਚ ਬੇਨਤੀ ਹੀ ਕਾਰਗਰ ਹੈ, ਉਸ ਅੱਗੇ ਅਰਜੋਈ ਕਰਨੀ ਹੀ ਫੱਬਦੀ ਹੈ। ਫਿਰ ਭਾਵੇਂ ਉਹ ਦੁਨਿਆਵੀ ਪਦਾਰਥ ਹੋਣ ਜਾਂ ਫਿਰ ਪਰਮਾਤਮਾ ਦੇ ਨਾਮ ਦੀ ਦਾਤ। ਕਰ ਆਸਾ ਆਇਓ ਪ੍ਰਭ ਮੰਗਨ, ਤੁਮ ਪੇਖਤ ਸੋਭਾ ਮੇਰਾ ਆਂਗਨ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: नमस्कार, आकाशवाणी समाचार के साथ मैं जागृति शर्मा।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ਭਗਤੀ ਸਮੂਹ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨੋਟਿੰਗਮ 'ਚ ਰਾਤੀ 10 ਵਜੇ ਖੇਡਿਆ ਜਾਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ 3 ਮੈਂਬਰੀ ਸਮੀਖਿਆ ਕਮੇਟੀ ਨੂੰ ਪੰਜਾਬੀ ਫਿਲਮ ਸਤਲੁਜ ਨੂੰ OTT ਪਲੈਟਫਾਰਮ ਤੋਂ ਹਟਾਏ ਜਾਣ ਦੀ ਜਾਂਚ ਅਤੇ ਇਸ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਇਸ ਬਾਰੇ 6 ਜੁਲਾਈ ਨੂੰ ਭਾਰਤ ਸਰਕਾਰ ਕੋਲ ਕੀਤੀ ਗਈ ਅਪੀਲ ਤੇ ਕਾਰਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ ਗਏ ਨੇ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਸਿਨੇਮਾ ਤੇ ਇਸ ਦੇ ਕਲਾਕਾਰ ਲੋਕਾਂ ਦੀ ਆਵਾਜ਼, ਇਤਿਹਾਸ ਤੇ ਸੱਭਿਆਚਾਰਕ ਪਛਾਣ ਦੇ ਨੁਮਾਇੰਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਜਗਤ ਤੇ ਆਮ ਲੋਕਾਂ ਵੱਲੋਂ ਸਤਲੁਜ ਨੂੰ OTT ਤੋਂ ਹਟਾਏ ਜਾਣ ਦੇ ਤਰੀਕੇ ਨੂੰ ਲੈ ਕੇ ਗੰਭੀਰ ਚਿੰਤਾਵਾਂ ਨੂੰ ਦੇਖਦਿਆਂ ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਮੇਟੀ ਇਸ ਮਾਮਲੇ ਦੀ ਵੇਰਵੇ ਸਮੇਤ ਅਤੇ ਨਿਰਪੱਖ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ BJP ਪੰਜਾਬ ਇਸ ਮਾਮਲੇ ਵਿੱਚ ਸਾਰੇ ਸਬੰਧਤ ਪੱਖਾਂ ਨਾਲ ਸਕਾਰਾਤਮਕ ਸੰਵਾਦ ਜਾਰੀ ਰੱਖੇਗੀ ਤਾਂ ਜੋ ਇਸ ਮਾਮਲੇ ਦਾ ਜਲਦ, ਨਿਆਂਪੂਰਨ ਤੇ ਸੰਤੁਲਿਤ ਹੱਲ ਯਕੀਨੀ ਬਣਾਇਆ ਜਾ ਸਕੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ SIR ਦੇ ਕੰਮ 'ਚ ਲੱਗੇ ਬੂਥ ਲੈਵਲ ਅਧਿਕਾਰੀਆਂ BLOs ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਤੇ ਬਰਨਾਲਾ ਜ਼ਿਲ੍ਹੇ ਵਿੱਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਦਾ ਗੰਭੀਰ ਨੋਟਿਸ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ 'ਚ ਆਨੰਦ ਨਗਰ ਦੇ ਇੱਕ ਨਿਵਾਸੀ ਵੱਲੋਂ ਬੂਥ ਨੰਬਰ 113 ਦੇ ਬੂਥ ਲੈਵਲ ਅਫਸਰ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ BLO ਨੇ SIR ਪ੍ਰਕਿਰਿਆ ਨਾਲ ਸੰਬੰਧਿਤ ਉਸ ਤੋਂ ਵੇਰਵੇ ਮੰਗੇ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ। ਸ਼੍ਰੀਮਤੀ ਮਿੱਤਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਬੂਥ ਨੰਬਰ 103 ਦੇ BLO 'ਤੇ ਵੀ SIR ਸੰਬੰਧੀ ਕੰਮਕਾਜ ਦੌਰਾਨ ਮਾੜੀ ਸ਼ਬਦਾਵਲੀ ਵਰਤੀ ਗਈ ਅਤੇ ਹਮਲਾ ਕੀਤਾ ਗਿਆ ਜਿਸ ਸਬੰਧੀ ਧਨੌਲਾ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ। ਮੁੱਖ ਚੋਣ ਅਫਸਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਚੋਣ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ SIR ਦੌਰਾਨ BLOs ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਸੂਬੇ ਦੇ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ BLOs ਨੂੰ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨੇ ਅੱਜ ਵੱਖ ਵੱਖ ਮੁਲਾਜ਼ਮ ਐਸੋਸੀਏਸ਼ਨਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਸਿੱਧੀ ਗੱਲਬਾਤ ਕਰਨ ਲਈ ਅਹਿਮ ਮੀਟਿੰਗਾਂ ਕੀਤੀਆਂ। ਇਹਨਾਂ ਮੀਟਿੰਗਾਂ ਦੌਰਾਨ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕੀਤੀ ਗਈ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਠਾਈਆਂ ਗਈਆਂ ਪੇਸ਼ੇਵਰ ਤੇ ਵਿੱਤੀ ਸ਼ਿਕਾਇਤਾਂ ਦੇ ਹੱਲ ਵਾਸਤੇ ਵਿਚਾਰ ਚਰਚਾ ਵੀ ਕੀਤੀ ਗਈ। ਵਿੱਤ ਮੰਤਰੀ ਨੇ ਸਿੱਖਿਆ ਕਾਮਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਤਨਖਾਹ ਨਿਰਧਾਰਨ, ਬਦਲੀਆਂ ਅਤੇ ਰੈਗੂਲਰ ਕਰਨ ਸੰਬੰਧੀ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਠਾਏ ਗਏ ਮਸਲਿਆਂ ਦਾ ਤੁਰੰਤ ਨੋਟਿਸ ਲੈਂਦਿਆਂ ਵਿੱਤ ਮੰਤਰੀ ਨੇ ਵਿਭਾਗ ਨੂੰ ਇਹਨਾਂ ਜਾਇਜ਼ ਮੰਗਾਂ ਦਾ ਤੇਜ਼ੀ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਕੱਲ੍ਹ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਵਾਈ ਜਾ ਰਹੀ ਹੈ। ਇਸ ਦਾ ਉਦੇਸ਼ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਪਾਰਦਰਸ਼ੀ ਅਤੇ ਸਮਾਬੱਧ ਢੰਗ ਨਾਲ ਹੱਲ ਕਰਨਾ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ NRI ਮਿਲਣੀ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਸਿੱਧੇ ਤੌਰ 'ਤੇ ਉਹਨਾਂ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਸ਼ਿਕਾਇਤਾਂ, ਸੁਝਾਅ ਅਤੇ ਸਮੱਸਿਆਵਾਂ ਸਾਂਝੀਆਂ ਕਰਨ ਲਈ ਸਮਰਪਿਤ ਇੱਕ ਮੰਚ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਗੱਲਬਾਤ ਦੌਰਾਨ ਚੁੱਕੇ ਗਏ ਸਾਰੇ ਮੁੱਦਿਆਂ ਨੂੰ ਸਬੰਧਿਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਵਿਚਾਰਿਆ ਜਾਵੇਗਾ ਜਿਸ ਨਾਲ ਉਹਨਾਂ ਦੇ ਤੁਰੰਤ ਅਤੇ ਪ੍ਰਭਾਵੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। BJP ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ 2015 ਦੇ ਬੈਬਲ ਕਲਾਂ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ SID ਦੇ ਸਾਹਮਣੇ ਅੱਜ ਫਿਰ ਤੋਂ ਪੇਸ਼ ਹੋਏ। ਇਸ ਮਗਰੋਂ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੇਸ਼ ਹੋਣ ਵਾਸਤੇ ਸਮਨ ਭੇਜਿਆ ਜਾ ਰਿਹਾ ਸੀ ਅਤੇ ਉਹ ਅੱਜ ਪੇਸ਼ ਹੋਏ ਨੇ। ਉਨ੍ਹਾਂ ਕਿਹਾ ਕਿ SIT ਉਸ ਦਸਤਾਵੇਜ਼ ਦੀ ਪ੍ਰਮਾਣਿਤ ਕਾਪੀ ਪ੍ਰਦਾਨ ਨਹੀਂ ਕਰ ਰਹੀ ਜਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਸਮਨ ਭੇਜਿਆ ਜਾ ਰਿਹਾ। ਵਿਜੇ ਸਾਂਪਲਾ ਨੇ ਕਿਹਾ ਕਿ ਉਹ SIT ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ ਪਰ ਉਨ੍ਹਾਂ ਕੋਲ ਘੱਟੋ ਘੱਟ ਇਸ ਦਸਤਾਵੇਜ਼ ਦੀ ਇੱਕ ਕਾਪੀ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ
1: ਇਹ ਲੋਕਾਂ ਦਾ ਧਿਆਨ ਹੀ ਭਟਕਾਉਣ ਦਾ ਵਿੱਚ ਇਹਦਾ ਕਾਰਨ ਦੀਦਾ, ਇਸ ਤੋਂ ਇਲਾਵਾ ਕੁਛ ਨਹੀਂ ਦੀਦਾ। ਔਰ ਇਸ ਵੇਲੇ ਜਿੱਥੇ ਲੋੜ ਤਾਂ ਪੰਜਾਬ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲੋੜ ਹੈ, ਜਿਸ 'ਤੇ ਐਸਾ ਕੋਈ ਮੱਲਾ ਨਹੀਂ ਹੋਣਾ, ਐਸਾ ਕੋਈ ਗਲੀ ਨਹੀਂ ਹੋਣੀ ਜਿੱਥੇ ਫਰੌਤੀਆਂ ਨਹੀਂ ਮੰਗੀਆਂ ਜਾਂਦੀਆਂ, ਰੋਜ਼ ਗੋਲੀਆਂ ਨਹੀਂ ਚੱਲਦੀਆਂ, ਅਰਾਜਕਤਾ ਦਾ ਮਾਹੌਲ ਹੈ। ਲੋੜ ਹੈ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ, ਲੋੜ ਜਿੱਥੇ ਉੱਥੇ ਕਿ ਧਰਨੇ ਦੇ ਉੱਤੇ ਬੈਠੇ ਮੁਲਾਜ਼ਮ ਹੈ ਉਹ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰ ਹਰ ਐਂਗਲ ਦੇ ਵਿੱਚ ਫੇਲ ਹੋਈ ਹੈ, ਚਾਹੇ ਉਹ ਪ੍ਰਸ਼ਾਸਨਿਕ ਮਾਮਲੇ

0: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ, ਆਜੋ ਬੱਚਿਆਂ ਵਾਲੇ ਆਜੋ।
1: ਜੈ ਹਿੰਦ ਜੀ, ਰੁਲਿਆ ਰਾਮ ਜੀ, ਜੈ ਹਿੰਦ।
0: ਜੈ ਹਿੰਦ ਜੀ, ਜੈ ਹਿੰਦ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਤਕੜੇ ਨੇ ਜੀ, ਵੱਲ ਨੇ। ਤੁਸਾਂ ਸੁਣਾਓ, ਠੀਕ ਠਾਕ?
0: ਹਾਲ ਚਾਲ ਤਕੜਾ। ਦੇਖੋ, ਸਮਝ ਕਿਸੇ ਵੀ ਗੱਲ ਦੀ
1: ਜੀ,
0: ਜੇ ਤੁਹਾਨੂੰ ਹੈ ਤੇ ਬਹੁਤ ਬਿਹਤਰ ਹੈ
1: ਜੀ,
0: ਵਧੀਆ ਚੀਜ਼। ਪਰ ਜੇ ਨਹੀਂ ਹੈ ਤੇ ਉਹ ਸਮਝ ਲੈਣਾ ਬਿਹਤਰ ਹੈ।
1: ਦੇਖੋ, ਪੁੱਛ ਲੈਣਾ ਚੰਗੀ ਗੱਲ ਆ।
0: ਬਿਨਾਂ ਸਮਝੇ, ਬਿਨਾਂ ਉਹਦੀ ਜਾਣਕਾਰੀ ਤੇ
1: ਜੀ,
0: ਕੋਈ ਵੀ ਗੱਲ ਦੇ ਬਾਬਤ ਆਪਣੀ ਰਾਏ ਨਾ ਦਿਓ।
1: ਦੇਖੋ, ਪਹਿਲੇ ਕਹਿੰਦੇ ਜੀ, ਤੋਲੋ ਤਾਂ ਫੇਰ ਬੋਲੋ।
0: ਅੱਜ ਕੱਲ੍ਹ ਨਾ ਜਿੱਦਾਂ ਹਰ ਬੰਦੇ ਨੂੰ ਹਰ ਵਿਸ਼ੇ ਤੇ ਆਪਣੀ ਰਾਏ ਦੇਣੀ ਨਾ, ਜਿੱਦਾਂ ਕਹਿੰਦੇ ਉਹ ਜਨਮ ਸਿੱਧ ਅਧਿਕਾਰ ਮੰਨਦਾ ਹੈ।
1: ਸਹੀ ਗੱਲ ਆ।
0: ਪਰ ਸ਼ਿੰਗਾਰਾ ਸਿੰਘ ਜੀ, ਹਰ ਵਿਸ਼ਾ ਵਸਤੂ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈ।
1: ਹਾਂ ਸਹੀ। ਦੇਖੋ, ਕਈ ਵਾਰੀ ਆ ਡਾਕਟਰ ਆ,
0: ਹਾਂ
1: ਡਾਕਟਰ ਵੀ ਕੋਈ ਹੱਡੀਆਂ ਦਾ ਆ,
0: ਹਾਂ ਬਿਲਕੁਲ,
1: ਕੋਈ ਚਮੜੀ ਦਾ ਆ। ਜੇ ਆਪਾਂ ਕਹੀਏ ਸਾਰੇ ਇਲਾਜ ਇੱਕੋ ਡਾਕਟਰ ਨੇ ਕਰ ਦੇਣੇ,
0: ਇੱਕੋ ਛੱਤ ਥੱਲੇ,
1: ਉਹ
0: ਇੱਕੋ ਛੱਤ ਥੱਲੇ ਵੀ ਹੋ ਜਾਣਗੇ
1: ਜੀ,
0: ਪਰ ਇੱਕ ਡਾਕਟਰ ਇਲਾਜ ਨਹੀਂ ਸਾਰੇ ਇਲਾਜ ਕਰ ਸਕਦਾ।
1: ਬਿਲਕੁਲ ਜੀ।
0: ਸੋ ਇਸ ਕਰਕੇ ਵਿਸ਼ਾ ਵਸਤੂ ਜਿਹੜਾ ਹੈ
1: ਜੀ,
0: ਉਹ ਕਿਸੇ ਵੀ ਵਿਸ਼ੇ ਦਾ, ਮਤਲਬ ਕਿਸੇ ਵੀ ਗੱਲ ਦਾ, ਉਹਦੇ ਬਾਬਤ ਹਰ ਬੰਦੇ ਨੂੰ ਹਰ ਵਿਸ਼ੇ ਬਾਰੇ ਸਮਝ ਹੋਊ
1: ਜੀ,
0: ਇਹ ਹੋ ਨਹੀਂ ਸਕਦਾ। ਪਰ ਅੱਜ ਤੁਹਾਨੂੰ ਸਾਰੇ ਬੰਦੇ ਤਕਰੀਬਨ ਇੱਦਾਂ ਦੇ ਮਿਲਣਗੇ ਜਿਹੜੇ ਹਰ ਵਿਸ਼ੇ ਵਸਤੂ ਬਾਰੇ ਆਪਣੀ ਸਮਝ ਰੱਖਦੇ ਹੈ। ਸੋ ਇਹ ਕਿਤੇ ਨਾ ਕਿਤੇ ਸ਼ਿੰਗਾਰਾ ਸਿੰਘ ਜੀ, ਸਾਡੇ ਲਈ ਖਤਰਨਾਕ ਚੀਜ਼ ਹੈ
1: ਜੀ। ਜੀ ਬਿਲਕੁਲ ਜੀ।
0: ਆਪਣੇ ਲਈ ਤਾਂ ਹੈ ਹੀ ਹੈ, ਤੇ ਜਿਹੜੇ ਦਾ ਤੁਸੀਂ ਜਿਹਨੂੰ ਰਾਏ ਵੀ ਦੇ ਰਹੇ ਹੋ, ਜਿਹਦਾ ਜੋ ਗੱਲ ਕਰ ਰਹੇ ਹੋ, ਉਹਦੇ ਲਈ ਵੀ ਖਤਰਨਾਕ ਹੀ।
1: ਦੇਖੋ, ਕਈ ਵਾਰੀ ਬੰਦਾ ਸੱਚ ਮੰਨ ਲੈਂਦਾ, ਬੰਦੇ ਨੂੰ ਜਾਣਕਾਰੀ ਨਹੀਂ ਦਿੰਦਾ, ਅਗਲਾ ਉਹ ਸੱਚ ਹੀ ਬੋਲਦਾ ਹੋਣਾ ਜੀ, ਮੰਨ ਕੇ ਵੇਖ ਲਓ।
0: ਆਹ ਅਫਵਾਹਾਂ ਦਾ ਬਾਜ਼ਾਰ ਜਿਹੜਾ, ਇਹਨਾਂ ਚੀਜ਼ਾਂ ਸਿਰ 'ਤੇ ਚੱਲਦਾ।
1: ਸਹੀ ਗੱਲ ਆ।
0: ਝੂਠੀਆਂ ਅਫਵਾਹਾਂ ਫੈਲਾਉਣੀਆਂ, ਝੂਠੀਆਂ ਗੱਲਾਂ ਦਾ ਪਸਾਰ ਕਰਨਾ, ਇਹ ਇਹੋ ਜਿਹੇ ਡਾਕਟਰਾਂ ਦੇ ਬਸ ਦੀ ਗੱਲ ਹੈ।
1: ਆ ਤੁਸੀਂ ਆਹ ਦੇਖ ਲਓ, ਸੋਸ਼ਲ ਮੀਡੀਆ ਦੇ ਉੱਤੇ ਸਾਰੇ ਡਾਕਟਰ ਬਣੇ ਫਿਰਦੇ,
0: ਸਾਰੇ ਡਾਕਟਰ।
1: ਸੋ ਸਾਰੇ ਦੇਖਿਓ ਆਪਾਂ, ਜੇ ਇਹਨਾਂ ਦੇ ਸਿਰ 'ਤੇ ਇਲਾਜ ਕਰਨ ਬਹਿ ਗਏ,
0: ਹਾਂ
1: ਤਾਂ ਸਾਡਾ ਸਰੀਰ ਤਾਂ ਗਿਆ।
0: ਉਹੀ ਤਾਂ ਹੈ ਨਾ, ਫਿਰ ਮੈਡੀਕਲ ਸਾਇੰਸ ਦੀ ਜਿਹੜੀ ਪੜ੍ਹਾਈ ਲਿਖਾਈ ਹੈ, ਉਹਦੀ ਤਾਂ ਕੋਈ ਲੋੜ ਹੀ ਹੈ ਨਹੀਂ।
1: ਲੋੜ ਹੀ ਨਹੀਂ ਵੀ,
0: ਜੇ ਡਾਕਟਰ ਤਾਂ ਇੱਥੇ ਹੀ ਬੈਠੇ ਆ, ਯੂਟਿਊਬ ਵਾਲੇ ਡਾਕਟਰ ਹੀ ਬਥੇਰੇ ਆਪਣੇ ਕੋਲ,
1: ਮੋਬਾਈਲ ਖੋਲੋ ਤਾਂ ਜਿਹੜਾ ਮਰਜ਼ੀ ਇਲਾਜ ਲੱਭ ਲਓ।
0: ਹਾਂ, ਸੋ ਇਸ ਕਰਕੇ ਸ਼ਿੰਗਾਰਾ ਸਿੰਘ ਜੀ, ਇਹਦੇ 'ਚ ਅਸੀਂ ਆਪਣਾ ਬਚਾਅ ਕਰਨਾ ਹੈ
1: ਜੀ। ਜੀ ਬਿਲਕੁਲ।
0: ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਖਪਤਕਾਰ ਹੈ ਜਾਂ ਜਨ ਸਧਾਰਨ ਹੈ
1: ਜੀ,
0: ਉਹਨੇ ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਸਮਝ ਰੱਖਣੀ ਹੈ। ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਅਸੀਂ ਆਪਣੇ ਪੱਖ 'ਤੇ
1: ਜੀ,
0: ਅੱਗੋਂ ਸਾਨੂੰ ਸਮਝਾਉਣ ਵਾਲਾ ਕੌਣ ਹੈ ਉਹਦੇ ਬਾਬਤ ਤਾਂ ਤੁਸੀਂ ਜਾਣਦੇ ਹੀ ਨਹੀਂ।
1: ਸਹੀ ਗੱਲ ਹੈ।
0: ਕਿ ਉਹ ਸਮਝ ਰੱਖਦਾ ਵੀ ਹੈ ਜਾਂ ਨਹੀਂ ਰੱਖਦਾ ਹੈ, ਉਹ ਸਮਝ ਉਹਨੂੰ ਆਈ ਕਿੱਥੋਂ ਹੈ, ਕਿਉਂਕਿ ਸਮਝਣ ਲਈ ਤਾਂ ਸਾਰੀ ਉਮਰ ਲੰਘ ਜਾਂਦੀ ਹੈ।
1: ਦੇਖੋ, ਤਾਂ ਇਹ ਬੰਦਾ ਸਿੱਖਦਾ ਰਹਿੰਦਾ ਸਾਰੀ ਉਮਰ,
0: ਹੈ ਕਿ ਨਹੀਂ?
1: ਬਿਲਕੁਲ।
0: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈ, ਇਹ ਕਿਤੇ ਨਾ ਕਿਤੇ ਬਹੁਤ ਜਾਂਚ ਪਰਖੇ, ਕਿਉਂਕਿ ਅੱਜ ਜਿਹੜਾ ਜ਼ਮਾਨਾ ਹੈ ਨਾ ਸ਼ਿੰਗਾਰਾ ਸਿੰਘ ਜੀ,
1: ਜੀ ਜੀ,
0: ਅੱਜ ਕੱਲ੍ਹ ਤਾਂ ਜੋ ਦਿਖਦਾ ਹੈ ਵਹੀ ਵਿਕਦਾ ਹੈ।
1: ਗੱਲ ਤੁਹਾਡੀ ਸਹੀ ਹੈ,
0: ਔਰ ਜੋ ਦਿਖਦਾ ਹੈ ਵਿਕਦਾ ਹੈ, ਪਰ ਉਹ ਕੀ ਤੁਹਾਡੇ ਅਨੁਕੂਲ ਹੈ, ਤੁਹਾਡੇ ਲਈ ਠੀਕ ਹੈ, ਇਹਦਾ ਕੋਈ ਤੁਹਾਡੇ ਕੋਲ ਗਰੰਟੀ ਬਰੰਟੀ ਨਹੀਂ ਹੈ।
1: ਬਿਲਕੁਲ ਨਹੀਂ ਜੀ। ਦੇਖੋ, ਫੈਸ਼ਨ ਦੇ ਦੌਰ 'ਚ ਗਰੰਟੀ ਕੋਈ ਨਹੀਂ,
0: ਗਰੰਟੀ ਕੋਈ ਨਹੀਂ। ਸੋ ਇਸ ਕਰਕੇ ਬਹੁਤ ਸਾਰੇ ਨੁਕਸਾਨ ਅਸੀਂ ਹਰ ਪੱਖ 'ਤੇ
1: ਜੀ,
0: ਮਤਲਬ ਘਰੇਲੂ ਪੱਧਰ ਤੋਂ ਲੈ ਕੇ ਸਮਾਜਿਕ ਪੱਧਰ ਤੱਕ ਸਾਡੇ ਨੁਕਸਾਨ ਅੱਜ ਕਿਉਂ ਜ਼ਿਆਦਾ ਹੋ ਰਹੇ ਹੈ
1: ਜੀ, ਜੀ,
0: ਉਹ ਕਾਰਨ ਇਸੇ ਕਰਕੇ ਹੋ ਰਿਹਾ ਕਿ ਸਾਡੇ ਤੱਕ ਸਹੀ ਜਾਣਕਾਰੀ ਨਾ ਪਹੁੰਚਦੀ ਹੈ, ਨਾ ਅਸੀਂ ਸਹੀ ਜਾਣਕਾਰੀ ਲੈਣਾ ਚਾਹੁੰਦੇ ਹਾਂ।
1: ਦੇਖੋ, ਸਾਨੂੰ ਸਸਤੀ ਜਾਣਕਾਰੀ ਮਿਲਦੀ ਹੈ ਨਾ, ਉਹ ਅਸੀਂ ਅਪਣਾ ਲੈਂਦੇ ਹਾਂ,
0: ਅਪਣਾ ਲੈਂਦੇ ਹਾਂ। ਹੁਣ ਆਪਾਂ ਕਹਾਂਗੇ ਡਾਕਟਰ ਕੋਲ ਜਾਵਾਂਗੇ, ਡਾਕਟਰ ਨੇ 300-400 ਪਰਚੀ ਦਾ ਲੈ ਲੈਣਾ, ਮੁੜ ਕੇ ਉੱਥੇ ਕਹਿੰਦੇ ਹੁੰਦੇ ਨੇ 1000-1200 ਦੀਆਂ ਦਵਾਈਆਂ ਮੜ ਦੇਣੀਆਂ ਨੇ, ਤੇ ਅਸੀਂ ਕਹਿੰਦੇ ਵੀ ਚਲੋ ਇੱਥੋਂ ਹੀ ਜਿਹੜਾ ਮਿਲ ਗਿਆ ਆਪਣਾ ਕੰਮ ਹੀ, ਟੈਲੀਫੋਨ ਖੋਲ ਕੇ ਹੋ ਗਿਆ, ਉਹਨੇ ਕੁਛ ਕਹਿ ਦੇਣਾ, ਕੋਈ ਪੰਸਾਰੀ ਦੀ ਚੀਜ਼ ਲੈ ਲਓ, ਕੋਈ ਇੱਥੋਂ ਲੈ ਲਓ, ਕੋਈ ਇੱਥੋਂ ਲੈ ਲਓ। ਪਰ ਇਹ ਸ਼ਿੰਗਾਰਾ ਸਿੰਘ ਜੀ, ਤੁਹਾਡੇ ਜਿਹੜਾ ਪੱਖ ਦੇ ਉੱਤੇ ਤੁਸੀਂ ਗਲਤੀ ਕਰ ਰਹੇ ਹੋ। ਇਸ ਚੀਜ਼ ਤੋਂ ਬਚਣਾ, ਅੱਜ ਦੇ ਜ਼ਮਾਨੇ 'ਚ ਬਹੁਤ ਸਾਰੀਆਂ ਖਬਰਾਂ ਆਪਾਂ ਅਖਬਾਰਾਂ 'ਚ ਵੀ ਪੜ੍ਹਦੇ ਹਾਂ, ਟੈਲੀਵਿਜ਼ਨ 'ਤੇ ਵੀ ਸੁਣਦੇ ਹਾਂ। ਤੋ ਇਸ ਕਰਕੇ ਇਹ ਚੀਜ਼ਾਂ ਤੋਂ ਆਪਣਾ ਬਚਾਅ, ਜਿੱਦਾਂ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਇਹ ਜਾਣਕਾਰੀਆਂ ਦੇ ਦੌਰ ਦੇ ਵਿੱਚ, ਜਾਣਕਾਰੀਆਂ ਦੇ ਯੁੱਗ ਦੇ ਵਿੱਚ ਤੁਸੀਂ ਕਿਹੜੀ ਜਾਣਕਾਰੀ ਨੂੰ
1: ਜੀ,
0: ਜਿੱਦਾਂ ਹਰ ਜੀਵ ਜੰਤ ਜਨੌਰ ਜਿਹੜਾ ਉਹ ਵੀ ਦਾਣਾ ਦੇਖ ਕੇ ਝੱਕਦਾ ਹੈ।
1: ਬਿਲਕੁਲ ਜੀ।
0: ਹੈ ਕਿ ਉਹਨੂੰ ਇੰਨੀ ਸਮਝ ਹੈ ਕਿ ਜਿਹੜਾ ਦਾਣਾ ਮੈਂ ਜ਼ਮੀਨ 'ਚੋਂ ਚੱਕ ਰਿਹਾ ਇਹ ਮੇਰੀ ਸਿਹਤ ਲਈ ਠੀਕ ਹੈ ਕਿ ਨਹੀਂ ਹੈ।
1: ਉਹ ਆਪ ਹੀ ਡਾਕਟਰ ਆ, ਦੇਖੋ ਪਰਮਾਤਮਾ ਨੇ ਉਹਨੂੰ,
0: ਹਾਂ ਉਹਨੂੰ ਸੋਝੀ ਦਿੱਤੀ ਹੈ, ਸਮਝ ਦਿੱਤੀ ਹੈ, ਸਮਝ ਸਾਨੂੰ ਵੀ ਦਿੱਤੀ ਹੈ
1: ਜੀ,
0: ਸੋਝੀ ਸਾਨੂੰ ਵੀ ਦਿੱਤੀ ਹੈ। ਮੈਂ ਇਸੇ ਕਰਕੇ ਕਿਹਾ ਕਿ ਸਮਝ ਹੋਣਾ ਬਹੁਤ ਬਿਹਤਰ ਹੈ।
1: ਸਹੀ ਗੱਲ ਹੈ।
0: ਪਰ ਕਿਸੇ ਤੋਂ ਸਮਝ ਲੈਣਾ ਇਹ ਤੋਂ ਵੀ ਔਖੀ ਗੱਲ ਹੈ।
1: ਔਖੀ ਗੱਲ ਆ। ਦੇਖੋ, ਗੱਲ ਆ ਵੀ ਹਰੇਕ ਪਰਮਾਤਮਾ ਨੇ ਹਰੇਕ ਨੂੰ ਦਿਮਾਗ ਜਿਹੜਾ ਆ ਆਪੋ ਆਪਣਾ ਦਿੱਤਾ, ਅਸੀਂ ਕਿਵੇਂ ਵਰਤੋਂ 'ਚ ਲੈ ਕੇ ਆਉਣਾ।

0: ਕਿਹੜੀ ਗੱਲ ਸਾਨੂੰ ਸਹੀ ਲੱਗਦੀ ਕਿਹੜੀ ਗਲਤ ਲੱਗਦੀ ਆ, ਇਹ ਆਪਣੇ ਤੁਸੀਂ ਸੋਚ ਕੇ ਕੰਮ ਕਰਨਾ ਆ,
1: ਪਰਖ ਕੇ। ਇਹ ਨਹੀਂ ਹੈ ਵੀ ਅੱਜ ਤੁਸੀਂ ਗੱਲ ਦੇਖੀ ਜਾਂ ਸੁਣੀ ਹੈ ਤੇ ਕੱਲ ਨੂੰ ਤੁਸੀਂ ਸਮਾਨ ਲੈ ਕੇ ਮਸਾਲਾ ਬਣਾਉਣਾ ਸ਼ੁਰੂ ਕਰ ਦਿਓ ਤੇ ਉਹ ਕਿਤੇ ਨਾ ਕਿਤੇ ਤੁਹਾਡੀ ਸਿਹਤ ਲਈ ਵੀ, ਮਾਨਸਿਕ ਤੋਂ, ਹੁਣ ਮਾਨਸਿਕ ਇਸੇ ਕਰਕੇ ਨਾ ਸ਼ਿੰਗਾਰਾ ਸਿੰਘ ਜੀ, ਅੱਜ ਸਰੀਰ ਤੋਂ ਘੱਟ ਮਾਨਸਿਕ ਰੋਗੀ ਤੁਹਾਨੂੰ ਜ਼ਿਆਦਾ ਮਿਲਣਗੇ,
0: ਮਿਲਦੇ ਆ ਜੀ,
1: ਕਿਉਂਕਿ ਜਿਹੜੇ ਉਹ ਸਮਝਾਉਣ ਵਾਲੇ ਆ ਪਹਿਲਾਂ ਤੁਹਾਨੂੰ ਉਹ ਮਾਨਸਿਕ ਤੌਰ 'ਤੇ ਰੋਗੀ ਕਰਦੇ ਆ।
0: ਸਹੀ ਗੱਲ ਆ।
1: ਕਿਸੇ ਕੌਮ ਨੂੰ ਜਾਂ ਕਿਸੇ ਸਮਾਜ ਨੂੰ ਜਦੋਂ ਆਪਾਂ ਨੇ ਬਿਮਾਰ ਕਰਨਾ ਹੈ ਜਾਂ ਕਿਸੇ ਨੂੰ ਆਪਾਂ ਨੇ ਕਮਜ਼ੋਰ ਕਰਨਾ ਹੈ, ਪਹਿਲਾਂ ਆਪਾਂ ਉਹਨੂੰ ਜਿੱਦਾਂ ਕਹਿੰਦੇ ਹਾਂ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਕਰਦੇ ਹਾਂ।
0: ਆ ਦੇਖੋ ਆਪਾਂ ਹੋਏ ਪਏ ਹਾਂ, ਸਾਡੇ ਬੱਚੇ ਵੀ ਹੋਏ ਆ,
1: ਹੈ ਕਿ ਨਹੀਂ,
0: ਜੰਮਦੇ ਨੂੰ ਆਪਾਂ ਮੋਬਾਈਲ ਫੜਾ ਦਿੰਦੇ
1: ਹਾਂ,
0: ਤਾਂ ਮਾਨਸਿਕ ਕਮਜ਼ੋਰ ਹੋਣਾ ਹੀ ਆ,
1: ਹੋਣਾ ਇਹੀ ਹੈ ਵੀ ਜਿੱਦਾਂ ਸਿਆਣੇ ਜਿਹੜੇ ਡਾਕਟਰ ਸਾਹਿਬ ਨੇ ਜਾਂ ਸਿਆਣੇ ਲੋਕ ਉਹ ਕਹਿੰਦੇ ਆ
0: ਜੀ
1: ਵੀ ਦਵਾਈ ਬੂਟੀ ਵੀ ਉਦੋਂ ਤੁਸੀਂ ਖਾਣੀ ਹੈ ਜਦੋਂ ਉਹਦੀ ਲੋੜ ਹੈ।
0: ਹਾਂ, ਸਹੀ ਗੱਲ ਹੈ।
1: ਪਰ ਅੱਜ ਕੀ ਹੈ ਕਿ ਅਸੀਂ ਜਿੱਦਾਂ ਕਹਿੰਦੇ ਵੀ ਇਲਾਜ ਨਾਲੋਂ ਪਰਹੇਜ਼ ਚੰਗਾ, ਅਸੀਂ ਦਵਾਈਆਂ ਪਹਿਲਾਂ ਖਾਣੇ ਸ਼ੁਰੂ ਕਰ ਦੇਣਾ ਵੀ ਬਿਮਾਰੀ ਆਵੇ ਹੀ ਨਾ,
0: ਬਿਮਾਰੀ ਨਾ ਆਵੇ।
1: ਉਹ ਤੁਸੀਂ ਇਹ ਨਹੀਂ ਸੋਚਦੇ ਵੀ ਜਿਹੜੀ ਦਵਾ ਦਾਰੂ ਤੁਸੀਂ ਖਾ ਰਹੇ ਹੋ ਉਹ ਤੁਹਾਡੇ ਸਰੀਰ ਦੇ ਉੱਤੇ ਮਾੜਾ ਅਸਰ ਪਾ ਰਹੀ ਹੈ, ਚੰਗਾ ਅਸਰ ਪਾ, ਤੁਹਾਨੂੰ ਪਤਾ ਹੀ ਨਹੀਂ।
0: ਸਹੀ ਗੱਲ ਹੈ।
1: ਅਸੀਂ ਪਹਿਲਾਂ ਹੀ ਆਪਣੇ ਸਰੀਰ ਦੀ ਜਿਹੜੀ ਸਮਰੱਥਾ ਹੈ ਉਹਨੂੰ ਕਿਤੇ ਨਾ ਕਿਤੇ ਜਿਹੜੇ, ਕਿਉਂਕਿ ਸਾਡਾ ਸਰੀਰ ਸਿੰਗਾਰਾ ਸਿੰਘ ਜੀ ਆਪਾਂ ਸਾਰੇ ਜਾਣਦੇ ਹਾਂ ਮਾਲਕ ਦੀ ਐਸੀ ਰਚਨਾ ਹੈ
0: ਜੀ,
1: ਇਹਦੇ ਅੰਦਰ ਐਸਾ ਸਮਾਨ ਫਿੱਟ ਹੈ, ਇਹ ਤਾਂ ਬਿਮਾਰੀਆਂ ਨਾਲ ਆਪ ਹੀ ਲੜਨ ਦੀ ਸਮਰੱਥਾ ਰੱਖਦਾ।
0: ਬਿਲਕੁਲ ਬਿਲਕੁਲ ਜੀ,
1: ਹੈ ਕਿ ਨਹੀਂ? ਤੁਸੀਂ ਤਾਂ ਉਹਦੀ ਸਮਰੱਥਾ, ਉਹਦੀ ਤਾਕਤ ਨੂੰ ਤਾਂ ਪਹਿਲੇ ਖਤਮ ਕਰ ਚੁੱਕੇ ਹੋ।
0: ਸਹੀ ਗੱਲ ਹੈ।
1: ਤੇ ਫਿਰ ਤੁਸੀਂ ਸਰੀਰਕ ਤੌਰ ਤੇ ਤੰਦਰੁਸਤੀ ਨੂੰ ਤਾਂ ਭੁੱਲ ਹੀ ਜਾਓ ਨਾ,
0: ਦੇਖੋ
1: ਕਿਉਂਕਿ ਤੁਸੀਂ ਮਾਨਸਿਕ ਤੌਰ ਤੇ ਬਿਮਾਰ ਹੋ।
0: ਬੁਖਾਰ ਚੜਦਾ ਤਾਂ ਆਪਾਂ ਪੈਰਾਸੀਟਾਮੋਲ ਗੋਲੀ ਖਾ ਲਓ ਜੀ ਜਾਂ ਫਲਾਂ ਗੋਲੀ ਖਾ ਲਓ, ਉਹਨਾਂ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਆ, ਪਰ ਕਹਿੰਦੇ ਬੁਖਾਰ ਸਾਡੇ ਸਰੀਰ ਲਈ ਸਹੀ ਗੱਲ ਆ, ਸਹੀ ਆ,
1: ਸਹੀ ਹੈ ਜੀ, ਬਿਲਕੁਲ।
0: ਕਈ ਇਹੋ ਜਿਹੀਆਂ ਇਨਫੈਕਸ਼ਨ ਉਹ ਬਾਹਰ ਕੱਢ ਦਿੰਦਾ ਆ ਤਾਂ ਜਿਹੜੀਆਂ ਤੁਹਾਨੂੰ ਪਤਾ ਵੀ ਨਹੀਂ ਹੁੰਦੀਆਂ,
1: ਕੁਦਰਤੀ ਪ੍ਰਕਿਰਿਆ ਹੈ।
0: ਹਾਂ, ਸਹੀ।
1: ਸਰੀਰ ਦੇ ਵਿੱਚ ਜਿਹੜਾ ਤੁਸੀਂ ਕਿਹਾ ਤਾਪ ਚੜ੍ਹਨਾ ਹੋਇਆ, ਇਹ ਚੀਜ਼ਾਂ ਜਾਂ ਢਿੱਲ ਮੱਠ ਆਪਾਂ ਦੇਖਦੇ ਹਾਂ, ਇਹ ਕੁਦਰਤੀ ਪ੍ਰਕਿਰਿਆਵਾਂ ਨੇ,
0: ਹੈ
1: ਨਾ? ਆਪਾਂ ਦੇਖਦੇ ਹਾਂ ਹੋਰ ਵੀ ਜੀਵ ਜੰਤ ਇੱਦਾਂ ਹੀ ਆ, ਢਿੱਲੇ ਮੱਠੇ ਹੁੰਦੇ ਆ
0: ਜੀ ਜੀ,
1: ਪਰ ਉਹ ਕਦੇ ਡਾਕਟਰ ਕੋਲ ਜਾ ਕੇ ਬੈਠੇ ਤਾਂ ਦੇਖੇ ਨਹੀਂ ਸੋਫੇ 'ਤੇ ਪਰਚੀ ਬਣਵਾ ਕੇ, ਹੈ ਕਿ ਨਹੀਂ? ਸੋ ਇਸ ਕਰਕੇ ਕੁਦਰਤ ਨੇ ਇਹ ਜਿੱਦਾਂ ਕਹਿੰਦੇ ਹਾਂ ਕਿ ਹਰ ਇੱਕ ਜੀਵ ਜੰਤ ਨੂੰ ਵਰਦਾਨ ਦਿੱਤਾ, ਆਪਾਂ ਵੀ ਜੀਵ ਹੀ ਹਾਂ।
0: ਬਿਲਕੁਲ ਜੀ।
1: ਤੋ ਇਸ ਕਰਕੇ ਉਹ ਜਿਹੜੀ ਸ਼ਕਤੀ ਹੈ ਉਹ ਤਾਕਤ ਹੈ, ਪਹਿਲਾਂ ਉਹਨੂੰ ਲੜਨ ਦਿਓ
0: ਜੀ,
1: ਉਹਨੂੰ ਉਹਦੇ ਅੱਗੇ ਖੜਨ ਦਿਓ ਕਿ ਤੁਸੀਂ ਪਹਿਲੇ ਹੱਥ ਖੜੇ ਕਰਕੇ ਖੜ ਗਏ, ਹੈ ਨਾ, ਵੀ ਅਸੀਂ ਤਾਂ ਹਥਿਆਰ ਚੱਕ ਲਏ ਜੀ ਹੁਣ ਆਹ ਸਿਰ 'ਤੇ, ਖਤਮ ਕਹਾਣੀ। ਸੋ ਇਸ ਕਰਕੇ ਖਤਮ ਕਹਾਣੀ ਨਾ ਕਰੋ, ਆਪਣੇ ਸਰੀਰ ਦੇ ਵਿੱਚ ਜਿਹੜੀ ਉਹ ਤਾਕਤ ਹੈ ਉਹਨੂੰ ਜਗਾ ਕੇ ਰੱਖੋ।
0: ਸਹੀ ਗੱਲ।
1: ਉਹ ਤਾਕਤ ਤਾਂ ਜਾਗੂ ਜੇ ਤੁਸੀਂ ਸਮਝਦਾਰੀ ਨਾਲ ਕੰਮ ਕਰੋ।
0: ਬਿਲਕੁਲ ਜੀ।
1: ਹਰ ਚੀਜ਼ ਦਾ ਸਮਝ ਕੇ ਫੈਸਲਾ ਲਓਗੇ। ਦੋ ਕਬੂਲ ਗਾਉਣ ਦੇ ਲਾਉਂਦੇ ਹਾਂ।
0: ਲਾ ਦਿਓ ਜੀ।

0: ਜੀ ਰੋਲੀਆ ਰਾਮ ਜੀ
1: ਸ਼ਿੰਗਾਰਾ ਸਿੰਘ ਜੀ ਆਪਾਂ ਦੇਖੋ ਗੱਲ ਕਰ ਰਹੇ ਸੀ ਸਮਝ ਦੀ
0: ਜੀ
1: ਕਿਉਂਕਿ ਆਪਾਂ ਜ਼ਿਮੀਂਦਾਰਾ ਹੈ ਅਤੇ ਜ਼ਿਮੀਂਦਾਰੀ ਦੇ ਵਿੱਚ ਖੇਤੀਬਾੜੀ ਦੇ ਕਾਗਜ਼ ਪੱਤਰ ਖੇਤੀਬਾੜੀ ਨਾਲ ਸਾਡਾ ਬਹੁਤ ਵਾਸਤਾ ਰਹਿੰਦਾ ਹੈ
0: ਸਹੀ ਗੱਲ
1: ਜਮ੍ਹਾਂਬੰਦੀ ਹੁਣ ਆਪਾਂ ਦੇਖਦੇ ਹਾਂ ਜਮ੍ਹਾਂਬੰਦੀ 'ਚ ਗਿਰਦਾਵਰੀ ਦਾ ਖੇਤੀਬਾੜੀ ਦਾ ਖੇਲ ਹੈ
0: ਬਿਲਕੁਲ ਜੀ
1: ਅਤੇ ਇਹਦੇ ਬਾਬਤ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਸਾਨੂੰ ਪੜ੍ਹਨੀ ਹੀ ਨਹੀਂ ਆਉਂਦੀ ਬਾਕੀ ਤਾਂ ਗੱਲਾਂ ਹੀ ਛੱਡੋ ਹੈ ਕਿ ਨਹੀਂ
0: ਸਹੀ ਗੱਲ
1: ਅਤੇ ਜੇ ਅਸੀਂ ਮਾੜਾ ਮੋਟਾ ਕਿਤੇ ਜਮ੍ਹਾਂਬੰਦੀ ਪੜ੍ਹਨੀ ਵੀ ਹੋਵੇ ਤਾਂ ਅਸੀਂ ਪਟਵਾਰੀ ਤੋਂ ਇਲਾਵਾ ਉਹਨੂੰ ਸਮਝ ਨਹੀਂ ਸਕਦੇ
0: ਸਹੀ ਗੱਲ
1: ਸੋ ਇਸ ਕਰਕੇ ਇਹ ਚੀਜ਼ ਕਿਉਂਕਿ ਸਾਡਾ ਮੁੱਢ ਕਦੀਮੀ ਕਿੱਤਾ ਹੈ ਉਸ ਕਿੱਤੇ ਦੇ ਬਾਬਤ ਹੀ ਸਾਨੂੰ ਸਮਝ ਨਹੀਂ ਤੁਸੀਂ ਵਪਾਰੀ ਆਦਮੀ ਕੋਲ ਚਲੇ ਜਾਓ
0: ਜੀ
1: ਉਹਨੇ ਤੁਹਾਨੂੰ ਹਰ ਬਰੀਕੀ ਬਾਰੇ ਦੱਸ ਦੇਣਾ
0: ਸਹੀ ਗੱਲ
1: ਉਹਨੂੰ ਜੋ ਵੀ ਉਹ ਲਿਖਦਾ ਹੈ ਜਿੱਦਾਂ ਉਹਨਾਂ ਦਾ ਲਿਖਣ ਦਾ ਵੀ ਆਪਣਾ ਢੰਗ ਹੁੰਦਾ ਉਹਨਾਂ ਨੂੰ ਸਮਝ ਹੁੰਦੀ ਹੈ ਉਸ ਚੀਜ਼ ਦੀ
0: ਸਹੀ ਗੱਲ ਹੈ
1: ਪਰ ਸਾਨੂੰ ਤਾਂ ਸਾਡੇ ਕਿੱਤੇ ਦੀ ਸਮਝ ਹੀ ਨਹੀਂ ਹੈਗੀ ਸਾਨੂੰ ਆਪਣੀ ਜ਼ਮੀਨ ਦੇ ਕਾਗਜ਼ ਨਹੀਂ ਦੇਖਣੇ ਆਉਂਦੇ
0: ਸਹੀ ਗੱਲ
1: ਹੈ ਨਾ ਸਾਨੂੰ ਆਪਣੀ ਜ਼ਮੀਨ ਦੀ ਮਿਹਨਤ ਨਹੀਂ ਕਰਨੀ ਆਉਂਦੀ ਬਹੁਤ ਪਿੱਛੇ ਖੜੇ ਹਾਂ ਆਪਾਂ ਜਿਹਨੂੰ ਕਹਿ ਸਕਦੇ ਹਾਂ ਪਰ ਇਹ ਕਿਤੇ ਨਾ ਕਿਤੇ ਅੱਜ ਜਾਗਰੂਕਤਾ ਦੇ ਜ਼ਮਾਨੇ ਦੇ ਵਿੱਚ ਸਾਡੇ ਪੱਖ 'ਤੇ ਗੱਲ ਇਸੇ ਕਰਕੇ ਲੁੱਟਕ ਸੁੱਟ ਜ਼ਿਮੀਂਦਾਰੀ ਦੇ ਵਿੱਚ ਜ਼ਿਆਦਾ ਤਾਂ ਹੈ
0: ਬਿਲਕੁਲ
1: ਹਰ ਇੱਕ ਬੰਦਾ ਜ਼ਿਮੀਂਦਾਰੀ ਨੂੰ ਲੁੱਟਦਾ ਹੈ ਇਸ ਕਰਕੇ ਲੁੱਟਦਾ ਹੈ ਕਿ ਉਹ ਵਿਚਾਰਾ ਇਹੀ ਸੋਚਦਾ ਕਿ ਮੇਰਾ ਕੰਮ ਤਾਂ ਅੰਨ ਨੂੰ ਪੈਦਾ ਕਰਨਾ ਹੈ ਰਾਜ ਨੂੰ ਪੈਦਾ ਕਰਨਾ ਹੈ ਬਾਕੀ ਮੇਰਾ ਕੋਈ ਕੰਮ ਨਹੀਂ ਹੈ ਜਮ੍ਹਾਂਬੰਦੀ ਅਤੇ ਗਿਰਦਾਵਰੀ ਸੰਬੰਧੀ ਕਾਨੂੰਨਾਂ ਦੇ ਬਾਬਤ ਸ਼੍ਰੀ ਜਸਵੰਤ ਕਮਲ ਛਾਬੜਾ
0: ਅੱਛਾ
1: ਇਹਨਾਂ ਨੇ ਜਾਣਕਾਰੀਆਂ ਵਕੀਲ ਸਾਹਿਬ ਨੇ ਕਰਕੇ ਗਏ ਆਪਣੇ ਨਾਲ ਸਾਂਝੀਆਂ ਆਪਾਂ ਸਾਡੇ ਨਾਲ ਸਾਂਝੀਆਂ ਕਰਦੇ ਹਾਂ
0: ਬਿਲਕੁਲ ਜੀ
2: ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਦੋ ਜਿਹੜੇ ਡਾਕੂਮੈਂਟਸ ਬਹੁਤ ਇੰਪੋਰਟੈਂਟ ਹੈਗੇ ਨੇ ਜਿਹਨਾਂ ਨੂੰ ਅਸੀਂ ਕਹਿ ਲੈਂਦੇ ਹੈਗੇ ਹਾਂ ਜਮ੍ਹਾਂਬੰਦੀ ਅਤੇ ਖਸਰਾ ਗਿਰਦਾਵਰੀ ਜਮ੍ਹਾਂਬੰਦੀ ਕੀ ਹੈ ਅਤੇ ਇਸ ਦੀ ਕੀ ਮਹੱਤਤਾ ਹੈ ਅਤੇ ਇਸ ਦੇ ਵਿੱਚ ਕਿਹੜੇ ਕਿਹੜੀਆਂ ਚੀਜ਼ਾਂ ਨੂੰ ਦਰਸਾਇਆ ਜਾਂਦਾ ਹੈ ਜਿੱਥੋਂ ਤੱਕ ਜਮ੍ਹਾਂਬੰਦੀ ਦਾ ਸਵਾਲ ਹੈ ਜਮ੍ਹਾਂਬੰਦੀ ਇੱਕ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਹੈ ਇਹਨੂੰ ਲੈਂਡ ਰਿਕਾਰਡਸ ਕਿਹਾ ਜਾਂਦਾ ਹੈਗਾ ਇਹਨੂੰ ਜਿਹੜਾ ਹੈਗਾ ਤੁਹਾਡੀ ਓਨਰਸ਼ਿਪ ਔਰ ਕੌਣ ਇਹਦਾ ਕਾਸ਼ਤ ਕਰਦਾ ਹੈਗਾ ਉਹਦੇ ਸੰਬੰਧੀ ਇਹ ਮੰਨਿਆ ਜਾਂਦਾ ਹੈਗਾ ਕਿ ਜੋ ਕੁਛ ਇਹਦੇ 'ਚ ਦਰਸਾਇਆ ਗਿਆ ਹੈਗਾ ਉਹ ਬਿਲਕੁਲ ਦਰੁਸਤ ਹੈਗਾ ਜਮ੍ਹਾਂਬੰਦੀ ਜਿਹੜੀ ਹੈਗੀ ਹੈ ਹਰ 5 ਸਾਲ ਬਾਅਦ ਤਿਆਰ ਕੀਤੀ ਜਾਂਦੀ ਹੈਗੀ ਔਰ ਜਮ੍ਹਾਂਬੰਦੀ ਜਿਹੜੀ ਹੈਗੀ

ਕਿਸ ਬੇਸ 'ਤੇ ਤਿਆਰ ਕੀਤੀ ਜਾਂਦੀ ਹੈ, ਜਿਹੜੀਆਂ 5 ਸਾਲ ਦੇ ਵਿੱਚ ਜਿਹੜੀਆਂ ਜਿਹੜੀਆਂ ਡਿਫਰੈਂਟ ਟਾਈਮਸ ਦੇ ਉੱਤੇ ਕੋਈ ਹੋਈਆਂ, ਜਿਸ ਤਰ੍ਹਾਂ ਕਿ ਕਿਸੇ ਨੇ ਕੋਈ ਰਜਿਸਟਰੀ ਕਰਾ ਲਈ, ਕਿਸੇ ਮਾਲਕ ਦੀ ਜਿਹੜੀ ਹੈਗੀ ਹੈ ਮੌਤ ਹੋ ਗਈ, ਔਰ ਉਹਦੇ ਜਿਹੜੇ ਅੱਗੋਂ ਵਾਰਸਾਂ ਦੇ ਨਾਮ ਦੇ ਉੱਤੇ ਇੰਤਕਾਲ ਚੜ੍ਹ ਗਏ, ਇਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਜਮ੍ਹਾਂਬੰਦੀ 'ਚ ਐਂਟਰ ਕੀਤਾ ਜਾਂਦਾ ਹੈਗਾ। ਔਰ ਇਹਨੂੰ ਜੇ ਅਸੀਂ ਕਹਿ ਲਈਏ ਕਿ ਰਿਕਾਰਡ ਆਫ ਰਾਈਟਸ ਹੈਗਾ, ਤਾਂ ਇਹਦੇ ਬਾਰੇ ਕੋਈ ਦੋ ਰਾਏ ਨਹੀਂ ਹੋਣਗੀਆਂ। ਇਸ ਰਿਕਾਰਡ ਆਫ ਰਾਈਟਸ ਤੋਂ ਹੀ ਤੁਹਾਡੀ ਜਿਹੜੀ ਹੈਗੀ ਹੈ, ਜੇ ਕੱਲ੍ਹ ਨੂੰ ਤੁਸੀਂ ਐਕਸਪੋਜ਼ ਕਰੋ ਕਿ 10 ਭਰਾ ਹੈਗੇ ਨੇ, ਉਹ 10ਾਂ ਭਰਾਵਾਂ ਦੀ ਜ਼ਮੀਨ ਸਾਂਝੀ ਹੈਗੀ ਹੈ, ਜੇਕਰ ਉਹਨਾਂ ਨੇ ਕੱਲ੍ਹ ਨੂੰ ਉਹਦੀ ਪਾਰਟੀਸ਼ਨ ਕਰਾਉਣੀ ਹੈਗੀ ਹੈ, ਤਾਂ ਇਸ ਰਿਕਾਰਡ ਆਫ ਰਾਈਟਸ ਤੋਂ ਹੀ ਜਿਹੜੀ ਹੈਗੀ ਹੈ ਉਹ ਜਮ੍ਹਾਂਬੰਦੀਆਂ ਲਗਾਉਣਗੇ। ਜਮ੍ਹਾਂਬੰਦੀਆਂ ਦੇ ਵਿੱਚ ਜੇ ਉਹਨਾਂ ਦੇ ਨਾਮ ਆਉਂਦੇ ਹੋਣਗੇ, ਉਹਨਾਂ ਦੇ ਕਿੰਨੇ ਕਿੰਨੇ ਸ਼ੇਅਰ ਹੈਗੇ ਨੇ ਔਰ ਕਿੰਨੇ ਕਿਹੜੀਆਂ ਉਹਦੀ ਮਾਲਕੀਅਤ ਜਿਹੜੀ ਹੈਗੀ ਹੈ ਉਹਨਾਂ ਨੂੰ ਪਿੱਛੋਂ ਆਈ, ਜਾਂ ਕਿਹੜੀ ਮਾਲਕੀਅਤ ਉਹਨਾਂ ਨੇ ਜਿਹੜੀ ਹੈਗੀ ਆਪ ਜਰ ਖਰੀਦ ਕੀਤੀ, ਉਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਹੈਗਾ ਕਾਲਮ ਨੰਬਰ 8 ਦੇ ਵਿੱਚ ਐਂਟਰਡ ਹੋਏਗਾ। ਜਿਸ ਤਰ੍ਹਾਂ 5 ਸਾਲ ਦੇ ਵਿੱਚ ਤੁਸੀਂ ਕੋਈ ਜ਼ਮੀਨ ਵੇਚਦੇ ਹੋ ਜਾਂ ਕੋਈ ਜ਼ਮੀਨ ਖਰੀਦਦੇ ਹੋ, ਉਹਨਾਂ ਦੇ ਵਿੱਚੋਂ ਉਸ ਜਿਹੜੀ ਟੋਟਲ ਕੇਵਟ ਖਤੌਣੀ ਹੈਗੀਆਂ ਨੇ, ਉਹ ਟੋਟਲ ਕੇਵਟ ਖਤੌਣੀ ਦੀ ਜਿਹੜੀ 5 ਸਾਲ ਦੀ ਐਂਟਰੀਜ਼ ਹੈਗੀਆਂ ਨੇ ਉਹ 8 ਨੰਬਰ ਕਾਲਮ ਦੇ ਵਿੱਚ ਦਰਜ ਹੁੰਦੀਆਂ ਰਹਿਣਗੀਆਂ। ਈਵਨ ਜੇਕਰ ਤੁਸੀਂ ਕੋਈ ਰਹਿਣ ਕਰਦੇ ਹੋ ਆਪਣੀ ਜ਼ਮੀਨ ਨੂੰ, ਜਾਂ ਜਿਹੜੀ ਹੈਗੀ ਹੈ ਅਦਰਵਾਈਜ਼ ਕੋਈ ਕੋਰਟ ਜਿਹੜੀ ਹੈਗੀ ਉਹਦੇ ਸਟੇਅ ਕਰ ਦਿੰਦੀ ਹੈਗੀ ਹੈ, ਉਹਦਾ ਵੇਰਵਾ ਵੀ ਜਿਹੜਾ ਹੈਗਾ ਕਾਲਮ ਨੰਬਰ 8 ਜਿਹੜਾ ਹੈਗਾ ਜਮ੍ਹਾਂਬੰਦੀ ਦਾ ਉਹਦੇ ਵਿੱਚ ਆ ਕੇ ਸਾਰਾ ਇੰਦਰਾਜ ਕਰ ਦਿੱਤਾ ਜਾਂਦਾ ਹੈਗਾ। ਇਸੇ ਕਰਕੇ ਇਹਨੂੰ ਰਿਕਾਰਡ ਆਫ ਰਾਈਟਸ ਦਾ ਸਭ ਨਾਲੋਂ ਜ਼ਿਆਦਾ ਇੰਪੋਰਟੈਂਟ ਡਾਕੂਮੈਂਟ ਕਿਹਾ ਜਾਂਦਾ ਹੈਗਾ। ਜੇਕਰ ਇਹਦੇ ਵਿੱਚ ਇੱਕ ਜਿਹੜਾ ਕਾਲਮ ਹੈਗਾ, ਇੱਕ ਹੈਗਾ ਮਾਲਕੀਅਤ ਦਾ ਖਾਨਾ, ਇੱਕ ਹੈਗਾ ਇਹਦੇ ਵਿੱਚ ਕਾਸ਼ਤਕਾਰ ਦਾ ਖਾਨਾ। ਕਾਸ਼ਤਕਾਰ ਦਾ ਖਾਨਾ ਕਿੱਥੋਂ ਲਿਆ ਜਾਂਦਾ ਹੈਗਾ ਕਿ ਕੌਣ ਕਾਸ਼ਤਕਾਰ ਰਿਹਾ ਹੈਗਾ? ਹਰ ਅਸੀਂ ਜਿਸ ਤਰ੍ਹਾਂ ਆਮ ਜਾਣਦੇ ਹੈਗਾ, ਪੰਜਾਬ ਦਾ ਹਰ ਨਾਗਰਿਕ ਇਸ ਚੀਜ਼ ਤੋਂ ਵਾਕਫ ਹੈਗਾ ਕਿ ਹਰ 6 ਮਹੀਨੇ ਬਾਅਦ ਜਿਹੜੀਆਂ ਹੈਗੀਆਂ ਨੇ 2 ਫਸਲਾਂ 'ਤੇ ਸਾਡੀਆਂ ਹੋਣੀਆਂ ਹੁੰਦੀਆਂ ਨੇ, ਜਿਹਨੂੰ ਕਿ ਅਸੀਂ ਹਾੜੀ ਅਤੇ ਸਾਉਣੀ ਦੀ ਫਸਲ ਕਹਿ ਲੈਂਦੇ ਹੈਗੇ ਹਾਂ। ਇਹਨਾਂ ਹਾੜੀ ਅਤੇ ਸਾਉਣੀ ਦੀ ਫਸਲ ਵਿੱਚ ਕਿਹੜੇ ਆਦਮੀ ਨੇ ਜ਼ਮੀਨ ਨੂੰ ਕਾਸ਼ਤ ਕੀਤਾ, ਔਰ ਜਿਹੜੀ ਹੈਗੀ ਉਹਨੇ ਕਿਸ ਕਪੈਸਿਟੀ 'ਚ ਜਿਹੜਾ ਕਾਸ਼ਤ ਕੀਤਾ? ਕਿਉਂ ਕਿਸੇ ਵੇਲੇ ਅਸੀਂ ਪੱਟੇ ਦੇ ਉੱਤੇ ਜ਼ਮੀਨ ਲੈ ਲੈਂਦੇ ਹੈਗੇ ਹਾਂ, ਅਤੇ ਫਿਰ ਉਹਦਾ ਜਿਹੜਾ ਵੇਰਵਾ ਹੈਗਾ ਉਹ ਆਏਗਾ ਐਜ਼ ਏ ਪੱਟੇਦਾਰ, ਕਿ ਉਹ ਜਿਹੜੀ ਜ਼ਮੀਨ ਸੀਗੀ, ਜ਼ਮੀਨ ਆਪਾਂ ਮੰਨ ਲੈਂਦੇ ਹੈਗੇ ਹਾਂ ਸੁਰਿੰਦਰ ਸਿੰਘ ਦੀ ਸੀ, ਕਾਸ਼ਤ ਉਹਨੂੰ ਕਿਹਨੇ ਕੀਤਾ ਹੈਗਾ ਐਜ਼ ਏ ਪੱਟੇਦਾਰ? ਉਹਨੂੰ ਕੀਤਾ ਮੰਗਲ ਸਿੰਘ ਨੇ। ਜਿਹੜਾ ਹੈਗਾ ਮਾਲਕ ਉਹੀ ਰਹੇਗਾ, ਪਰ ਜਿਹੜਾ ਕਾਸ਼ਤਕਾਰ ਦੇ ਖਾਨੇ ਦੇ ਵਿੱਚ ਫਿਰ ਆ ਜਾਏਗਾ ਕਿ ਪੱਟੇਦਾਰ ਨੇ ਇਹ ਕਾਸ਼ਤ ਕੀਤੀ। ਔਰ ਆਮ ਕਰਕੇ ਅਸੀਂ ਇੱਥੇ ਵੀ ਦੇਖਦੇ ਹੈਗੇ ਹਾਂ ਕਿ ਹਰ 1 ਸਾਲ ਬਾਅਦ ਆਮ ਕਰਕੇ ਲੋਕ ਆਪਣੀ ਜਿਹੜੀ ਜ਼ਮੀਨ ਹੈਗੀ ਜਿਹੜੀ ਉਹ ਪੱਟੇ ਦੇ 1 ਸਾਲ ਲਈ ਦੇ ਦਿੰਦੇ ਹੈਗੇ ਨੇ। ਇਟ ਮੀਨਸ ਕਿ 2 ਫਸਲਾਂ ਜਿਹੜੀਆਂ ਹੈਗੀਆਂ ਨੇ ਇੱਕ ਪੱਟੇਦਾਰ ਜਿਹੜਾ ਹੈਗਾ ਉਹ ਆਰਾਮ ਨਾਲ ਕਾਸ਼ਤ ਕਰ ਸਕਦਾ ਹੈਗਾ। ਉਹਨਾਂ ਦੋਨਾਂ ਫਸਲਾਂ ਦੀ ਜੇਕਰ ਐਂਟਰੀ ਜਿਹੜੀ ਹੈਗੀ ਹੈ ਉਹਦੇ ਵਿੱਚ ਫਿਰ ਆਉਣੀ ਚਾਹੀਦੀ ਹੈਗੀ ਕਿ ਕਾਸ਼ਤਕਾਰ ਕਿਹੜੇ ਪੱਟੇਦਾਰ ਨੇ ਕੀਤੀ, ਕਿੰਨੇ ਸਮੇਂ ਤੋਂ ਲੈ ਕੇ ਹਾੜੀ ਔਰ ਸਾਉਣੀ ਦੀ ਕੀਤੀ, ਜਾਂ ਫਿਰ ਕੰਟੀਨਿਊ ਕਰਦਾ ਆ ਰਿਹਾ ਹੈਗਾ। ਜੇਕਰ ਉਹ ਕੰਟੀਨਿਊ ਕਰਦਾ ਆ ਰਿਹਾ ਹੈਗਾ ਤਾਂ ਹਰ ਜਿਹੜੀ 6 ਮਹੀਨੇ ਬਾਅਦ ਗਰਦਾਵਰੀ, ਕਿ ਹੁਣ ਮੈਂ ਜਿਸ ਵੇਲੇ ਵਰਡ ਯੂਜ਼ ਕਰਦਾ 6 ਮਹੀਨੇ ਬਾਅਦ, ਇਟ ਮੀਨਸ ਕਿ ਅਸੀਂ ਜਿਸ ਵੇਲੇ ਕਹਿੰਦੇ ਹਾਂ ਕਿ 2 ਫਸਲਾਂ ਹੁੰਦੀਆਂ ਨੇ, ਇੱਕ ਹਾੜੀ ਅਤੇ ਇੱਕ ਸਾਉਣੀ, ਫਿਰ ਆਏਗਾ ਕਿ ਹਾੜੀ ਦੇ ਵਿੱਚ ਕਾਸ਼ਤ ਕਿਹਨੇ ਕੀਤੀ ਅਤੇ ਸਾਉਣੀ ਦੇ ਵਿੱਚ ਕਾਸ਼ਤ ਕਿਹਨੇ ਕੀਤੀ, ਔਰ ਜਿਹੜੀ ਹੈਗੀ ਹੈ ਕਿੰਨੀ ਕਿੰਨੀ ਜਗ੍ਹਾ ਦੇ ਉੱਤੇ ਉਹਨਾਂ ਨੇ ਕਾਸ਼ਤ ਕੀਤੀ। ਫਿਰ ਉਹਦੇ ਵਿੱਚ ਜਮ੍ਹਾਂਬੰਦੀ ਦੇ ਵਿੱਚ ਹੀ ਇਹ ਦਰਸਾਇਆ ਜਾਏਗਾ ਕਿ ਇਹ ਜਿਹੜੀ ਕਾਸ਼ਤ ਹੈਗੀ ਹੈ ਉੱਥੋਂ ਦਾ ਜਿਹੜਾ ਪਾਣੀ ਹੈਗਾ ਉਹਨੂੰ ਪਾਣੀ ਕਿਸ ਤਰ੍ਹਾਂ ਦਾ, ਕਿੱਥੋਂ ਲੱਗਦਾ, ਕੀ ਉਹਨੂੰ ਪਾਣੀ ਜਿਹੜਾ ਟਿਊਬਵੈੱਲ ਤੋਂ ਲੱਗਦਾ, ਕੀ ਉਹਨੂੰ ਪਾਣੀ ਜਿਹੜਾ ਹੈਗਾ ਨਹਿਰੀ ਲੱਗਦਾ, ਜਾਂ ਉਹ ਜਿਹੜੀ ਹੈਗੀ ਬੰਜਰ ਜ਼ਮੀਨ ਹੈਗੀ। ਇਹਦਾ ਵੇਰਵਾ ਵੀ ਉਸੇ ਜਮ੍ਹਾਂ, ਆਪਾਂ ਬੜਾ ਛੋਟਾ ਵਰਡ ਕਹਿੰਦੇ ਹਾਂ ਜਮ੍ਹਾਂਬੰਦੀ, ਪਰ ਜਮ੍ਹਾਂਬੰਦੀ ਦੇ ਵਿੱਚ ਇੰਨੀਆਂ ਚੀਜ਼ਾਂ ਐਂਟਰਡ ਕੀਤੀਆਂ ਗਈਆਂ ਹੈਗੀਆਂ ਨੇ, ਉਹਦੇ ਬਕਾਇਦਾ ਆਏਗਾ ਕਿ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕਾਸ਼ਤ ਕਰਦਾ ਪਿਆ ਹੈਗਾ ਔਰ ਉਹ ਕਿੰਨੀ ਕਾਸ਼ਤ ਕਰ ਰਿਹਾ ਹੈਗਾ। ਉਸ ਤੋਂ ਬਾਅਦ ਜਿਹੜੀ ਸਿੰਜਾਈ ਦੇ ਕੀ ਸਾਧਨ ਹੈਗੇ ਨੇ, ਉਸ ਤੋਂ ਬਾਅਦ ਜੇ ਉਹਨੇ ਪੱਟੇ 'ਤੇ ਲਈਏ ਅਤੇ ਕਿਹਦੇ ਤੋਂ ਪੱਟੇ 'ਤੇ ਲਈ ਹੋਈਏ, ਕਿਉਂ ਅਸੀਂ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਸਪੋਜ਼ ਕਰੋ 10 ਮਾਲਕ ਨੇ, 10 ਮਾਲਕਾਂ ਦੇ ਵਿੱਚੋਂ 1 ਮਾਲਕ ਦੀ ਜ਼ਮੀਨ ਜਿਹੜੀ ਪੱਟੇ 'ਤੇ ਜਾਂਦੀ ਹੈਗੀ, ਤਾਂ ਫਿਰ ਬਾਕੀ ਜਿਹੜੇ 9 ਜਿਹੜੇ ਕਾਸ਼ਤਕਾਰ ਹੋਣਗੇ ਉਹ ਮਾਲਕ ਹੋਣਗੇ, ਜਿਹਨੂੰ ਕਿ ਅਸੀਂ ਮਕੂਜਾ ਮਾਲਕਾਂ ਨੂੰ ਕਹਾਂਗੇ, ਅਤੇ ਜਿਹੜੇ ਇੱਕ ਜਿਹੜੇ ਉਹਨਾਂ 'ਚੋਂ 1 ਸ਼ੇਅਰ ਹੋਲਡਰ ਨੇ ਆਪਣੀ ਜ਼ਮੀਨ ਕਿਸੇ ਨੂੰ ਪੱਟੇ 'ਤੇ ਦੇ ਦਿੱਤੀ, ਉਹਦੇ ਵਿੱਚ ਫਿਰ ਜਿਹੜੀ ਉਹਦਾ ਜਿਹੜਾ ਸ਼ੇਅਰ ਹੈਗਾ ਉਹ ਜਿਹੜਾ ਆਏਗਾ ਆਏਗਾ ਕਾਸ਼ਤਕਾਰ ਦੇ ਖਾਨੇ ਵਿੱਚ, ਜਿਹਨੂੰ ਉਹਨੇ ਪੱਟੇ 'ਤੇ ਦਿੱਤੀ ਉਹ ਐਜ਼ ਏ ਪੱਟੇਦਾਰ ਆਏਗਾ। ਹੁਣ ਸਮਟਾਈਮਸ ਕੀ ਹੁੰਦਾ ਹੈਗਾ ਕਿ ਅਸੀਂ ਕਹਿੰਦੇ ਹਾਂ ਪੱਟੇਦਾਰ, ਕਈ ਵਾਰੀ ਇਹ ਦੇਖਣ ਜਾਂਦਾ ਹੈਗਾ ਕਿ ਕੋਈ ਜ਼ਮੀਨ ਪੱਟੇ 'ਤੇ ਲੈਂਦਾ ਹੀ ਨਹੀਂ, ਕਿਸੇ ਦੀ ਜ਼ਮੀਨ ਜਿਹੜੀ ਵਿਹਲੀ ਪਈ ਹੈ ਕਈ ਬੰਦੇ ਆ ਕੇ ਉਹਨੂੰ ਕਾਸ਼ਤ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਹੜੀ ਉਹਨੂੰ ਅਸੀਂ ਉਹਨੂੰ ਕੀ ਕਹਿ ਦਿੰਦੇ ਹੈਗੇ ਹਾਂ ਕਿ ਇਟ ਮੀਨਸ ਕਿ ਇਹਦਾ ਕੋਈ ਲਗਾਨ ਨਹੀਂ ਪੇ ਕੀਤਾ ਜਾ ਰਿਹਾ ਹੈਗਾ। ਜੇਕਰ ਤਾਂ ਉਹ ਪੱਟੇ 'ਤੇ ਦਿੱਤੀ ਗਈ ਹੈਗੀ ਹੈ ਫਿਰ ਤਾਂ ਉਹਦਾ ਲਗਾਨ ਪੇ ਕੀਤਾ ਜਾਂਦਾ ਹੈਗਾ, ਜੇਕਰ ਉਹ ਬਿਨਾਂ ਪੱਟੇ ਤੋਂ ਬੈਠਾ ਹੋਇਆ ਤਾਂ ਫਿਰ ਉਹ ਆਏਗੀ ਬਿਲਾ ਲਗਾ ਜਿਹੜੀ ਹੈਗੀ ਹੈ। ਉਹਦੇ ਵਿੱਚ ਇੱਕ ਬੜਾ ਡੇਂਜਰਸ ਜਿਹੜਾ ਹੈਗਾ ਸੁਪਰੀਮ ਕੋਰਟ ਦੀ ਰੂਲਿੰਗ ਦੇ ਮੁਤਾਬਕ ਆਉਂਦਾ ਹੈ ਕਿ ਜੇਕਰ ਤੁਹਾਡੀ ਜ਼ਮੀਨ ਜਿਹੜੀ ਹੈਗੀ ਕੋਈ ਬੰਦਾ

ਜਨਾਨੀ ਨੂੰ ਉਹਦੇ 'ਚ ਕੋਈ ਹਿੱਸਾ ਨਹੀਂ ਦਿੱਤਾ ਜਾਏਗਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਇੰਤਕਾਲ। ਉਹ ਜਿਹੜਾ SDM ਜਾਂ ਕਿਉਂਕਿ ਜਿਸ ਵੇਲੇ ਇੱਦਾਂ ਦੀ ਮੋਟੇਸ਼ਨ ਜਿਹੜੀਆਂ ਹੈਗੀਆਂ ਨੇ ਤਹਿਸੀਲਦਾਰ ਕੋਲ ਪਹੁੰਚਦੀਆਂ ਹੈਗੀਆਂ ਨੇ ਔਰ ਜਨਾਨੀਆਂ ਝਗੜਾ ਕਰਨਾ ਸ਼ੁਰੂ ਕਰ ਦਿੰਦੀਆਂ, ਮੈਂ ਵੀ ਇਸ ਜਗ੍ਹਾ ਦੀ ਮਾਲਕ ਹਾਂ, ਮੈਂ ਵੀ ਉਹਦੀ ਬੇਵਾ ਹੈਗੀ ਹਾਂ, ਤਾਂ ਆਮ ਕਰਕੇ ਤਹਿਸੀਲਦਾਰ ਕੀ ਕਰਦਾ ਹੈਗਾ ਉਹਨੂੰ ਐਜ਼ ਏ ਕੰਟੈਸਟਡ ਮੋਟੇਸ਼ਨ ਕਰਕੇ ਉਹ SDM ਦੇ ਕੋਲ ਭੇਜ ਦਿੰਦਾ ਹੈਗਾ। ਫਿਰ SDM ਦੇਖਦਾ ਹੈਗਾ ਕਿ ਕਿਹੜੀ ਜਨਾਨੀ ਦਾ ਹਿੱਸਾ ਹੈਗਾ, ਕਿਹੜੀ ਜਨਾਨੀ ਨੂੰ ਹਿੱਸਾ ਨਹੀਂ ਦਿੱਤਾ ਜਾਣਾ, ਜਾਂ ਕਿਹੜੀ ਜਨਾਨੀ ਦਾ ਵਿਆਹ ਜਿਹੜਾ ਹੈਗਾ ਲੀਗਲ ਸੀਗਾ, ਕਿਹੜੀ ਜਨਾਨੀ ਦਾ ਵਿਆਹ ਜਿਹੜਾ ਸੀਗਾ ਗੈਰ ਕਾਨੂੰਨੀ ਸੀ, ਉਹਦੇ ਮੁਤਾਬਕ ਜਿਹੜਾ ਫੈਸਲਾ ਕਰਕੇ ਉਹਦੇ ਉਸ ਵੇਲੇ ਜਿਹੜਾ SDM ਜਿਹੜਾ ਫੈਸਲਾ ਕਰੇਗਾ ਉਹ ਐਜ਼ ਏ ਕੁਲੈਕਟਰ ਨਹੀਂ ਕਰਦਾ, ਉਹ ਐਜ਼ ਏ ਤਹਿਸੀਲਦਾਰ ਦੀ ਪਾਵਰਾਂ ਨੂੰ ਯੂਜ਼ ਕਰਦੇ ਹੋਏ ਉਹ ਇੰਤਕਾਲ ਕਰੇਗਾ। ਉਹਦੇ ਦੀ ਅਪੀਲ ਲਾਈ ਕਰੇਗੀ ਫਿਰ DC ਸਾਹਿਬ ਦੇ ਕੋਲ ਜਾਂ ਕਮਿਸ਼ਨ ਸਾਹਿਬ ਦੇ ਕੋਲ ਉਹਦੀ ਜਿਹੜੀ ਅਪੀਲ ਲਾਈ ਕਰੇਗੀ। ਇਹ ਬਹੁਤ ਹੀ ਆਮ ਕਰਕੇ ਬਹੁਤ ਜ਼ਿਆਦਾ ਡਿਸਪਿਊਟ ਇਸ ਇਸ਼ੂ 'ਤੇ ਰਹਿੰਦੇ ਨੇ, ਕਿਉਂਕਿ ਆਮ ਜਨਾਨੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਦੂਜਾ ਵਿਆਹ ਤਾਂ ਕਰਾ ਲਾਂਗੀ ਪਰ ਮੈਨੂੰ ਉਹਦੀ, ਕਿਉਂਕਿ ਆਮ ਕਰਕੇ ਕਈ ਜਨਾਨੀਆਂ ਐਸੇ ਲਾਲੇ ਜੀ ਵਿਆਹ ਕਰਾ ਲੈਂਦੀਆਂ ਕਿ ਬੰਦੇ ਕੋਲ ਪ੍ਰੋਪਰਟੀ ਬਹੁਤ ਹੈ ਔਰ ਮੈਨੂੰ ਕੱਲ੍ਹ ਨੂੰ ਹਿੱਸਾ ਮਿਲਣਾ ਕਿਉਂਕਿ ਮੈਂ ਇਹਦੀ ਔਰ ਕਈ ਵਾਰੀ ਦੇਖਣ ਜਾਂਦਾ ਹੈਗਾ ਕਿ ਦੂਜਾ ਵਿਆਹ ਕੀਤਾ ਹੀ ਐਸੇ ਕਰਕੇ ਜਾਂਦਾ ਕਿ ਪਹਿਲੀ ਜਨਾਨੀ 'ਚੋਂ ਬੱਚੇ ਨਹੀਂ ਹੁੰਦੇ। ਦੂਜੀ ਦਿਨ ਜਨਾਨੀ ਸੋਚਦੀ ਹੈ ਕਿ ਮੇਰੇ ਨਾਲ ਇਹ ਪ੍ਰੋਮਿਸ ਕਰਦਾ ਹੈਗਾ ਕਿ ਮੈਂ ਤੁਹਾਨੂੰ ਆਪਣੀ ਜ਼ਮੀਨੀ 'ਚੋਂ ਹਿੱਸਾ ਦਿਆਂਗਾ, ਪਰ ਉਹ ਚਾਹੇ ਪ੍ਰੋਮਿਸ ਕਰੇ ਚਾਹੇ ਨਾ, ਜਿਹੜੀ ਜੱਦੀ ਜਦਾਦ ਹੈਗੀ ਹੈ ਔਰ ਜਿਹੜਾ ਗੈਰ ਕਾਨੂੰਨੀ ਵਿਆਹ ਹੈਗਾ, ਗੈਰ ਕਾਨੂੰਨੀ ਵਿਆਹ ਦੇ ਵਿੱਚ ਜਿਹੜਾ ਹੈਗਾ ਦੂਸਰੀ ਜਨਾਨੀ ਨੂੰ ਕੋਈ ਵੀ ਉਹਦੇ 'ਚੋਂ ਹਿੱਸਾ ਨਹੀਂ ਦਿੱਤਾ ਜਾਏਗਾ। ਹਾਂ, ਜੇਕਰ ਦੂਜੀ ਜਨਾਨੀ ਪਹਿਲੀ ਜਨਾਨੀ ਜਿਹੜੀ ਹੈਗੀ ਉਹ ਕਹਿ ਦਿੰਦੀ ਹੈਗੀ ਕਿ ਇਹਨੂੰ ਪ੍ਰੋਪਰਟੀ ਨੂੰ ਇਕੁਅਲ ਹਿੱਸੇ 'ਚ ਵੰਡ ਦਿੱਤਾ ਜਾਏ, ਤਾਂ ਉਹ ਜਿਹੜਾ ਹੈਗਾ ਉਹਨੂੰ ਦੂਜੀ ਜਨਾਨੀ ਨੂੰ ਹਿੱਸਾ ਮਿਲ ਸਕਦਾ, ਨਹੀਂ ਤਾਂ ਨਹੀਂ ਮਿਲ ਸਕਦਾ। ਫਿਰ ਉਹੀ ਇੰਤਕਾਲ ਜਿਹੜਾ ਹੈਗਾ ਜਿਸ ਵੇਲੇ ਦਰਜ ਕਰ ਦਿੱਤਾ ਜਾਏਗਾ, ਉਹ ਇੰਤਕਾਲ ਜਿਹੜਾ ਜਿਸ ਵੇਲੇ ਨਵੀਂ ਜਮ੍ਹਾਂਬੰਦੀ 5 ਸਾਲ ਬਾਅਦ ਤਿਆਰ ਹੋਏਗੀ, ਨਵੀਂ ਜਮ੍ਹਾਂਬੰਦੀ ਜਿਸ ਵੇਲੇ 5 ਸਾਲ ਬਾਅਦ ਤਿਆਰ ਕੀਤੀ ਜਾਏਗੀ, ਤਾਂ ਉਹ ਜਿਹੜਾ ਇੰਤਕਾਲ ਚੜਿਆ ਸੀਗਾ, ਸਪੋਜ਼ ਕਰੋ ਉਹ ਜਮ੍ਹਾਂਬੰਦੀ ਵਾਲੇ ਉਸ ਵੇਲੇ 2.5 ਸਾਲ ਹੋਏ ਸੀਗੇ ਪਹਿਲੀ ਜਮ੍ਹਾਂਬੰਦੀਆਂ ਨੂੰ ਬਣਿਆ ਆ, ਉਹ ਜਮ੍ਹਾਂਬੰਦੀ ਦੇ ਵਿੱਚ ਫਿਰ ਜਿਹੜਾ ਹੈਗਾ ਮਾਲਕੀਅਤ ਦੇ ਖਾਨੇ ਵਿੱਚ ਜੋ ਇੰਤਕਾਲ ਉਹਦੇ ਮੁਤਾਬਕ ਹੋਇਆ ਸੀਗਾ ਕਿ ਜੇ ਦੂਜੀ ਜਨਾਨੀ ਨੂੰ ਹਿੱਸਾ ਨਹੀਂ ਸੀ ਦਿੱਤਾ ਗਿਆ ਜਾਂ ਉਹ ਨਹੀਂ ਸੀ ਕੀਤਾ ਗਿਆ, ਤਾਂ ਉਹ ਜਿਹੜਾ ਬੰਦਾ ਮਰਿਆ ਸੀ ਉਹਦੇ ਕੋਲਮ ਦੇ ਵਿੱਚ ਕੌਣ ਆ ਜਾਣਗੇ, ਉਹ ਜਿਹਦੇ ਨਾਮ ਦੇ ਉੱਤੇ ਇੰਤਕਾਲ ਹੋ ਗਿਆ, ਉਹ ਫਿਰ ਜਮ੍ਹਾਂਬੰਦੀ ਦੇ ਜਿਹੜਾ ਹੈਗਾ ਮਾਲਕੀਅਤ ਦੇ ਖਾਨੇ ਦੇ ਵਿੱਚ ਆ ਕੇ ਖੜ੍ਹੇ ਹੋ ਜਾਣਗੇ ਔਰ ਉਹਦੇ ਮੁਤਾਬਕ ਜਿਹੜਾ ਹੈਗਾ ਅੱਗੋਂ ਜਿਹੜਾ ਰਿਕਾਰਡ ਹੈ 5 ਸਾਲ ਬਾਅਦ, ਕਿਉਂਕਿ ਇਹ ਵੀ ਮੈਂ ਤੁਹਾਨੂੰ ਇੱਥੇ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿੱਥੋਂ ਤੱਕ ਜਮ੍ਹਾਂਬੰਦੀ ਦਾ ਸਵਾਲ ਹੈਗਾ ਇਹ ਹਰ 5 ਸਾਲ ਬਾਅਦ ਤਿਆਰ ਕੀਤੀ ਜਾਂਦੀ ਹੈ, ਜਦਕਿ ਜਿਹੜੀ ਖਸਰਾ ਗਰਦਾਵਰੀ ਹੈਗੀ ਹੈ ਖਸਰਾ ਗਰਦਾਵਰੀ ਜਿਹੜੀ ਹੈਗੀ ਹੈ ਹਰ 6 ਮਹੀਨੇ ਬਾਅਦ ਹਾੜੀ ਅਤੇ ਸਾਉਣੀ ਦੇ ਉੱਤੇ ਤਿਆਰ ਕੀਤੀ ਜਾਂਦੀ ਔਰ ਜਿਹੜੀਆਂ ਜਿਹੜੀਆਂ 5 ਸਾਲ 'ਚ ਜਿਹੜੀਆਂ ਫਸਲਾਂ ਹੋਈਆਂ ਨੇ ਉਹ ਜਿਹੜੀਆਂ ਗਰਦਾਵਰੀਆਂ ਸ਼ੋਅ ਕਰਦੀਆਂ ਰਹੀਆਂ ਨੇ ਉਹਨਾਂ ਦਾ ਅਲਟੀਮੇਟਲੀ ਸਾਰੀ ਸੈਟਲਮੈਂਟ ਕਿੱਥੇ ਆ ਕੇ ਹੋਣੀ ਹੈ ਜਿਸ ਵੇਲੇ 5 ਸਾਲ ਬਾਅਦ ਜਮ੍ਹਾਂਬੰਦੀ ਤਿਆਰ ਕੀਤੀ ਜਾਣੀ ਹੈ। ਐਸੇ ਕਰਕੇ ਕਾਨੂੰਨ ਦੇ ਮੁਤਾਬਕ ਇਹਨੂੰ ਰਿਕਾਰਡ ਆਫ ਰਾਈਟਸ ਦਾ ਦਰਜਾ ਦਿੱਤਾ ਗਿਆ, ਜੇਕਰ ਤੁਹਾਡਾ ਨਾਂ ਜਮ੍ਹਾਂਬੰਦੀ 'ਚ ਆਉਂਦਾ ਹੈਗਾ ਔਰ ਜਮ੍ਹਾਂਬੰਦੀ ਦੇ ਉਸ ਜਮ੍ਹਾਂਬੰਦੀ ਜੋ ਨਾਂ ਆ ਰਿਹਾ ਹੈਗਾ ਉਹ ਬੜਾ ਕਰਦਾ ਕਾਨੂੰਨੀ ਤੌਰ 'ਤੇ ਆ ਰਿਹਾ ਹੈਗਾ, ਉਹਨੂੰ ਕੋਈ ਇੱਦਾਂ ਦੀ ਚੀਜ਼ ਨਹੀਂ ਜਿਹੜੀ ਕਿ ਉਹਨੂੰ ਟੱਚ ਕਰ ਸਕਦੀ ਹੋਵੇ, ਤਾਂ ਉਹਦੇ ਮੁਤਾਬਕ ਹੀ ਕੱਲ੍ਹ ਨੂੰ ਫਿਰ ਜਿਸ ਵੇਲੇ ਤਹਿਸੀਲਦਾਰ ਨੇ ਪਾਰਟੀਸ਼ਨਾਂ 'ਤੇ ਤੁਸੀਂ ਆਪਣੀ ਐਪਲੀਕੇਸ਼ਨ ਦੇਣੀ ਹੈ, ਕਿਉਂਕਿ ਇਹਦੀਆਂ ਸਾਰੀਆਂ ਪਾਵਰਸ ਜਿੱਥੋਂ ਤੱਕ ਪਾਰਟੀਸ਼ਨ ਦਾ ਸਵਾਲ ਹੈਗਾ, ਪਾਰਟੀਸ਼ਨ ਵੀ ਦੋ ਟਾਈਪ ਦੇ ਕਾਨੂੰਨ ਹੈਗੇ ਨੇ, ਜੇਕਰ ਤਾਂ ਉਹ ਜ਼ਮੀਨ ਦੇ, ਕਿਉਂਕਿ ਸਮਟਾਈਮ ਹੁੰਦਾ ਕਿ ਉਹ ਜਿਹੜੀ ਮੈਂ ਗੈਰ ਮੁਮਕਨ ਆਬਾਦੀ ਹੈ, ਜ਼ਮੀਨ ਉਹ ਵੀ ਹੈਗੀ ਹੈ, ਜ਼ਮੀਨ ਉਹ ਵੀ ਹੈਗੀ ਹੈ, ਇੱਕ ਹੈਗੀ ਆਬਾਦੀ ਦੇ ਜਾਂ ਜਿਹੜੀ ਹੈਗੀ ਹੈ ਜਾਂ ਕਿ ਜਿਹੜੀ ਹੈਗੀ ਚਾਹੀ ਜ਼ਮੀਨ ਹੈ, ਚਾਹੀ ਜ਼ਮੀਨ ਦੀ ਜਿਹੜੀ ਪਾਰਟੀਸ਼ਨ ਫਿਰ ਜਿਹੜੀ ਉਹੀ ਅਸੀਂ ਜਮ੍ਹਾਂਬੰਦੀ ਲਗਾ ਕੇ ਤਹਿਸੀਲਦਾਰ ਦੇ ਕੋਲ ਮੂਵ ਕਰ ਜਾਵਾਂਗੇ ਔਰ ਹਰ ਖੇਵਟ ਜੇ ਸਪੋਜ਼ ਕਰੋ ਉਹਨਾਂ ਦੀ ਮਾਲਕੀਅਤ 10 ਖੇਵਟਾਂ 'ਚ ਨੇ ਅਤੇ ਅਸੀਂ 10 ਖੇਵਟਾਂ ਦੇ ਵਿੱਚ ਜਾਂ ਅਸੀਂ 10 ਐਪਲੀਕੇਸ਼ਨਾਂ ਪਾਰਟੀਸ਼ਨ ਦੀਆਂ ਲਗਾ ਕੇ ਉਹ ਹਰ ਖੇਵਟ ਦੀ ਵੱਖਰੀ ਐਪਲੀਕੇਸ਼ਨ ਲਗਾ ਕੇ ਉਹ ਜੋ ਜਿਹੜਾ ਹੈਗਾ ਮਾਲਕੀਅਤ ਦੇ ਖਾਨੇ 'ਚ ਆਉਂਦੇ ਪਏ ਨੇ ਉਸੇ ਮਾਲਕੀਅਤ ਦੇ ਖਾਨੇ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਗੋਂ ਇੰਤਕਾਲ ਜਿਹੜੇ ਹੈਗੇ ਨੇ ਉਹਨਾਂ ਦੇ ਨਾਮ ਦੇ ਉੱਤੇ ਆ ਜਾਣਗੇ ਔਰ ਪਾਰਟੀਸ਼ਨ ਦੀ ਐਪਲੀਕੇਸ਼ਨ ਉਸੇ ਤਰੀਕੇ ਨਾਲ ਹੀ ਅੱਗੋਂ ਜਿਹੜੀ ਰੈਵਨਿਊ ਏਜੰਸੀ ਹੈਗੀ ਹੈ ਪਰਸਿਊ ਕਰੇਗੀ। ਜਿੱਥੋਂ ਤੱਕ ਦੇਖਣ ਜਾਂਦਾ ਹੈਗਾ ਕਿ ਇਹ ਖਸਰਾ ਗਰਦਾਵਰੀ, ਜਿੱਥੋਂ ਤੱਕ ਮੈਂ ਤੁਹਾਨੂੰ ਕਿਹਾ ਹੈਗਾ ਖਸਰਾ ਗਰਦਾਵਰੀ ਹਰ 6 ਮਹੀਨੇ ਬਾਅਦ ਤਿਆਰ ਕੀਤੀ ਜਾਂਦੀ ਔਰ ਖਸਰਾ ਗਰਦਾਵਰੀਆਂ ਆਮ ਕਰਕੇ ਬਹੁਤ ਜ਼ਿਆਦਾ ਡਿਸਪਿਊਟਡ ਰਹਿੰਦੀਆਂ ਹੈਗੀਆਂ ਨੇ, ਕਿਉਂਕਿ ਸਮਟਾਈਮਸ ਜਿਹੜੀਆਂ ਵੈਸੇ ਦੇ ਕਾਨੂੰਨ 'ਤੇ ਇਹ ਕਹਿੰਦਾ ਹੈਗਾ ਕਿ ਕਾਨੂੰਨ ਦੇ ਮੁਤਾਬਕ ਤਾਂ ਪਟਵਾਰੀ ਨੂੰ ਹਰ ਫੀਲਡ ਦੇ ਵਿੱਚ ਜਾ ਕੇ ਹਰ ਫੀਲਡ ਦੇ ਜਾ ਕੇ ਦੇਖਣਾ ਚਾਹੀਦਾ ਹੈਗਾ ਕਿ ਇਸ ਵੇਲੇ ਕਾਸ਼ਤਕਾਰ ਉਹ ਆਮ ਕਰਕੇ ਦੇਖਣ 'ਚ ਕਹੀ ਰਹੀ ਹੈ ਵੀ ਆਉਂਦਾ ਹੈਗਾ ਕਿ ਉਹ ਪਿਛਲੇ ਆਧਾਰ ਦੇ ਉੱਤੇ ਹੀ ਸਾਰੀ ਗਰਦਾਵੀਆਂ ਕਰ ਦਿੰਦੇ ਨੇ। ਇਸ ਕਰਕੇ ਜਿਹੜਾ ਜ਼ਿਮੀਦਾਰ ਹੈਗਾ, ਜ਼ਿਮੀਦਾਰ ਭਰਾ ਨੇ ਜਾਂ ਜਿਹੜੇ ਮਾਲਕ ਭਰਾ ਹੈਗੇ ਨੇ ਜ਼ਮੀਨ ਦੇ, ਉਹਨਾਂ ਨੇ ਇਸ ਚੀਜ਼ 'ਤੇ ਵਿਜੀਲੈਂਟ ਹੋਣਾ ਚਾਹੀਦਾ ਔਰ ਹਰ 6 ਮਹੀਨੇ ਬਾਅਦ ਜੇ ਇਹ ਨਵੀਂ ਗਰਦਾਵਰੀ ਹੋਵੇ ਉਹਦੀ ਉਹਨਾਂ ਨੂੰ ਕਾਪੀ ਲੈ ਕੇ ਦੇਖ ਲੈਣੀ ਚਾਹੀਦੀ ਹੈਗੀ ਕਿ ਗਰਦਾਵਰੀ ਠੀਕ ਆ ਰਹੀ ਹੈ ਕਿ ਨਹੀਂ ਆ ਰਹੀ। ਜੇ ਨਹੀਂ ਆ ਰਹੀ ਤਾਂ ਫਿਰ ਉਹ ਜਿਹੜਾ ਹੈਗਾ ਉਸੇ ਵੇਲੇ ਤਹਿਸੀਲਦਾਰ ਨੂੰ ਐਪਲੀਕੇਸ਼ਨ ਦੇ ਕੇ ਉਹਦੀ ਜਿਹੜੀ ਹੈਗੀ ਦਰੁਸਤੀ ਕਰਵਾ ਲੈਣ, ਕਿਉਂਕਿ ਇਹ ਬਹੁਤ ਹੀ ਡੇਂਜਰਸ ਇੱਕ ਤਰੀਕੇ ਦਾ ਡਾਕੂਮੈਂਟ ਬਣ ਜਾਂਦਾ ਹੈਗਾ।

ਕਿਉਂਕਿ ਰਿਕਾਰਡ ਆਫ ਰਾਈਟਸ ਦੀ ਚੈਂਟਰੀਜ਼ ਆ ਰਹੀਆਂ ਹੈਗੀਆਂ ਨੇ। ਜੇਕਰ ਉਹੀ ਜਮ੍ਹਾਂਬੰਦੀ ਦੇ ਚੈਂਟਰੀਜ਼ ਆ ਜਾਂਦੀਆਂ ਗੀਆਂ 5 ਸਾਲ ਬਾਅਦ, ਤਾਂ ਉਹ ਫਿਰ ਜਿਹੜੀ 5 ਸਾਲ ਦੇ ਜਿਹੜੀ ਜਮ੍ਹਾਂਬੰਦੀ ਐਂਟਰੀਜ਼ ਨੇ ਆ ਕੇ ਖੜ੍ਹੇ ਹੋ ਜਾਣਾ ਹੈਗਾ, ਉਹਨਾਂ ਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ। ਉਹਨਾਂ ਨੂੰ ਫਿਰ ਤਹਿਸੀਲਦਾਰ ਜਾਂ ਡੀਸੀ ਵੀ ਨਹੀਂ ਤੋੜ ਸਕਦੇ, ਫਿਰ ਉਹਨਾਂ ਨੂੰ ਤੋੜਾਉਣ ਦੇ ਲਈ ਉਹਨਾਂ ਨੂੰ ਸਿਵਲ ਕੋਰਟ ਹੀ ਜਾਣਾ ਪੈਂਦਾ, ਜਿੱਥੇ ਕਿ ਬਹੁਤ ਲੈਂਥੀ ਪ੍ਰੋਸੈਸ ਹੁੰਦਾ। ਉਹ ਲੈਂਥੀ ਪ੍ਰੋਸੈਸ 'ਚ ਨਿਕਲ ਕੇ ਹੀ ਫਿਰ ਜਿਹੜੀਆਂ ਗਿਰਦਾਵਰੀਆਂ ਨੇ ਉਹ ਜਿਹੜੀ ਜਮ੍ਹਾਂਬੰਦੀ 'ਚ ਐਂਟਰੀਜ਼ ਆ ਚੁੱਕੀਆਂ ਨੇ ਉਹਨਾਂ ਨੂੰ ਦਰੁਸਤ ਕੀਤਾ ਜਾਂਦਾ। ਇਹ ਨਹੀਂ ਮੈਂ ਕਹਿੰਦਾ ਕਿ ਡੀਸੀ ਤਹਿਸੀਲਦਾਰ ਦੇ ਕੋਲ ਕੋਈ ਪਾਵਰ ਨਹੀਂ ਹੈਗੀ। ਡੀਸੀ ਸਾਹਿਬ ਜੇਕਰ ਕੋਈ ਗਲਤ ਰੋਂਗ ਐਂਟਰੀਜ਼ ਆ ਜਾਂਦੀਆਂ ਹੈਗੀਆਂ ਨੇ ਕਿਸੇ ਵੀ ਜਮ੍ਹਾਂਬੰਦੀ ਦੇ ਵਿੱਚ,

0: ਤੁਸੀਂ ਦੇਖੋ ਕਿ ਜੇਕਰ ਕੋਈ ਕਲੈਰੀਕਲ ਮਿਸਟੇਕ ਆ ਗਈ ਜਾਂ ਕੋਈ ਅਦਰਵਾਈਜ਼ ਅਰਥਮੈਟਿਕਲੀ ਮਿਸਟੇਕ ਆ ਗਈ ਹੈਗੀ ਹੈ ਤਾਂ ਉਹਨੂੰ ਤੁਸੀਂ ਆਪਣੇ ਲੈਵਲ ਦੇ ਉੱਤੇ ਜਿਹੜੀ ਹੈਗੀ ਉਹਨੂੰ ਦਰੁਸਤ ਕਰ ਲਓ। ਔਰ ਜਿਸ ਵੇਲੇ ਉਹ ਸਾਰੀਆਂ ਦਰੁਸਤ ਹੋ ਜਾਂਦੀਆਂ ਹੈਗੀਆਂ ਨੇ ਔਰ 5 ਸਾਲ ਬਾਅਦ ਜਿਸ ਵੇਲੇ ਨਵੀਂ ਜਮ੍ਹਾਂਬੰਦੀ ਬਣਦੀ ਹੈ, ਇਸ ਕਰਕੇ ਕਾਨੂੰਨ ਦੇ ਮੁਤਾਬਕ 2 ਜਮ੍ਹਾਂਬੰਦੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਜਮ੍ਹਾਂਬੰਦੀ ਜਿਸ ਵੇਲੇ ਆਪਾਂ ਜਿਸ ਵੇਲੇ ਅਸੀਂ ਕਹਿੰਦੇ ਹਾਂ 2 ਟਾਈਪ ਦੀ ਜਮ੍ਹਾਂਬੰਦੀਆਂ ਤਿਆਰ ਕੀਤੀਆਂ ਜਾਂਦੀਆਂ ਨੇ, ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ 2 ਜਮ੍ਹਾਂਬੰਦੀਆਂ ਤਿਆਰ ਕੀਤੀਆਂ ਜਾਂਦੀਆਂ ਅਤੇ ਉਹ ਵੱਖਰੀਆਂ ਵੱਖਰੀਆਂ ਆਉਂਦੀਆਂ ਨੇ। ਜਮ੍ਹਾਂਬੰਦੀ ਇੱਕ ਹੀ ਹੋਏਗੀ ਪਰ ਉਹਨੂੰ 2 ਟਾਈਪ ਉਹਨੂੰ ਵਿੱਚ ਤਿਆਰ ਕਰ ਦਿੱਤਾ ਜਾਏਗਾ, ਜਿਸ ਨੂੰ ਇੱਕ ਨੂੰ ਨਾਮ ਦਿੱਤਾ ਜਾਏਗਾ ਫਰਜ਼ ਪਟਵਾਰ, ਇੱਕ ਨੂੰ ਨਾਮ ਦਿੱਤਾ ਜਾਏਗਾ ਫਰਜ਼ ਸਰਕਾਰ। ਕਿਉਂਕਿ ਸਮਟਾਈਮਸ ਆਮ ਕਰਕੇ ਦੇਖਣ 'ਚ ਆਉਂਦਾ ਹੈ ਕਿ ਕਿਹੜੀ ਪਟਵਾਰੀ ਸੋਚਦੇ ਜਾਂ ਆਮ ਪਬਲਿਕ ਜਿਹੜੀ ਸੋਚਦੀ ਹੈਗੀ ਕਿ ਜੋ ਪਟਵਾਰੀ ਜਿਹੜੀ ਹੈਗੀ ਜਮ੍ਹਾਂਬੰਦੀ ਦੇ ਵਿੱਚ ਐਂਟਰੀ ਕਰ ਦਿੰਦਾ ਹੈਗਾ ਜਾਂ ਜੋ ਗਲਤ ਐਂਟਰੀ ਹੋ ਜਾਂਦੀ ਹੈਗੀ ਹੈ ਜਾਂ ਕਿਸੇ ਦੀ ਮਾਲਕੀਅਤ ਉਡਾ ਦਿੰਦਾ ਹੈਗਾ, ਤਾਂ ਹਮੇਸ਼ਾ ਲਈ ਪ੍ਰਜ਼ੰਪਸ਼ਨ ਜਿਹੜੀ ਹੈਗੀ ਇਹੀ ਮੰਨੀ ਜਾਂਦੀ ਕਿ ਬੰਦਾ ਜਿਹਦੇ ਨਾਮ ਦੇ ਉੱਤੇ ਗਰਦਾਵਰੀ ਉਹਨੇ ਜਾਂ ਉਹਨੇ ਮਾਲਕੀਅਤ ਬਦਲ ਦਿੱਤੀ ਉਹੀ ਠੀਕ ਰਹੇਗੀ। ਨਹੀਂ, ਇਹ ਬਿਲਕੁਲ ਲੋਕਾਂ ਦੀ ਜਿਹੜੀ ਧਾਰਨਾ ਹੈਗੀ ਗਲਤ ਹੈਗੀ ਹੈ, ਜਦਕਿ ਜੇਕਰ ਕੋਈ ਇਸ ਟਾਈਪ ਦੀ ਮਿਸਟੇਕ ਆ ਜਾਂਦੀ ਹੈਗੀ ਹੈ ਤਾਂ ਉਹਦੀ ਜਿਹੜੀ ਦਰੁਸਤੀ ਹੈਗੀ ਹੈ ਉਹ ਦਰੁਸਤੀ ਵੀ ਕਰਾਈ ਜਾ ਸਕਦੀ ਹੈਗੀ ਹੈ। ਇਹ ਨਹੀਂ ਹੈਗਾ ਕਿ ਤੁਸੀਂ ਉਹਨੂੰ ਅੱਖਾਂ ਮੀਟ ਕੇ ਦੇਖੀ ਜਾਓ ਕਿ ਆ ਗਈ ਗਰਦਾਵਰੀ ਦੇ ਜਿਹੜੀ, ਉਹਦੇ ਲਈ ਫਿਰ ਤੁਹਾਨੂੰ ਕੀ ਕਰਨਾ ਪੈਂਦਾ ਹੈਗਾ, ਫਿਰ ਤੁਹਾਨੂੰ ਫਰਜ਼ ਸਰਕਾਰ ਲੈਣੀ ਪੈਂਦੀ ਹੈਗੀ। ਫਿਰ ਦੇਖਿਆ ਜਾਂਦਾ ਹੈਗਾ ਕਿ ਤੁਸੀਂ DC ਨੂੰ ਐਪਲੀਕੇਸ਼ਨ ਦਿਓਗੇ ਕਿ ਸਰ ਐਕਚੁਲੀ ਪਟਵਾਰੀ ਸਾਹਿਬ ਨੇ ਦੂਜੀ ਪਾਰਟੀ ਨਾਲ ਰਲ ਕੇ ਮੇਰੇ ਨਾਮ ਦੀ ਜਿਹੜੀ ਹੈਗੀ ਐਂਟਰੀ ਗਲਤ ਕਰ ਦਿੱਤੀ ਹੈਗੀ ਹੈ ਜਾਂ ਕਾਸ਼ਤਕਾਰ ਦੇ ਬੰਦਿਆਂ ਨੂੰ ਗਲਤ ਤਰੀਕੇ ਨਾਲ ਲਿਆਉਂਦਾ ਹੈਗਾ, ਜਦਕਿ ਅਸਲ 'ਚ ਫਿਰ ਉਹ ਰਿਕਾਰਡ ਮਿਲਾਇਆ ਜਾਂਦਾ, ਰਿਕਾਰਡ ਮਿਲਾਇਆ ਜਾਂਦਾ ਹੈਗਾ ਜਿਹੜਾ ਕਿ DC ਸਾਹਿਬ ਦੇ ਕੋਲ ਹਮੇਸ਼ਾ DC ਦੀ ਕਸਟਡੀ 'ਚ ਰਹਿੰਦਾ। ਅਸੀਂ ਇਹ ਨਹੀਂ ਕਿ DC ਸਾਹਿਬ ਦੀ ਅਦਰਵਾਈਜ਼ ਕਸਟਡੀ 'ਚ ਰਹਿੰਦਾ ਪਰ ਮੰਨਿਆ ਹੀ ਜਾਂਦਾ ਕਿਉਂਕਿ ਉਹਨੂੰ ਫਰਜ਼ ਸਰਕਾਰ ਕਹਿੰਦੇ ਹੈਗੇ ਹਾਂ ਔਰ ਉਹ ਜਿਹੜਾ ਹੈਗਾ ਪ੍ਰੋਪਰ ਲੋਕ ਐਂਡ ਕੀ ਰਹਿੰਦਾ ਹੈਗਾ DC ਦੀ ਕਸਟਡੀ ਦੇ ਥੱਲੇ, ਉਹਦਾ ਜਿਹੜਾ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ DC ਜਿਹੜਾ ਉੱਥੇ ਕਾਨੂੰਨ ਕੋ ਬਿਠਾਏਗਾ, ਉਹਨੂੰ ਦਫ਼ਤਰ ਕਾਨੂੰਨ ਕੋ ਕਹਿ ਦਿੱਤਾ ਜਾਂਦਾ ਹੈਗਾ ਜਿਹਦੇ ਥੱਲੇ ਕਿ ਸਾਰੇ ਸ਼ਹਿਰ ਦਾ ਰਿਕਾਰਡ ਜਿਹੜਾ ਦਫ਼ਤਰ ਜਿਸ ਵੇਲੇ ਤਿਆਰ ਕੀਤਾ ਗਿਆ ਔਰ ਜਿੱਥੇ DC ਸਾਹਿਬ ਦੇ ਦਸਖਤ ਹੋ ਗਏ ਉਹਦੇ 'ਤੇ ਉਹਨੂੰ ਮੇਨਟੇਨ ਕਰਨ ਲਈ ਉਹ ਪੂਰਾ ਦਫ਼ਤਰ ਹੈਗਾ ਔਰ ਪੂਰੇ ਦਫ਼ਤਰ ਦੇ ਵਿੱਚੋਂ ਫਿਰ ਜੈਸੇ ਜੇਕਰ ਜਿਹੜੀ ਇੱਦਾਂ ਦੀ ਕੋਈ ਸ਼ਿਕਾਇਤ ਆਏਗੀ ਤਾਂ DC ਸਾਹਿਬ ਉਹਨੂੰ ਫਿਰ ਰਿਕਾਰਡ ਮੰਗਾ ਕੇ ਦੇਖਦੇ ਨੇ ਕਿ ਇਹ ਹੇਰਾਫੇਰੀ ਪਟਵਾਰੀ ਨੇ ਕੀਤੀ ਜਾਂ ਇਹ ਹੇਰਾਫੇਰੀ ਕਿਸੇ ਕਾਨੂੰਨ ਕੋ ਜਾਂ ਨਾਇਬ ਤਹਿਸੀਲਦਾਰ ਨੇ ਕਰ ਦਿੱਤੀ, ਹੇਰਾਫੇਰੀ ਕਿੱਥੇ ਕਿਸ ਸਟੇਜ 'ਤੇ ਹੋਈ। ਹਾਂ, ਜੇਕਰ ਕੱਲ੍ਹ ਨੂੰ ਦੋਨਾਂ ਦੀ ਵਿੱਚ ਫਰਕ ਆ ਜਾਂਦਾ ਹੈਗਾ ਅਤੇ DC ਕੋਲ ਪੂਰੀ ਅਥਾਰਟੀ ਹੁੰਦੀ ਹੈਗੀ ਹੈ ਕਿ ਉਹਨੂੰ ਜਿਹੜੀ ਐਂਟਰੀਜ਼ ਜਿਹੜੀਆਂ, ਕਿਉਂਕਿ ਟਰੁੱਥ ਕਿਹਨੂੰ ਅਟੈਚ ਹੋਣਾ ਹੈਗਾ ਜਿਹੜੀ ਕਿ ਐਂਟਰੀਜ਼ ਫਰਜ਼ ਸਰਕਾਰ 'ਚ ਆਉਂਦੀਆਂ ਪਈਆਂ ਨੇ ਔਰ ਫਰਜ਼ ਸਰਕਾਰ ਦੇ ਮੁਤਾਬਕ ਜੇਕਰ ਕੋਈ ਐਂਟਰੀ ਫਰਜ਼ ਪਟਵਾਰ ਦੇ 'ਚ ਗਲਤ ਕਰ ਦਿੱਤੀ ਜਾਂਦੀ ਹੈਗੀ ਅਤੇ ਉੱਥੇ ਜਿਹੜਾ ਉੱਥੋਂ ਦਾ ਰੈਵਨਿਊ ਆਫਿਸਰ ਹੈਗਾ ਉਸ ਜਿਹੜੀ ਐਂਟਰੀ ਨੂੰ ਜਿਹੜਾ ਹੈਗਾ ਗਲਤ ਡਿਕਲੇਅਰ ਕਰ ਸਕਦਾ। ਹੁਣ ਆਮ ਕਰਕੇ ਦੇਖਣ 'ਚ ਕਈ ਵਾਰੀ ਆਉਂਦਾ ਕਿ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਰੈਵਨਿਊ ਰਿਕਾਰਡ, ਪਰ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਹੈ। ਤੁਹਾਨੂੰ ਹਰ ਜ਼ਿਮੀਦਾਰ ਭਰਾ ਨੂੰ, ਹਰ ਮਾਲਕ ਨੂੰ ਹਰ 6 ਮਹੀਨੇ ਬਾਅਦ ਗਰਦਾਵਰੀ ਔਰ ਹਰ 5 ਸਾਲ ਬਾਅਦ ਜਮ੍ਹਾਂਬੰਦੀ ਦੀ ਕਾਪੀ ਲੈ ਕੇ ਦੇਖ ਕੇ ਔਰ ਉਹਨੂੰ ਇਹ ਨਹੀਂ ਕਿ ਲੈ ਕੇ ਅਦਰਵਾਈਜ਼ ਰੱਖ ਦਿਓ, ਉਹਨਾਂ ਦੇਖੋ ਕਿ ਜੇ ਪੁਰਾਣੇ ਟਾਈਮ ਦੀ ਜਿਹੜੀ ਮੇਰੀ ਪੁਰਾਣੀ ਜਮ੍ਹਾਂਬੰਦੀ ਸੀ ਔਰ ਜਿਹੜੀ ਨਵੀਂ ਜਮ੍ਹਾਂਬੰਦੀ ਸੀ ਉਹਦੇ ਕੀ ਐਂਟਰੀਜ਼ ਆਈਆਂ ਅਤੇ ਉਹਦੇ ਮੁਤਾਬਕ ਜਿਹੜਾ ਹੈਗਾ ਉਹਨੂੰ ਜੇਕਰ ਤੁਸੀਂ ਦੇਖਦੇ ਕਿ ਉਹਨੇ ਗਲਤੀ ਕੀਤੀ ਹੋਈ ਹੈ ਕਿਸੇ ਪਟਵਾਰੀ ਨੇ, ਕਾਨੂੰਨ ਹੋਣੇ ਜਾਂ ਕਿਸੇ ਤਹਿਸੀਲਦਾਰ ਨੇ ਜਾਂ ਕੋਈ ਗਲਤ ਪਾਰਟੀਸ਼ਨ ਕਰਾ ਲਈ ਗਈ ਹੈਗੀ ਹੈ ਬਿਨਾਂ ਦੱਸੇ ਹੋਏ, ਅਤੇ ਉਹਦੀ ਜਿਹੜੀ ਹੈਗੀ ਦਰੁਸਤੀ ਜਿਹੜੀ ਹੈਗੀ ਹੈ ਤੁਸੀਂ ਉਸੇ ਵਕਤ ਹੀ ਉਹਦੀ ਕੋਲੋਂ ਕਰਵਾ ਸਕਦੇ ਹੋ, ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈਗਾ ਬੜਾ ਲੈਂਥੀ ਪ੍ਰੋਸੈਸ ਜਿਹਦੇ ਤੁਹਾਨੂੰ ਨਿਕਲਣਾ ਪੈਂਦਾ ਹੈਗਾ। ਸੋ ਮੈਂ ਇਹ ਕਹਾਂਗਾ ਹਰ ਜ਼ਿਮੀਦਾਰ ਭਰਾ ਨੂੰ, ਹਰ ਮਾਲਕ ਜ਼ਮੀਨ ਦੇ ਮਾਲਕ ਨੂੰ ਕਿ ਇਹਨਾਂ ਦੇ ਉੱਤੇ ਆਪਣਾ ਖਾਸ ਖਿਆਲ ਰੱਖਣ ਔਰ ਖਾਸ ਤੌਰ 'ਤੇ ਇਹਨੂੰ ਦੇਖ, ਕਿਉਂਕਿ ਤੁਹਾਡੀ ਜ਼ਮੀਨ ਹੀ ਇੱਕ ਜ਼ਿਮੀਦਾਰ ਦੀ ਮਾਂ ਹੁੰਦੀ ਹੈ ਔਰ ਆਪਣੀ ਮਾਂ ਨੂੰ ਸੰਭਾਲਣਾ ਤੁਹਾਡੀ ਡਿਊਟੀ ਹੈਗੀ।
1: ਸ਼ਿੰਗਾਰਾ ਸਿੰਘ ਜੀ, 2 ਕਬੂਲ ਗਾਉਣ ਦੇ ਲਾਉਂਦੇ ਹਾਂ,
2: ਲਾ ਦਿਓ ਜੀ ਫਿਰ।

0: ਦੇਖੋ ਸ਼ਿੰਗਾਰਾ ਸਿੰਘ ਜੀ, ਕਿੱਤਾ ਧੰਦਾ ਕੋਈ ਵੀ ਹੋਵੇ ਉਹਨੂੰ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਹੈ ਔਰ ਜਾਣਕਾਰੀ ਦੇ ਨਾਲ ਸ਼ੁਰੂ ਕਰਨਾ ਹੈ। ਬਿਨਾਂ ਟ੍ਰੇਨਿੰਗ ਲਏ, ਬਿਨਾਂ ਜਾਣਕਾਰੀ ਮਾਹਰਾਂ ਦੀ ਤੋਂ ਬਿਨਾਂ ਆਪਾਂ ਜੇ ਕੋਈ ਕੰਮ ਸ਼ੁਰੂ ਕਰਾਂਗੇ ਉਹਦਾ ਸਾਨੂੰ ਸਿੱਟਾ ਗੰਭੀਰ ਮਿਲੂਗਾ।
1: ਦੇਖੋ ਵਿਉਂਤਬੰਦੀ ਜ਼ਰੂਰੀ ਆ,
0: ਬੜੀ ਜ਼ਰੂਰੀ ਹੈ। ਇਸ ਕਰਕੇ ਸੂਰ ਪਾਲਣ ਦਾ ਕਿੱਤਾ ਅੱਜ ਬਹੁਤ ਪੰਜਾਬ ਦੇ ਵਿੱਚ, ਜਿੱਦਾਂ ਆਪਾਂ ਕਹਿੰਦੇ ਹਾਂ ਬੱਕਰੀ ਪਾਲਣ ਹੈ, ਸੂਰ ਪਾਲਣ, ਬੜੇ ਪ੍ਰਫੁੱਲਤ ਕਿੱਤੇ ਨੇ
1: ਜੀ।
0: ਅਤੇ ਇਹਨਾਂ ਕਿੱਤਿਆਂ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹੈਗੀਆਂ।
1: ਬਿਲਕੁਲ ਜੀ,
0: ਸੂਰ ਪਾਲਣ ਕਿੱਤੇ ਧੰਦੇ ਸੰਬੰਧੀ ਡਾਕਟਰ ਰਵਦੀਪ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਬਿਲਕੁਲ ਜੀ,
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਰਵਦੀਪ ਸਿੰਘ ਹੈ ਅਤੇ ਮੈਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਆਪਣੀ ਸੇਵਾਵਾਂ ਨਿਭਾ ਰਿਹਾ। ਸੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਉਹ ਹੈਗਾ ਸੂਰ ਪਾਲਣ ਅਤੇ ਉਹਦੀ ਆਰਥਿਕਤਾ। ਕਿਉਂ ਇਹ ਸੂਰ ਪਾਲਣ ਦਾ ਕਿੱਤਾ ਆਪਣੇ ਪੰਜਾਬ ਸੂਬੇ ਦੇ ਵਿੱਚ ਬੜਾ ਹੀ ਪ੍ਰਚਲਿਤ ਹੋ ਰਿਹਾ ਅਤੇ ਜਿਹੜੇ ਆਪਣੇ ਜਿਹੜੇ ਪਸ਼ੂ ਪਾਲਕ ਵੀਰ ਹੈਗੇ ਨੇ ਉਹ ਇਹ ਸੂਰ ਪਾਲਣ ਦਾ ਕਿੱਤਾ ਜਿਹੜਾ ਹੈਗਾ ਉਹਨੂੰ ਅਪਣਾਉਣਾ ਚਾਹ ਰਹੇ ਨੇ। ਜਿਹੜਾ ਸੂਰ ਪਾਲਣ ਦਾ ਕਿੱਤਾ ਹੈਗਾ ਇਹਦਾ ਜਿਹੜਾ ਮੁੱਖ ਜਦ ਆਪਾਂ ਸਟਾਰਟ ਕਰਨਾ ਹੈਗਾ ਅਤੇ ਆਪਾਂ ਛੋਟੇ ਕਿੱਤੇ ਤੋਂ ਸਟਾਰਟ ਕਰਨਾ, ਮੈਂ ਉਹਦੇ ਬਾਰੇ ਥੋੜ੍ਹੀ ਤੁਹਾਨੂੰ ਜਾਣਕਾਰੀ ਦੇਣਾ ਚਾਹੂੰਗਾ। ਜਦ ਵੀ ਤੁਸੀਂ ਕੋਈ ਕਿੱਤਾ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਛੋਟੇ ਪੱਧਰ 'ਤੇ ਸਟਾਰਟ ਕਰੋ ਅਤੇ ਛੋਟੇ ਪੱਧਰ 'ਤੇ ਸਟਾਰਟ ਕਰਨ ਦਾ ਜਿਹੜਾ ਇਹਦਾ ਹੈਗਾ ਉਹ 10:1 ਦੀ ਰੇਸ਼ੋ ਨਾਲ ਆਪਾਂ ਕਰਦੇ ਹਾਂ, ਯਾਨੀ ਕਿ 10 ਸੂਰੀਆਂ ਔਰ ਇੱਕ ਸੂਰ ਦੇ ਨਾਲ ਆਪਾਂ ਇਹਨੂੰ ਸਟਾਰਟ ਕਰ ਸਕਦੇ ਹਾਂ। ਇਹਦੇ ਵਿੱਚ ਜਦ ਆਪਾਂ ਸਟਾਰਟ ਕਰਨਾ, ਦੋ ਚੀਜ਼ਾਂ ਦਾ ਆਪਾਂ ਖਾਸ ਤੌਰ 'ਤੇ ਧਿਆਨ ਰੱਖਣਾ ਕਿ ਇਹਦੇ ਵਿੱਚ ਦੋ ਤਰ੍ਹਾਂ ਦੇ ਖਰਚੇ ਹੁੰਦੇ ਨੇ, ਇੱਕ ਹੁੰਦਾ ਰੈਕਰਿੰਗ ਅਤੇ ਇੱਕ ਹੁੰਦਾ ਨੋਨ ਰੈਕਰਿੰਗ। ਯਾਨੀ ਕਿ ਨੋਨ ਰੈਕਰਿੰਗ ਹੋ ਗਿਆ ਜਿਹੜਾ ਇੱਕ ਵਾਰੀ ਖਰਚਾ ਹੋਣਾ ਹੈ ਅਤੇ ਰੈਕਰਿੰਗ ਹੋ ਗਿਆ ਜਿਹੜਾ ਵਾਰ ਵਾਰ ਖਰਚਾ ਹੋਣਾ। ਜਿਹੜਾ ਰੈਕਰਿੰਗ ਖਰਚਾ ਹੁੰਦਾ ਉਹਦੇ ਵਿੱਚ ਜਿਵੇਂ ਫੀਡ ਹੋ ਗਈ ਔਰ ਲੇਬਰ ਦੀ ਕੋਸਟ ਹੋ ਗਈ ਜਾਂ ਬਿਜਲੀ ਦਾ ਖਰਚਾ ਹੋ ਗਿਆ, ਇੱਦਾਂ ਦੇ ਖਰਚੇ ਉਹਦੇ ਵਿੱਚ ਆਉਂਦੇ ਹਨ। ਨੋਨ ਰੈਕਰਿੰਗ ਦੇ ਵਿੱਚ ਆਉਂਦਾ ਹੈਗਾ ਆਪਾਂ ਪਸ਼ੂ ਖਰੀਦਣੇ ਹੈਗੇ ਨੇ, ਆਪਾਂ ਸ਼ੈੱਡ ਬਣਾਉਣਾ ਹੈਗਾ ਜਾਂ ਆਪਾਂ ਬੋਰਵੈੱਲ

ਵਿੱਚ ਕੱਢਣਾ ਹੈਗਾ। ਸੋ ਇੱਦਾਂ ਦੇ ਖਰਚੇ ਜਿਹੜੇ ਹੈਗੇ ਨੇ ਉਹ ਨੋਨ ਰੈਕਰਿੰਗ ਦੇ ਵਿੱਚ ਆਉਂਦੇ ਆ। ਸੋ ਪਹਿਲੇ ਆਪਾਂ ਗੱਲ ਕਰਾਂਗੇ ਪਸ਼ੂ ਖਰੀਦ ਦੇ ਬਾਰੇ। ਪਸ਼ੂ ਜਿਹੜੇ ਹੈਗੇ ਨੇ ਆਪਾਂ ਪੰਜ ਤਰ੍ਹਾਂ ਨਾਲ ਆਪਾਂ ਤਰੀਕਿਆਂ ਦੇ ਨਾਲ ਆਪਾਂ ਜਿਹੜੇ ਪਸ਼ੂ ਹੈਗੇ ਆ ਉਹ ਖਰੀਦ ਸਕਦੇ ਹਾਂ। ਪਹਿਲਾ ਹੈਗਾ ਕਿ ਅਗਰ ਆਪਾਂ ਪਿਗਲੈਟ ਲੈ ਕੇ ਯਾਨੀ ਕਿ ਛੋਟੇ ਸੂਰਾਂ ਦੀ ਅਗਰ ਆਪਾਂ ਅਗਰ ਖਰੀਦ ਕਰਨੀ ਹੈਗੀ ਹੈ ਸੋ ਛੋਟੇ ਸੂਰਾਂ ਤੋਂ ਆਪਾਂ ਖਰੀਦ ਸ਼ੁਰੂ ਕਰ ਸਕਦੇ ਹਾਂ। ਛੋਟੇ ਸੂਰ ਜਿਹੜੇ ਹੈਗੇ ਨੇ ਉਹ ਆਪਾਂ ਨੂੰ 3,000 ਤੋਂ ਲੈ ਕੇ 6,500 ਤੱਕ ਦੀ ਕੀਮਤ ਨਾਲ ਮਿਲ ਸਕਦੇ ਨੇ। ਜੇਕਰ ਸਰਕਾਰੀ ਰੇਟ 'ਤੇ ਜਾਓਗੇ ਤਾਂ 3,200 ਦਾ ਅੱਜ ਦਾ ਰੇਟ ਉਹਦਾ ਮੋਟਾ ਮੋਟਾ ਚੱਲਦਾ। ਸੋ ਅਗਰ ਤੁਸੀਂ ਵਧੀਆ ਫਾਰਮ ਤੋਂ ਖਰੀਦੋਗੇ ਤਾਂ ਉਹ 6,000 ਤੱਕ ਵੀ ਰੇਟ ਜਾ ਸਕਦਾ। ਇਹ ਡਿਪੈਂਡ ਕਰਦਾ ਹੈਗਾ ਕਿ ਤੁਸੀਂ ਕਿੱਥੋਂ ਜਿਹੜੇ ਹੈਗੇ ਨੇ ਉਹ ਪਿਗਲੇਟ ਖਰੀਦ ਰਹੇ ਹੋ। ਦੂਜੇ ਹੀ ਆਪਾਂ ਖਰੀਦ ਕਰ ਸਕਦੇ ਹਾਂ 4 ਤੋਂ 5 ਮਹੀਨੇ ਵਾਲੇ ਪਸ਼ੂਆਂ ਦੀ। ਸੋ ਇਹਦੇ ਵਿੱਚ ਜਦ ਵੀ ਸੂਰੀਆਂ ਜੋ ਆਪਾਂ 10 ਸੂਰੀਆਂ ਖਰੀਦਣੀਆਂ ਹੈਗੀਆਂ ਤਾਂ ਮੋਟਾ ਮੋਟਾ ਉਹਨਾਂ ਦਾ ਜਿਹੜਾ ਭਾਰ ਹੈਗਾ ਇੱਕ ਸੂਰੀ ਦਾ ਉਹ 40 ਤੋਂ 50 ਕਿਲੋ ਦੇ ਵਿੱਚ ਹੋ ਸਕਦਾ। ਸੋ ਜਿਹੜਾ ਇਹਦੀ ਖਰੀਦ ਕਰਨੀ ਹੈਗੀ ਆ ਇਹ ਪਰ ਕਿਲੋ ਲਾਈਵ ਵੇਟ ਦੇ ਹਿਸਾਬ ਨਾਲ ਆਪਾਂ ਕਰ ਸਕਦੇ ਹਾਂ ਯਾਨੀ ਕਿ ਉਹਦਾ ਭਾਰ ਕਰਨ ਤੋਂ ਬਾਅਦ ਪਸ਼ੂ ਦਾ ਉਹਦਾ ਲਾਈਵ ਵੇਟ ਜਿਹੜਾ ਰੇਟ ਹੈ

ਜੇਕਰ ਤੁਸੀਂ ਸਾਨ ਖਰੀਦਣਾ ਹੈਗਾ ਬੋਰ ਜਿਹਨੂੰ ਆਪਾਂ ਕਹਿੰਦੇ ਹਾਂ ਸੂਰ ਪਾਲਣ ਦੇ ਕਿੱਤੇ ਦੇ ਵਿੱਚ, ਅਤੇ ਬੋਰ ਆਪਾਂ ਬੋਰ ਦੀ ਖਰੀਦ ਜਿਹੜੀ ਹੈਗੀ ਹੈ ਉਹ 30,000 ਤੋਂ ਲੈ ਕੇ 35,000 ਤੱਕ ਦੀ ਆਪਾਂ ਬੋਰ ਦੀ ਖਰੀਦ ਕਰ ਸਕਦੇ ਹਾਂ ਜੋ ਆਪਾਂ ਇੱਕ ਬੋਰ ਖਰੀਦਣਾ ਹੈਗਾ 10 ਸੂਰੀਆਂ ਦੇ ਮਗਰ। ਸੋ ਇਹ ਤਾਂ ਹੋ ਗਿਆ ਜੀ ਕਿ ਆਪਾਂ ਪਸ਼ੂਆਂ ਦੀ ਖਰੀਦ ਕਿਵੇਂ ਕਰ ਸਕਦੇ ਹਾਂ। ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਨਸਲਾਂ ਦੇ ਬਾਰੇ ਇਹਦੇ ਵਿੱਚ ਜ਼ਰੂਰ ਦੱਸਣਾ ਚਾਹੂੰਗਾ। ਜ਼ਿਆਦਾਤਰ ਪੰਜਾਬ ਦੇ ਵਿੱਚ ਜਿਹੜੀ ਨਸਲ ਹੈਗੀ ਹੈ, ਜਿਹੜੇ ਜ਼ਿਆਦਾਤਰ ਫਾਰਮਾਂ ਵਿੱਚ ਜਦ ਤੁਸੀਂ ਜਾਓਗੇ, ਚਿੱਟੇ ਰੰਗ ਦਾ ਤੂ ਜਿਹੜਾ ਸੂਰ ਹੈਗਾ ਤੁਸੀਂ ਉਹਨੂੰ ਵੇਖੋਗੇ, ਜਿਹੜਾ ਆਫ ਵਾਈਟ ਜਿਹਾ ਕਲਰ ਹੁੰਦਾ, ਸੋ ਉਹਨੂੰ ਆਪਾਂ ਲਾਰਜ ਵਾਈਟ ਯੋਰਕਸ਼ਾਇਰ ਕਹਿੰਦੇ ਹਾਂ। ਉਹ ਇੱਕ ਅਮਰੀਕਨ ਨਸਲ ਹੈ। ਸੋ ਜ਼ਿਆਦਾਤਰ ਉਹੀ ਨਸਲ ਜਿਹੜੀ ਹੈਗੀ ਹੈ ਉਹਦੀ ਉਹਦਾ ਮੰਡੀਕਰਨ ਜਿਹੜਾ ਹੈਗਾ ਉਹ ਕੀਤਾ ਜਾਂਦਾ ਔਰ ਉਹਦੀ ਹੀ ਸੇਲ ਅਤੇ ਪਰਚੇਜ਼ 'ਤੇ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਸੋ ਉਹ ਸੂਰ ਜਿਹੜਾ ਹੈਗਾ ਆਪਾਂ ਖਰੀਦ ਸਕਦੇ ਹਾਂ ਅਤੇ ਉਹਨੂੰ ਅੱਗੇ ਵੇਚ ਵੀ ਸਕਦੇ ਹਾਂ। ਹੁਣ ਆਪਾਂ ਕਰਨੇ ਹਾਂ ਸ਼ੈੱਡ ਦੀ ਗੱਲ। ਮੈਂ ਆਰਥਿਕਤਾ 'ਤੇ ਜਿਵੇਂ ਅੱਜ ਤੁਹਾਨੂੰ ਜਿਹੜੀ ਹੈਗੀ ਥੋੜ੍ਹੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇਕਰ ਤੁਸੀਂ 11 ਪਸ਼ੂਆਂ ਤੋਂ ਸਟਾਰਟ ਕਰਨਾ ਤਾਂ ਆਪਣਾ ਮੋਟਾ ਮੋਟਾ ਕਿੰਨਾ ਖਰਚਾ ਆ ਜੂਗਾ। ਸ਼ੈੱਡ ਜਿਹੜਾ ਹੈਗਾ, ਸ਼ੈੱਡ ਤੁਸੀਂ ਅਗਰ 10 ਸੂਰੀਆਂ ਲਈ ਤੁਸੀਂ ਜਗ੍ਹਾ ਬਣਾਉਣੀ ਹੈਗੀ ਹੈ, ਸੋ 30 ਸਕੇਅਰ ਫੀਟ ਦੇ ਹਿਸਾਬ ਨਾਲ ਆਪਾਂ ਇੱਕ ਸੂਰੀ ਨੂੰ ਜਗ੍ਹਾ ਦੇਣੀ ਹੈ ਔਰ ਸਕੇਅਰ ਫੀਟ ਦਾ ਜਿਹੜਾ ਰੇਟ ਹੈਗਾ ਉਹ 300 ਰੁਪਏ ਦੇ ਲਾਗੇ ਲਾਗੇ ਤੋਂ ਲੈ ਕੇ 300 ਤੋਂ ਲੈ ਕੇ 500 ਤੱਕ ਵੀ ਹੋ ਸਕਦਾ। ਇਹ ਹੁਣ ਡਿਪੈਂਡ ਕਰੂਗਾ, ਇਹ ਉਹਨਾਂ ਚੀਜ਼ਾਂ 'ਤੇ ਨਿਰਭਰ ਕਰੂਗਾ ਕਿ ਤੁਸੀਂ ਸ਼ੈੱਡ ਕਿਵੇਂ ਦਾ ਬਣਾ ਰਹੇ ਹੋ। ਦੂਜਾ ਆ ਗਿਆ ਫੈਰੋਇੰਗ ਪੈਨ, ਯਾਨੀ ਕਿ ਜਿੱਥੇ ਉਹਨਾਂ ਨੇ ਜੋ ਉਹਨਾਂ ਨੇ ਬੱਚੇ ਦੇਣੇ ਹੈਗੇ ਹਨ ਅਤੇ ਉਹਨਾਂ ਕੋਲ ਜਿਹੜੇ ਬੱਚੇ ਹੈਗੇ ਨੇ ਉਹ 30 ਦਿਨਾਂ ਤੱਕ ਸੂਰੀ ਦੇ ਨਾਲ ਇਸ ਫੈਰੋਇੰਗ ਪੈਨ ਦੇ ਵਿੱਚ ਰਹਿਣਗੇ। ਤੋ ਜਿਹੜਾ ਫੈਰੋਇੰਗ ਪੈਨ ਹੈਗਾ ਉਹਦਾ ਜਿਹੜਾ ਸਾਈਜ਼ ਹੁੰਦਾ ਉਹ 40 ਸਕੇਅਰ ਫੀਟ ਦੇ ਲਾਗੇ ਲਾਗੇ ਉਹਦਾ ਸਾਈਜ਼ ਹੋ ਸਕਦਾ। ਸੋ ਆਪਾਂ ਇਹਨੂੰ ਮਾੜਾ ਜਿਹਾ ਵਧਾ ਵੀ ਸਕਦੇ ਹਾਂ, ਲੇਕਿਨ ਕੋਸ਼ਿਸ਼ ਕਰੋ ਕਿ 6x7 40 ਸਕੇਅਰ ਫੀਟ ਦੇ ਲਾਗੇ ਲਾਗੇ ਦਾ ਸਾਈਜ਼ ਹੋਏ ਅਤੇ ਆਪਾਂ ਨੂੰ ਮੋਟੇ ਮੋਟੇ 4 ਫੈਰਿੰਗ ਪੈਨ ਜਿਹੜੇ 11 ਪਸ਼ੂਆਂ ਦਾ ਆਪਾਂ ਸ਼ੈੱਡ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਮਗਰ ਆਪਾਂ ਨੂੰ ਚਾਹੀਦੇ ਹਨ। ਸੋ ਹੁਣ ਆਪਾਂ ਕਰਨੇ ਹਾਂ ਕਿ ਵੀਨਿੰਗ, ਯਾਨੀ ਕਿ ਬੱਚਿਆਂ ਨੂੰ ਜਦ ਮਾਂ ਤੋਂ ਅਲੱਗ ਕਰਨਾ ਹੈ ਅਤੇ ਉਹਨਾਂ ਲਈ ਆਪਾਂ ਨੂੰ ਕਿੰਨੇ ਸ਼ੈੱਡ ਚਾਹੀਦੇ ਹੈਗੇ। ਸੋ ਸ਼ੈੱਡ ਦੇ ਉੱਤੇ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਦੱਸੂਗਾ ਕਿ ਵੀਨਿੰਗ ਆਪਾਂ ਕਦ ਕਰਨੀ ਹੈ। ਜਿਹੜੀ ਵੀਨਿੰਗ ਹੈਗੀ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਜ਼ਿਆਦਾਤਰ ਵੀਨਿੰਗ ਦੀ ਜਿਹੜੀ ਉਮਰ ਹੈ ਉਹ 21 ਦਿਨ ਦੱਸੀ ਜਾਂਦੀ ਹੈ ਔਰ 21 ਦਿਨਾਂ 'ਤੇ ਜ਼ਿਆਦਾਤਰ ਜਿਹੜੇ ਪਸ਼ੂ ਪਾਲਕ ਵੀਰ ਹੈਗੇ ਨੇ ਜਿਹੜੇ ਸੂਰ ਪਾਲਣ ਦਾ ਕਿੱਤਾ ਕਰ ਰਹੇ ਨੇ ਅਤੇ ਉਹ 21 ਦਿਨਾਂ 'ਤੇ ਇਹਦੀ ਵੀਨਿੰਗ ਕਰਦੇ ਨੇ। ਲੇਕਿਨ ਹੁਣ ਸਟੱਡੀਆਂ ਦੇ ਮੁਤਾਬਕ ਇਹ ਪਤਾ ਚੱਲ ਰਿਹਾ ਕਿ ਵੀਨਿੰਗ ਦਾ ਦਿਨਾਂ ਦੇ ਉੱਤੇ ਕੋਈ ਲੈਣ ਦੇਣ ਨਹੀਂ ਹੈਗਾ, ਵੀਨਿੰਗ ਦਾ ਸੂਰ ਜਿਹੜੇ ਹੈਗੇ ਨੇ ਉਹਨਾਂ ਦੇ ਭਾਰ 'ਤੇ ਲੈਣ ਦੇਣ ਹੈਗਾ, ਕਿਉਂਕਿ 7 ਤੋਂ 8 ਕਿਲੋ ਦਾ ਪਸ਼ੂ ਜਿਹੜਾ ਹੈਗਾ ਬਾਹਰ ਫੋਰਨ ਕੰਟਰੀਜ਼ ਦੇ ਵਿੱਚ 21 ਦਿਨਾਂ ਦਾ ਪਸ਼ੂ ਜਿਹੜਾ ਹੈਗਾ ਉਹ 7 ਕਿਲੋ ਦੇ ਲਾਗੇ ਲਾਗੇ ਪਹੁੰਚ ਜਾਂਦਾ। ਲੇਕਿਨ ਜੇਕਰ ਆਪਾਂ ਹਿੰਦੁਸਤਾਨ ਦੀ ਗੱਲ ਕਰੀਏ, ਆਪਣੇ ਭਾਰਤ ਦੇਸ਼ ਦੀ ਗੱਲ ਕਰੀਏ, ਸੋ ਆਪਣੇ ਸੂਬੇ ਪੰਜਾਬ ਦੀ ਗੱਲ ਕਰੀਏ, ਸੋ ਪੰਜਾਬ ਦੇ ਵਿੱਚ 21 ਦਿਨਾਂ ਦੇ ਵਿੱਚ 7 ਤੋਂ 8 ਕਿਲੋ ਭਾਰ ਪਸ਼ੂਆਂ ਦਾ ਨਹੀਂ ਪਹੁੰਚਦਾ ਜ਼ਿਆਦਾਤਰ। ਉਹਦੀ ਵਜ੍ਹਾ ਨਾਲ ਕੀ ਹੁੰਦਾ ਕਿ ਪਸ਼ੂਆਂ ਨੂੰ ਮੋਕ ਲੱਗਦੀ ਹੈ, ਕਿਉਂਕਿ ਵੀਨਿੰਗ ਤੋਂ ਬਾਅਦ ਮਾਂ ਦਾ ਦੁੱਧ ਆਪਾਂ ਛੜਾ ਦਿੰਦੇ ਹਾਂ, ਉਹਨਾਂ ਨੂੰ ਸਟਾਰਟਰ 'ਤੇ ਆਪਾਂ ਪਾ ਸਕਦੇ ਹਾਂ, ਸੋ ਉਹਨਾਂ ਦੀ ਥੋੜ੍ਹੀ ਤਬਦੀਲੀ ਜਿਹੜੀ ਹੁੰਦੀ ਉਹਦੇ ਨਾਲ ਉਹਨਾਂ ਨੂੰ ਮੋਕ ਲੱਗਦੀ ਹੈ। ਸੋ ਕਿਉਂਕਿ ਉਹਨਾਂ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਡਿਵੈਲਪ ਨਹੀਂ ਹੋਇਆ ਹੁੰਦਾ। ਸੋ ਆਪਾਂ ਨੇ ਕੋਸ਼ਿਸ਼ ਕਰਨੀ ਹੈ ਕਿ ਆਪਾਂ ਨੂੰ ਦਿਨਾਂ ਦੇ ਬਜਾਏ ਆਪਾਂ ਨੇ ਭਾਰ 'ਤੇ ਜਿਹੜੀ ਹੈਗੀ ਹੈ ਤਵੱਜੋ ਦੇਣੀ ਹੈ, ਉਹਦੇ 'ਤੇ ਜ਼ੋਰ ਦੇਣਾ ਕਿ ਜੇਕਰ ਉਹਦਾ ਭਾਰ 7 ਤੋਂ 8 ਕਿਲੋ ਹੋ ਜਾਏ। ਤੋ ਮੇਰੀ ਤਾਂ ਇਹ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਆਪਾਂ ਹੋਰ ਹਫ਼ਤਾ ਰੁਕ ਕੇ ਜਦ ਉਹਦਾ ਭਾਰ 7 ਤੋਂ 8 ਕਿਲੋ ਹੋ ਜਾਏ, ਉਹ 30 ਦਿਨਾਂ ਦਾ ਹੋ ਜਾਏ, ਅਤੇ ਉਹਦੀ ਵੀਨਿੰਗ ਆਪਾਂ ਕਰੀਏ, ਉਹਨੂੰ ਮਾਂ ਤੋਂ ਵੱਖ ਕਰੀਏ। ਸੋ ਇਹਦੇ ਵਿੱਚ ਹੋਰ ਇੱਕ ਚੀਜ਼ ਧਿਆਨ ਰੱਖਣ ਯੋਗ ਹੈ ਕਿ ਜਦ ਵੀ ਵੀਨਿੰਗ ਕਰਨੀ ਆਪਾਂ ਬੱਚਿਆਂ ਨੂੰ ਵੱਖ ਨਹੀਂ ਕਰਨਾ, ਆਪਾਂ ਮਾਂ ਨੂੰ ਵੱਖ ਲੈ ਕੇ ਜਾਣਾ, ਯਾਨੀ ਕਿ ਜਿਹੜੀ ਜਗ੍ਹਾ ਬੱਚਿਆਂ ਦੀ ਹੈਗੀ ਹੈ ਬੱਚੇ ਜਗ੍ਹਾ ਤੋਂ ਵੱਖ ਨਹੀਂ ਕਰਨੇ, ਆਪਾਂ ਨੂੰ ਬੱਚਿਆਂ ਨੂੰ ਉੱਥੇ ਹੀ ਰੱਖਣਾ ਹੈਗਾ ਅਤੇ ਆਪਾਂ ਨੂੰ ਮਾਂ ਨੂੰ ਵੱਖ ਕਰਨਾ, ਕਿਉਂਕਿ ਇਹ ਵੇਖਿਆ ਗਿਆ ਜਦ ਆਪਾਂ ਬੱਚਿਆਂ ਨੂੰ ਵੱਖ ਕਰਨੇ ਆ ਅਤੇ ਹਫ਼ਤੇ ਦੇ ਵਿੱਚ ਕਿਲੋ ਭਾਰ ਉਹਨਾਂ ਦਾ ਘੱਟ ਜਾਂਦਾ, ਕਿਉਂਕਿ ਉਹ ਸਟ੍ਰੈਸ ਲੈ ਜਾਂਦੇ ਹੈਗੇ, ਉਹਨਾਂ ਨੂੰ ਸਟ੍ਰੈਸ ਹੋ ਜਾਂਦਾ ਕਿ ਸਾਡੀ ਆਪਣੀ ਮਾਂ ਵੀ ਸਾਡੀ ਚਲੀ ਗਈ ਅਤੇ ਸਾਡੀ ਜਗ੍ਹਾ ਵੀ ਚੇਂਜ ਹੋ ਗਈ। ਸੋ ਆਪਾਂ ਨੇ ਸਿਰਫ ਮਾਂ ਨੂੰ ਵੱਖ ਕਰਨਾ, ਜਗ੍ਹਾ ਨੂੰ ਵੱਖ ਆਪਾਂ ਨਹੀਂ ਕਰਨਾ। ਹੁਣ ਆਪਾਂ ਆਉਂਦੇ ਹਾਂ ਜੀ ਵੀਨਿੰਗ ਦਾ ਜਿਹੜਾ ਸ਼ੈੱਡ ਹੈਗਾ ਉਹਦੀ ਸਪੇਸ ਰਿਕੁਆਇਰਮੈਂਟ, ਯਾਨੀ ਕਿ ਉਹਨੂੰ ਕਿੰਨੀ ਜਗ੍ਹਾ ਚਾਹੀਦੀ ਹੈਗੀ ਹੈ। ਮੋਟੇ ਮੋਟੇ ਤੌਰ 'ਤੇ ਆਪਾਂ ਨੂੰ 200 ਤੋਂ 250 ਸਕੇਅਰ ਫੀਟ ਦੇ ਲਾਗੇ ਲਾਗੇ ਵੀਨਿੰਗ ਸਪੇਸ ਉਹਨਾਂ ਨੂੰ ਦੇਣੀ ਹੈਗੀ ਹੈ। ਅਤੇ ਹੁਣ ਆਪਾਂ ਗੱਲ ਕੀਤੀ ਸੀਗੀ ਫੈਰੋਇੰਗ ਦੀ, ਉਸ ਤੋਂ ਪਹਿਲੇ ਜੈਸਟੇਸ਼ਨ ਦੀ, ਯਾਨੀ ਕਿ ਜਦੋਂ ਸੂਰੀ ਗੱਭਣ ਹੈਗੀ ਹੈ ਅਤੇ ਉਹਦੀ ਸਪੇਸ ਰਿਕੁਆਇਰਮੈਂਟ ਕੀ ਹੈ। ਅਤੇ ਜ਼ਿਆਦਾਤਰ ਜਦ ਵੀ ਮੈਂ ਫਾਰਮਾਂ 'ਤੇ ਜਾਂਦਾ ਔਰ ਮੈਂ ਜਿਹੜੇ ਪਸ਼ੂ ਪਾਲਕ ਵੀਰ ਹੈਗੇ ਉਹਨਾਂ ਨਾਲ ਗੱਲ ਕਰਦਾ ਅਤੇ ਮੈਂ ਵੇਖਦਾ ਉਹਨਾਂ ਨੇ ਕੀ ਕੀਤਾ ਹੋਇਆ, ਉਹਨੂੰ ਬੜਾ ਹੀ ਭੀੜੀ ਜਗ੍ਹਾ ਦਿੱਤੀ ਹੁੰਦੀ ਹੈ, ਜੋ ਸਹੀ ਗੱਲ ਹੈ, ਆਪਾਂ ਕਹਿੰਦੇ ਹਾਂ ਕਿ ਗਲਤ ਗੱਲ ਹੈ, ਲੇਕਿਨ ਉਹ ਸਹੀ ਗੱਲ ਹੈ। ਜਦ ਵੀ ਸੂਰੀ ਇੱਕ ਭੀੜੀ ਜਗ੍ਹਾ 'ਤੇ ਰਹੂਗੀ, ਯਾਨੀ ਕਿ 2x7 ਲੰਬਾਈ 7 ਫੁੱਟ ਅਤੇ ਚੌੜਾਈ 2.5 ਫੁੱਟ ਦੇ ਲਾਗੇ ਲਾਗੇ, ਉਹਦਾ ਇੱਕ ਫਾਇਦਾ ਹੈਗਾ। ਉਹਦਾ ਫਾਇਦਾ ਇਹ ਹੈਗਾ ਕਿ ਸੂਰੀ ਦੀ ਹਿਲਚੁਲ ਘੱਟ

ਰਹੂਗੀ, ਅਤੇ ਉਹਦੇ ਨਾਲ ਜਿਹੜਾ ਲੀਟਰ ਸਾਈਜ਼ ਜਿਹਨੂੰ ਆਪਾਂ ਕਹਿੰਦੇ ਹਾਂ ਵੱਧ ਤੋਂ ਵੱਧ ਬੱਚੇ ਪੈਦਾ ਹੋਣਾ, ਅਤੇ ਉਹ ਲੀਟਰ ਸਾਈਜ਼ ਵੱਧ ਸਕਦਾ, ਬੱਚਿਆਂ ਦੀ ਮੋਰਟੈਲਿਟੀ ਘਟੂਗੀ। ਇਹ ਐਕਸਪੈਰੀਮੈਂਟ ਦੋ ਤਿੰਨ ਪਸ਼ੂ ਪਾਲਕ ਵੀਰ ਆਪਣੇ ਕਰ ਰਹੇ ਸੀਗੇ, ਅਤੇ ਮੈਂ ਉਹਨਾਂ ਕੋਲੋਂ ਇਹ ਚੀਜ਼ ਸੁਣੀ, ਔਰ ਮੈਂ ਉਹਨਾਂ ਤੋਂ ਜਦੋਂ ਪੁੱਛਿਆ ਕਿ ਤੁਸੀਂ ਸਪੇਸ ਕਿਉਂ ਘਟਾਈ ਹੋਈ ਹੈ, ਅਤੇ ਉਹਨਾਂ ਦਾ ਇਹ ਉੱਤਰ ਸੀਗਾ ਕਿ ਡਾਕਟਰ ਸਾਹਿਬ ਇਹਦੀ ਵਜ੍ਹਾ ਨਾਲ ਆਪਾਂ ਵੇਖਿਆ ਕਿ ਸਾਡਾ ਲੀਟਰ ਸਾਈਜ਼ ਇੱਕ ਜਿਹੜਾ ਪਸ਼ੂ ਹੈ ਉਹ ਵੱਧ ਰਿਹਾ, ਇੱਕ ਬੱਚਾ ਆਪਾਂ ਨੂੰ ਵੱਧ ਮਿਲ ਰਿਹਾ। ਸੋ ਤੁਸੀਂ ਇੱਦਾਂ ਦੇ ਐਕਸਪੈਰੀਮੈਂਟ ਜਿਹੜੇ ਹੈਗੇ ਨੇ ਇਹਦੇ ਵਿੱਚ ਕਰ ਸਕਦੇ ਹੋ। ਹੁਣ ਆਪਾਂ ਆਉਂਦੇ ਹਾਂ ਕਿ ਸ਼ੈੱਡ ਜਦ ਆਪਣਾ ਹੋ ਗਿਆ, ਹੁਣ ਇਹ ਹੋ ਗਈਆਂ ਜੀ ਨੋਨ ਰੈਕਰਿੰਗ ਐਕਸਪੈਂਡੀਚਰ, ਯਾਨੀ ਕਿ ਇੱਕ ਵਾਰੀ ਹੋਣ ਵਾਲਾ ਖਰਚਾ, ਜਿਹੜਾ ਸਭ ਤੋਂ ਵੱਡੇ ਦੋ ਖਰਚੇ ਹੈਗੇ ਨੇ। ਹੁਣ ਜਿਹੜਾ ਵਾਰ ਵਾਰ ਹੋਣ ਵਾਲਾ ਖਰਚਾ ਹੈਗਾ, ਜਿਹੜਾ ਸੂਰ ਫਾਰਮ ਹੈਗਾ ਉਹਦੇ ਵਿੱਚ ਸਭ ਤੋਂ ਵੱਡਾ ਖਰਚਾ ਹੈਗਾ ਫੀਡ ਦਾ। ਜਿਹੜੀ ਫੀਡ ਹੈਗੀ ਹੈ ਉਹ 65% ਤੋਂ 70% ਇੱਕ ਜੋ ਕਿੱਤਾ ਹੁੰਦਾ ਉਹਦਾ ਮੇਨ ਇਕਨੋਮਿਕਸ ਦਾ ਪਾਰਟ ਹੁੰਦੀ ਹੈ, ਆਰਥਿਕਤਾ ਦਾ ਪਾਰਟ ਫੀਡ ਹੁੰਦੀ ਹੈ। ਅਤੇ ਆਪਾਂ ਨੂੰ ਜਿਹੜੀ ਫੀਡ ਹੈਗੀ ਹੈ ਉਹ 'ਤੇ ਧਿਆਨ ਦੇਣ ਦੀ ਲੋੜ ਹੈ, ਅਤੇ ਫੀਡ ਦੇ ਬਾਰੇ ਥੋੜ੍ਹੀ ਮੈਂ ਤੁਹਾਨੂੰ ਹੋਰ ਜਾਣਕਾਰੀ ਦਊਂਗਾ। ਜਿਹੜਾ ਇੱਕ ਵਯਸਕ ਹੈਗਾ, ਜਿਹੜਾ ਇੱਕ ਵੱਡਾ ਪਸ਼ੂ ਹੈਗਾ, ਜਿਹੜਾ 8 ਮਹੀਨੇ ਦਾ ਪਸ਼ੂ ਹੈਗਾ, ਮੋਟੇ ਮੋਟੇ ਤੌਰ 'ਤੇ ਉਹ 2.5 ਤੋਂ 3 ਕਿਲੋ ਜਾਂ 3.5 ਕਿਲੋ ਤੱਕ ਵੀ ਫੀਡ ਲੈ ਸਕਦਾ। ਹੁਣ ਜਦ ਆਪਾਂ ਨੂੰ ਸਵਾਲ ਕਈ ਪਸ਼ੂ ਪਾਲਕ ਵੀਰ ਪੁੱਛਦੇ ਹੈਗੇ ਨੇ ਜਦ ਆਪਣੇ ਕੋਲ ਟ੍ਰੇਨਿੰਗ 'ਤੇ ਆਉਂਦੇ ਹੈਗੇ ਜਾਂ ਇੱਦਾਂ ਮਿਲਦੇ ਹੈਗੇ ਆਪਾਂ ਨੂੰ ਮੇਲਿਆਂ 'ਤੇ ਮਿਲਦੇ ਹੈਗੇ ਨੇ, ਅਤੇ ਉਹ ਸਾਨੂੰ ਸਵਾਲ ਪੁੱਛਦੇ ਹੈਗੇ ਕਿ ਡਾਕਟਰ ਸਾਹਿਬ ਕਈ ਵਾਰੀ ਆਪਾਂ ਵੇਖਿਆ ਕਿ ਸਾਡਾ ਪਸ਼ੂ ਜਿਹੜਾ ਹੈਗਾ ਉਹ 3.5 ਕਿਲੋ ਫੀਡ ਖਾ ਕੇ ਜਿਹੜਾ ਵੱਧ ਰਿਹਾ, ਅਤੇ ਕਈ ਪਸ਼ੂ ਹੈਗੇ ਨੇ ਉਹ 3 ਕਿਲੋ ਫੀਡ ਖਾ ਕੇ ਵੱਧ ਰਹੇ ਨੇ। ਤੁਸੀਂ ਜਿਹੜੀ ਫੀਡ ਦੀ ਕੁਆਲਿਟੀ ਹੈਗੀ ਹੈ ਉੱਤੇ ਧਿਆਨ ਦੇਣਾ ਹੈਗਾ। ਫੀਡ ਜਿਹੜੀ ਹੈਗੀ ਹੈ ਉਹ ਪਸ਼ੂ ਦੇ ਭਾਰ ਦੇ ਅਤੇ ਉਹਦੀ ਉਮਰ ਦੇ ਹਿਸਾਬ ਨਾਲ ਉਹਨੂੰ ਤਿਆਰ ਕਰਾਓ, ਜਾਂ ਬਣੀ ਬਣਾਈ ਫੀਡ ਜਿਹੜੀ ਕੰਪਨੀਆਂ ਬਣਾ ਰਹੀ ਹੈਗੀਆਂ ਉਹ ਵੀ ਤੁਹਾਨੂੰ ਮਿਲ ਸਕਦੀ ਹੈ। ਸੋ ਫੀਡ ਦਾ ਮੋਟਾ ਮੋਟਾ ਜਿਹੜਾ ਰੇਟ ਹੈਗਾ ਪਰ ਕਿਲੋ ਦਾ, ਉਹ ਪ੍ਰੋਟੀਨ ਲੈਵਲ 'ਤੇ ਡਿਪੈਂਡ ਕਰਦਾ ਕਿ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਕਿੰਨੀ ਹੈਗੀ ਹੈ। ਅੰਦਾਜ਼ਨ ਤੌਰ 'ਤੇ ਮੈਂ ਤੁਹਾਨੂੰ ਦੱਸ ਦੂੰਗਾ, ਫੀਡ 40 ਰੁਪਏ ਤੋਂ ਲੈ ਕੇ 50 ਰੁਪਏ ਤੱਕ ਆਪਾਂ ਨੂੰ ਫੀਡ ਮਿਲ ਸਕਦੀ ਹੈ। ਅਤੇ ਜਿਹੜੀ ਫੀਡ ਹੁੰਦੀ ਹੈ ਇਹਦੇ ਵਿੱਚ ਇੱਕ ਚੀਜ਼ ਦਾ ਜ਼ਰੂਰ ਆਪਾਂ ਧਿਆਨ ਦੇਣਾ ਕਿ ਆਪਾਂ ਕਿਹੜੇ ਪਸ਼ੂ ਨੂੰ ਉਹ ਫੀਡ ਦੇਣ ਜਾ ਰਹੇ ਹਾਂ। ਜੇਕਰ ਜਵਾਨ ਪਸ਼ੂ ਹੈਗਾ, ਛੋਟਾ ਪਸ਼ੂ ਹੈਗਾ, ਉਹਦੀ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਹੋਣੀ ਚਾਹੀਦੀ ਹੈ। ਜੇਕਰ ਫੈਟਨਰ ਯਾਨੀ ਕਿ ਜਿਹਨੂੰ ਆਪਾਂ ਮੋਟਾ ਕਰ ਰਹੇ ਹੈਗੇ ਨੇ ਉਹਦੇ 'ਚ ਪ੍ਰੋਟੀਨ ਦੀ ਮਾਤਰਾ ਐਡੀ ਲੋੜ ਨਹੀਂ ਹੁੰਦੀ। ਸੋ ਜਿਹੜੀ ਫੀਡ ਹੈਗੀ ਹੈ ਉਹਦੀ ਵੇਸਟੇਜ ਨੂੰ ਘਟਾ ਕੇ ਆਪਾਂ ਆਰਥਿਕਤਾ ਨੂੰ ਸੰਤੁਲਿਤ ਕਰ ਸਕਦੇ ਹਾਂ। ਇੱਕ ਪੁਆਇੰਟ ਮੈਂ ਹੋਰ ਤੁਹਾਨੂੰ ਦੱਸਣਾ ਚਾਹੂੰਗਾ, ਆਪਾਂ ਨੂੰ ਪਸ਼ੂਆਂ ਦੀ FCR 'ਤੇ ਧਿਆਨ ਦੇਣਾ। FCR ਹੁੰਦੀ ਹੈ ਕਿ ਕਿੰਨੀ ਕਿਲੋ ਫੀਡ ਖਾ ਕੇ ਪਸ਼ੂ ਜਿਹੜਾ ਹੈਗਾ 1 ਕਿਲੋ ਭਾਰ ਵਧਾ ਰਿਹਾ। ਮੈਨੂੰ ਮੌਕਾ ਮਿਲਿਆ ਸੀਗਾ ਬਿਹਾਰ ਜਾਣ ਦਾ, ਔਰ ਮੈਨੂੰ ਮੌਕਾ ਮਿਲਿਆ ਸੀਗਾ UP ਜਾਣ ਦਾ। ਜਦ ਮੈਂ ਉੱਥੇ ਵੇਖਿਆ ਉੱਥੇ FCR ਜਿਹੜੀ ਪਸ਼ੂਆਂ ਦੀ ਹੈਗੀ ਹੈ ਉਹ 4:1 ਹੈ, ਕਈਆਂ ਦੀ 4.5 ਹੈ, ਕਈਆਂ ਦੀ ਮਤਲਬ 4, 3.5, 4 ਹੈਗੀ ਹੈ। ਸੋ ਇਟ ਮੀਨਸ ਕਿ ਉਹ 4 ਕਿਲੋ ਫੀਡ ਖਾ ਰਹੇ ਹੈਗੇ ਅਤੇ 1 ਕਿਲੋ ਭਾਰ ਵਧਾ ਰਹੇ ਨੇ। ਜਦ ਮੇਰੀ ਉਹਨਾਂ ਨਾਲ ਗੱਲ ਹੋਈ ਅਤੇ ਉਹਨਾਂ ਨੇ ਮੈਨੂੰ ਪੁੱਛਿਆ, ਅਤੇ ਮੇਰਾ ਅੱਗੂ ਜਵਾਬ ਇਹ ਸੀਗਾ ਕਿ ਜਿਹੜੇ ਪੰਜਾਬ ਦੇ ਜਿਹੜੇ ਪਸ਼ੂ ਪਾਲਕ ਵੀਰ ਹੈਗੇ ਨੇ, ਜਿਹੜੇ ਸੂਰ ਪਾਲਣ ਦਾ ਕਿੱਤਾ ਕਰ ਰਹੇ ਨੇ, ਉਹ FCR 'ਤੇ ਤਵੱਜੋ ਦੇ ਰਹੇ ਹੈਗੇ ਨੇ। ਬਾਕੀ ਜਿਹੜੀ FCR ਹੈ ਉਹ ਪੰਜਾਬ ਦੇ ਵਿੱਚ 2.5-3 ਦੇ ਲਾਗੇ ਲਾਗੇ ਹੈਗੀ ਹੈ। ਜੇਕਰ ਤੁਸੀਂ ਵਧੀਆ ਫਾਰਮਰ ਵੇਖੋਗੇ ਉਹਨੇ 2.5 ਦੇ ਲਾਗੇ ਲਾਗੇ ਇਹਨੂੰ ਮੈਨੇਜ ਕੀਤਾ ਹੋਇਆ ਕਿ 2.5 ਕਿਲੋ ਫੀਡ 'ਤੇ 1 ਕਿਲੋ ਭਾਰ ਵੱਧ ਜਾਏ। FCR 'ਤੇ ਤਵੱਜੋ ਦਿਓਗੇ ਤਾਂ ਹੀ ਜਿਹੜਾ ਆਪਣਾ ਕਿੱਤਾ ਜਿਹੜਾ ਹੈ ਉਹ ਲਾਹੇਮੰਦ ਹੋਊਗਾ। ਔਰ ਇੱਕ ਚੀਜ਼ ਇਹਦੇ ਵਿੱਚ ਬਹੁਤ ਇੰਪੋਰਟੈਂਟ ਜਿਹੜੀ ਹੈਗੀ ਹੈ ਉਹ ਜੋ ਮੈਂ ਮਿਸ ਨਹੀਂ ਕਰਨਾ ਚਾਹੁੰਦਾ, ਉਹ ਇਹ ਹੈਗੀ ਹੈ ਕਿ ਆਪਾਂ ਨੂੰ ਬਿਮਾਰੀਆਂ ਦੇ ਬਾਰੇ ਇਹਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ। ਜਿਹੜਾ ਸੂਰ ਹੈਗੇ ਨੇ ਇਹਨਾਂ ਦੀ ਬਿਮਾਰੀਆਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ, ਅਤੇ ਇਹਨਾਂ ਦੀ ਵੈਕਸੀਨੇਸ਼ਨ ਦਾ ਧਿਆਨ ਰੱਖਣਾ। ਮੋਟੇ ਮੋਟੇ ਤੌਰ 'ਤੇ ਇਹਦੇ ਵਿੱਚ 3 ਤਰ੍ਹਾਂ ਦੀ ਜਿਹੜੀ ਵੈਕਸੀਨੇਸ਼ਨ ਹੈ, ਟੀਕਾਕਰਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰਵਾਉਂਦੇ ਹਾਂ। ਸਵਾਈਨ ਫੀਵਰ ਦਾ ਜਿਹੜਾ ਟੀਕਾ ਹੈ ਉਹ, ਅਤੇ ਨਾਲ FMD ਦਾ ਜਿਹਨੂੰ ਆਪਾਂ ਮੂੰਹ ਖੋਰ ਕਹਿੰਦੇ ਹਾਂ, ਅਤੇ HS ਦਾ ਜਿਹੜਾ ਗਲਘੋਟੂ ਹੁੰਦਾ ਉਹਦਾ ਟੀਕਾਕਰਨ ਇਹਨਾਂ ਦੇ ਵਿੱਚ ਆਪਾਂ ਕਰਵਾਉਂਦੇ ਹਾਂ। ਇਹ ਜਨਮ 'ਤੇ ਇਹਨਾਂ ਦਾ ਟੀਕਾਕਰਨ ਜਿਹੜਾ ਹੁੰਦਾ ਜਨਮ ਤੋਂ ਬਾਅਦ ਹੁੰਦਾ, ਅਤੇ ਇਹਨਾਂ ਨੂੰ 3 ਮਹੀਨੇ 'ਤੇ ਆਪਾਂ ਟੀਕਾ ਲਗਾ ਸਕਦੇ ਹਾਂ, ਅਤੇ ਹਰ 6 ਮਹੀਨੇ ਬਾਅਦ ਆਪਾਂ ਇਹਨਾਂ ਨੂੰ ਰਿਪੀਟ ਕਰ ਸਕਦੇ ਹਾਂ। ਅਤੇ ਇਹਨਾਂ ਵਿੱਚ ਮਲੱਪਾਂ ਦੀ ਵੀ ਬਹੁਤ ਸਾਰੀ ਪਰੇਸ਼ਾਨੀਆਂ ਇਹਨਾਂ ਵਿੱਚ ਹੁੰਦੀਆਂ ਨੇ, ਅਤੇ ਆਪਾਂ ਨੂੰ ਇਹਦੀ ਡੀਵਾਰਮਿੰਗ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਹੈ। ਜਿਹੜੀ ਡੀਵਾਰਮਿੰਗ ਹੈਗੀ ਹੈ ਉਹਦੇ ਲਈ ਇਹਨਾਂ ਦੀ ਹਰ 6 ਮਹੀਨੇ 'ਤੇ ਆਪਾਂ ਡੀਵਾਰਮਿੰਗ ਇਹਨਾਂ ਨੂੰ ਮਲੱਪਾਂ ਦੀ ਦਵਾਈ ਜਿਹੜੀ ਹੈਗੀ ਆ ਉਹ ਦੇ ਸਕਦੇ ਹਾਂ। ਅਤੇ ਅਗਰ ਤੁਹਾਨੂੰ ਲੱਗਦਾ ਹੈਗਾ ਕਿ ਸੂਰਾਂ ਦੇ ਵਿੱਚ ਡਾਇਰੀਆ ਮੋਕ ਲੱਗੀ ਹੋਈ ਹੈ, ਅਤੇ ਉਹਨਾਂ ਦਾ ਜਿਹੜਾ ਫੀਕਲ ਸੈਂਪਲ ਹੈਗਾ ਉਹ ਤੁਸੀਂ ਚੈੱਕ ਵਾਰ-ਵਾਰ ਕਰਵਾਉਂਦੇ ਰਹੋ। ਸੋ ਮੋਟੇ ਮੋਟੇ ਤੌਰ 'ਤੇ ਜਿਹੜੀ ਆਰਥਿਕਤਾ ਹੈਗੀ ਹੈ ਸੂਰ ਪਾਲਣ ਦੀ, ਉਹ ਕਿਸੇ ਇੱਕ ਪੈਰਾਮੀਟਰ 'ਤੇ, ਕਿਸੇ ਇੱਕ ਚੀਜ਼ 'ਤੇ ਡਿਪੈਂਡ ਨਹੀਂ ਹੁੰਦੀ। ਇਹ ਆਰਥਿਕਤਾ ਪਸ਼ੂ ਪਾਲਕ ਵੀਰ ਨੇ ਆਪ ਹੀ ਵੇਖਣਾ ਹੈ ਕਿ ਮੈਂ ਕਿਸ ਚੀਜ਼ ਦੇ ਨਾਲ ਆਰਥਿਕਤਾ ਨੂੰ ਕੰਟਰੋਲ ਵਿੱਚ ਕਰ ਸਕਦਾ। ਅਤੇ ਇੱਕ ਹੁੰਦਾ ਬ੍ਰੇਕ ਈਵਨ ਪੁਆਇੰਟ, ਅੰਗਰੇਜ਼ੀ ਦੀ ਟਰਮ ਹੈਗੀ ਹੈ, ਉਹਦੇ ਵਿੱਚ ਕੀ ਹੁੰਦਾ ਕਿ ਜੋ ਤੁਸੀਂ

0: खर्चा किया हैगा उसकी भरपाई कद तक होनी है। सो कोशिश करो जो ब्रेक ईवन पॉइंट हैगा वो 1.5 to 2 साल के ब्रेक ईवन पॉइंट अपना जोड़ा हैगा किते दा वो आ जाए, क्योंकि ब्रेक ईवन पॉइंट एक ऐसी चीज़ हैगी है जो तुहाडे किते नू जो फाइनैंशली फ्री करेगा, आर्थिक फ्री कर दूगा उन्होंने। अगर तुसी कोई बैंक लोन लिया हैगा या तुसी किसी को पैसे फड़े हैगे ने या तुहाडे आप दे पैसे हैगे ने, मोटे मोटे तौर पर जिहड़ा ब्रेक ईवन पॉइंट हैगा किसी भी किते दा ये 1.5 साल के बाद आंदा है। सो मेरी राय सारे पशु पालक वीरां नू या जो ये सूर पालन का किता करना चाहते हैं उन्होंने यही हैगी है कि तुसी जिहड़ी इनिशियल इन्वेस्टमेंट है जिहड़ा जिहड़ा मुढ़ला खर्चा है जिहड़ा पहला खर्चा हैगा उन्हों घटाओ। आप आम तौर पर किसी होर नू वेख के खर्चा कर दिंदे कि उन्हें साइंटिफिक फार्म बनाया होया जी बड़ा, तुसी कोशिश करो कि तुहाडा सारा जिहड़े पशु खरीदने हैगे ने वो जिहड़ा फार्म तुसी डिवेलप करना हैगा ये 5 to 6 लाख के विच जिहड़ा आपां 11 पशुओं का फार्म स्टार्ट करना ये अपना हो जाए। सो इन्हां चीज़ां दा जब आप ध्यान
1: By Commonwealth traditions, educational exchange, and a mutual love for cricket. Yet, over the last decade, that narrative has
0: ਇਹਦੇ ਵਿੱਚੋਂ ਲਾਹਾ ਆਪਾਂ ਤਾਂ ਹੀ ਕਮਾ ਸਕਦੇ ਹਾਂ ਜੇ ਇਹਨੂੰ ਵਧੀਆ ਤਰ੍ਹਾਂ ਇੱਕ ਸੁਚੱਜੇ ਢੰਗ ਨਾਲ ਇਹਨੂੰ ਮੈਨੇਜ ਕਰਾਂਗੇ। ਸੋ ਮੇਰੀ ਇਹੀ ਬੇਨਤੀ ਹੈਗੀ ਹੈ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਕਿ ਤੁਸੀਂ ਜਿਹੜਾ ਕਿੱਤਾ ਹੈਗਾ ਇਹ ਸ਼ੁਰੂ ਕਰੋ। ਜੇਕਰ ਤੁਹਾਨੂੰ ਕੋਈ ਵੀ ਦਿੱਕਤ ਇਹਦੇ ਵਿੱਚ ਆਉਂਦੀ ਹੈਗੀ ਹੈ, ਤੁਸੀਂ ਜਿਹੜੀ ਲੁਧਿਆਣਾ ਯੂਨੀਵਰਸਿਟੀ ਹੈਗੀ ਹੈ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਉੱਥੇ ਆ ਸਕਦੇ ਹੋ। ਸਾਡੀ ਹਰ ਮਹੀਨੇ ਇਹਦੀ ਟ੍ਰੇਨਿੰਗ ਹੁੰਦੀ ਹੈ ਔਰ ਸਾਡੀ ਹੋਰ ਵੀ ਟ੍ਰੇਨਿੰਗਾਂ ਇਹਦੇ ਵਿੱਚ ਚੱਲ ਰਹੀਆਂ ਹੁੰਦੀਆਂ ਜਿਹਦੇ ਵਿੱਚ ਪੂਰੀ ਯੂਨੀਵਰਸਿਟੀ ਦੇ ਮਾਹਰ ਜੋ ਤੁਹਾਨੂੰ ਟ੍ਰੇਨਿੰਗ ਦੇਣਗੇ, ਜਿਹਦੇ ਵਿੱਚ ਸਾਡੀ ਬੱਕਰੀ ਪਾਲਣ ਦੀ ਟ੍ਰੇਨਿੰਗ ਹੁੰਦੀ ਹੈ, ਡੇਅਰੀ ਦੀ ਟ੍ਰੇਨਿੰਗ ਹੁੰਦੀ ਹੈ, ਮੁਰਗੀ ਪਾਲਣ ਦੀ ਟ੍ਰੇਨਿੰਗ ਹੁੰਦੀ ਹੈ ਅਤੇ ਸੂਰ ਪਾਲਣ ਦੀ ਟ੍ਰੇਨਿੰਗ ਹੁੰਦੀ ਹੈ। ਇਹ 4 ਟ੍ਰੇਨਿੰਗ ਜਿਹੜੀ ਹੈਗੀ ਹੈ ਨਾ ਇਹ ਆਪਣੇ ਯੂਨੀਵਰਸਿਟੀ ਦੇ ਵਿੱਚ ਹੁੰਦੀਆਂ ਨੇ। ਸੋ ਤੁਸੀਂ ਜ਼ਰੂਰ ਜਿਹੜਾ ਯੂਨੀਵਰਸਿਟੀ ਹੈਗੀ ਹੈ ਉੱਥੇ ਵਿਜ਼ਿਟ ਕਰੋ, ਉੱਥੇ ਆਓ, ਸਾਡੇ ਨਾਲ ਗੱਲਬਾਤ ਕਰੋ ਅਤੇ ਤੁਹਾਨੂੰ ਕੋਈ ਪਰੇਸ਼ਾਨੀ ਹੈਗੀ ਹੈ ਤੁਸੀਂ ਸਾਡੇ ਨਾਲ ਗੱਲਬਾਤ ਉੱਥੇ ਆ ਕੇ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ।
2: ਸ਼ਿੰਗਾਰਾ ਸਿੰਘ ਜੀ, ਬੱਚਿਆਂ ਨੂੰ ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਸਬਜ਼ੀਆਂ ਦੀ ਤੁੜਾਈ ਦੇ ਬਾਬਤ ਕੁਝ ਜਾਣਕਾਰੀ ਸਾਂਝੀ ਕਰਾਂਗੇ
3: ਜੀ।
2: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਮੂਲ ਅਨਾਜ ਦਾ ਮਹੱਤਵ ਇਸ ਵਿਸ਼ੇ 'ਤੇ ਡਾਕਟਰ ਇੰਦਰਪ੍ਰੀਤ ਧਾਲੀਵਾਲ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
3: ਮੌਸਮ ਕੀ ਕਹਿੰਦਾ ਜੀ?
2: ਰਲਮਾ ਮਿਲਮਾ ਪ੍ਰਭਾਵ ਹੈ, ਆਪਾਂ ਚੱਲੀਏ ਜੀ। ਜੈ

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਅੱਜ ਕੱਲ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਹੈ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ ਹੈ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਹੈਲੋ,
3: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ तो कृपया सेवा कर्मियों से संपर्क करने के लिए 9 दबाए। दिस इज द इनकम टैक्स डिपार्टमेंट।
4: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਪਿੰਡਾਂ ਅਤੇ ਖੁਸ਼ਹਾਲ ਕਿਸਾਨਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਹਰਿਆਲੀ ਵਧਾਉਣ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿੱਚ 70 ਲੱਖ ਪੌਦੇ ਲਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟਿੱਪਣੀਆਂ ਤੋਂ ਬਾਅਦ ਈਰਾਨ ਨੇ ਵਾਸ਼ਿੰਗਟਨ ਨਾਲ ਅੰਤਮ ਸਮਝੌਤੇ 'ਤੇ ਗੱਲਬਾਤ ਕਰਨ ਤੋਂ ਸਪਸ਼ਟ ਤੌਰ 'ਤੇ ਇਨਕਾਰ ਕਰ ਦਿੱਤਾ ਹੈ ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ 5 ਟਵੈਂਟੀ ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤ ਨੋਟਿੰਗਮ 'ਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਦੀ ਖੁਸ਼ਹਾਲੀ ਵਧੇਗੀ ਅਤੇ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਵੀ ਬਣੀ ਰਹੇਗੀ। ਜਕਾਰਤਾ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸੰਬੰਧ ਸਦੀਆਂ ਪੁਰਾਣੇ ਨੇ ਅਤੇ ਦੋਵਾਂ 'ਚ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ, ਆਪਸੀ ਵਿਸ਼ਵਾਸ ਅਤੇ ਭਵਿੱਖ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਕਾਸ, ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਵਿਸ਼ਵਾਸ ਰੱਖਦਾ ਹੈ। ਸ਼੍ਰੀ ਮੋਦੀ ਨੇ ਦਹਿਸ਼ਤਗਰਦੀ ਅਤੇ ਖੇਤਰੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੀਆਂ ਇੱਕ ਪਾਸੜ ਕਾਰਵਾਈਆਂ ਵਿਰੁੱਧ ਸਮੂਹਕ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਅਤੇ ਆਲਮੀ ਦੱਖਣ ਦੀ ਸਥਿਰਤਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਰੱਖਿਆ, ਸਮੁੰਦਰੀ ਸੁਰੱਖਿਆ, ਵਪਾਰ, ਡਿਜੀਟਲ ਤਕਨਾਲੋਜੀ, ਸਿੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਲਾਭ ਲਈ UPI, ਆਰਟੀਫਿਸ਼ੀਅਲ ਇੰਟੈਲੀਜੈਂਸ, ਸਿੱਖਿਆ, ਸਟਾਰਟਅਪਸ ਅਤੇ ਨਵੀਨਤਾ ਸਮੇਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਵਧਾਉਣ 'ਤੇ ਵੀ ਜ਼ੋਰ ਦਿੱਤਾ। ਦੋਹਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣੇ ਸੱਭਿਆਚਾਰਕ ਸੰਬੰਧਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਾਂਝੀ ਵਿਰਾਸਤ ਰਮਾਇਣ ਅਤੇ ਬੁਰਬੁਦੂਰ ਤੱਕ ਫੈਲੀ ਹੋਈ ਹੈ।
3: ਇੰਡੀਆ ਔਰ ਇੰਡੋਨੇਸ਼ੀਆ ਸਿਰਫ ਸਮੁੰਦਰ ਹੀ ਸ਼ੇਅਰ ਨਹੀਂ ਕਰਤੇ, ਹਮਾਰੀ ਹਿਸਟਰੀ ਵੀ ਸ਼ੇਅਰਡ ਹੈ। ਹਮਾਰਾ ਸੰਬੰਧ ਰਾਮਾਇਣ ਔਰ ਮਹਾਭਾਰਤ ਕੀ ਵਿਰਾਸਤ ਹੈ। ਬੋਰੋਬੁਦੂਰ ਔਰ ਪ੍ਰਭਾਨੰਦ ਜੈਸੀ ਅਦਭੁਤ ਸਮਾਰਕੋ ਕੇ ਜ਼ਰੀਏ ਜੁੜੇ ਹੈ। ਹਮ ਇੰਡੋਨੇਸ਼ੀਆ ਕੇ ਰਾਸ਼ਟਰੀ ਪ੍ਰਤੀ ਗਰੁੜਾ ਸੇ ਜੁੜੇ ਹੈ।
2: ਪ੍ਰਧਾਨ ਮੰਤਰੀ ਨੇ ਸਾਈਬਰ ਸੁਰੱਖਿਆ, ਹੰਗਾਮੀ ਤਿਆਰੀਆਂ ਅਤੇ ਗ੍ਰੇਟ ਨਿਕੋਬਾਰ ਤੋਂ ਲੈ ਕੇ ਮਲੱਕਾ ਸਟੇਟ ਤੱਕ ਫੈਲੇ ਸਮੁੰਦਰੀ ਸਹਿਯੋਗ ਵਿੱਚ ਨੇੜਲੇ ਸਹਿਯੋਗ ਦੀ ਵਕਾਲਤ ਕੀਤੀ। ਉਨ੍ਹਾਂ ਨੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਵੀ ਜ਼ੋਰ ਦਿੱਤਾ। ਸੰਬੰਧਾਂ ਦੇ ਮੌਜੂਦਾ ਪੜਾਅ ਨੂੰ ਭਾਰਤ ਇੰਡੋਨੇਸ਼ੀਆ ਸੰਬੰਧਾਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਦੱਸਦਿਆਂ ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਧੀ ਹੋਈ ਭਾਈਵਾਲੀ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਤਰੱਕੀ ਅਤੇ ਸਾਂਝੀ ਖੁਸ਼ਹਾਲੀ ਲਈ ਇੱਕ ਮਜ਼ਬੂਤ ਸ਼ਕਤੀ ਵਜੋਂ ਕੰਮ ਕਰੇਗੀ।
3: ਭਾਰਤ ਇੰਡੋਨੇਸ਼ੀਆ ਕਾ ਸਟ੍ਰੈਟੇਜਿਕ ਟ੍ਰਸਟ ਇੰਡੋ ਪੈਸਿਫਿਕ ਮੇ ਸਟੈਬਿਲਿਟੀ ਕਾ ਮਜ਼ਬੂਤ ਆਧਾਰ ਬਨੇਗਾ। ਹਮਾਰੀ ਸਾਝੇਦਾਰੀ ਕੇਵਲ ਦੋ ਦੇਸ਼ੋ ਕਾ ਸੰਬੰਧ ਨਹੀਂ ਹੈ, ਯਹ ਇੰਡੋ ਪੈਸਿਫਿਕ ਕੀ ਸਟੈਬਿਲਿਟੀ, ਗਲੋਬਲ ਸਾਊਥ ਕੀ ਸ਼ਕਤੀ ਔਰ ਵਿਸ਼ਵ ਕੇ ਸ਼ੇਅਰਡ ਫਿਊਚਰ ਮੇ ਵਿਸ਼ਵਾਸ ਕਾ ਸੰਕਲਪ ਹੈ।
2: ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਈਰਾਨ ਦੇ ਉਪ ਪ੍ਰਧਾਨ ਮੰਤਰੀ ਖਾਲਿਦ ਬਿਨ ਅਬਦੁੱਲਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਮੁਲਾਕਾਤ ਦੌਰਾਨ ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ ਵਿੱਚ ਦੁਆਲੇ ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਖੇਤਰੀ ਹਾਲਾਤ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪ੍ਰਗਤੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ 20,000 ਤੋਂ ਵੱਧ ਖੇਤੀਬਾੜੀ ਉੱਦਮੀਆਂ ਅਤੇ 20 ਲੱਖ ਕਿਸਾਨਾਂ ਨੂੰ ਸਮਰੱਥ ਬਣਾਉਣਾ ਹੈ। ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਖੇਤੀਬਾੜੀ ਵਿਕਾਸ, ਖੁਸ਼ਹਾਲ ਪਿੰਡਾਂ ਅਤੇ ਖੁਸ਼ਹਾਲ ਕਿਸਾਨਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਟੀਚੇ ਨੂੰ ਹਾਸਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਪ੍ਰਗਤੀ ਪ੍ਰੋਗਰਾਮ ਤਹਿਤ 26,000 ਛੋਟੇ ਖੇਤੀਬਾੜੀ ਉੱਦਮੀਆਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ।

0: longer than 7 digits, enable two-factor authentication, take advantage of built-in security features in new devices, make sure your Wi-Fi network is secure, use different passwords for different applications like phone, UPI, bank accounts, other social media accounts, etc. To mitigate all these concerns, the Government of India is coming up with India's Digital Personal Data Protection Act 2023, which aims to regulate the processing of personal data. Organizations which handle personal data are held to strict standards according to this act, with penalties reaching up to 250 crores for non-compliance. As cyber threats become increasingly sophisticated, it is more important than ever to maintain good cyber hygiene and stay updated on security best practices by adopting a proactive approach, using strong passwords, securing our devices, educating ourselves on phishing scams, and complying with legal regulations like the Digital Personal Data Protection Act, you can significantly reduce the risk of falling victim to cybercrime.
1: You were listening to a talk by Parvinder Singh. The topic was Beware of Cyber Frauds. Please wait for our next program.
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਦੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਨੂੰ ਹੋਰ ਸਹੀ ਅਤੇ ਅਪਡੇਟ ਬਣਾਉਣ ਲਈ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਮੁਹਿੰਮ ਤੇ ਇੱਕ ਵਿਸ਼ੇਸ਼ ਰੇਡੀਓ ਰਿਪੋਰਟ।
3: ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਨੂੰ ਹੋਰ ਸਹੀ ਅਤੇ ਅਪਡੇਟ ਬਣਾਉਣ ਲਈ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਨਵੇਂ ਯੋਗ ਵੋਟਰਾਂ ਦੇ ਨਾਮ ਦਰਜ ਕਰਨ, ਗਲਤ ਜਾਂ ਦੋਹਰੇ ਨਾਮ ਹਟਾਉਣ ਅਤੇ ਵੋਟਰਾਂ ਦੇ ਵੇਰਵਿਆਂ ਵਿੱਚ ਲੋੜੀਂਦੀ ਸੋਧ ਕਰਨ ਦਾ ਕੰਮ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟਰ ਵੇਰਵਿਆਂ ਦੀ ਜਾਂਚ ਕਰਕੇ ਲੋੜ ਪੈਣ ਤੇ ਨਿਰਧਾਰਿਤ ਸਮੇਂ ਅੰਦਰ ਸੋਧ ਜਾਂ ਰਜਿਸਟ੍ਰੇਸ਼ਨ ਕਰਵਾਉਣ ਤਾਂ ਜੋ ਵੋਟਰ ਸੂਚੀ ਸਹੀ ਅਪਡੇਟ ਰਹੇ। ਇਸ ਮੌਕੇ ਤੇ ਸਾਡੇ ਆਕਾਸ਼ਵਾਣੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਵਰਜਿਤ ਵਾਲੀਆ।
4: ਸਾਰੇ ਹੀ ਜਲੰਧਰ ਜ਼ਿਲ੍ਹੇ ਦੇ ਵਾਸੀਆਂ ਨੂੰ ਸੂਚਨਾ ਦੇਣਾ ਚਾਹੁੰਦਾ ਕਿ ਮਾਣਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਇਲੈਕਟੋਰਲ ਰੋਲਸ ਹੈਗਾ SIR ਜਿਹਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ, ਉਸ ਦਾ ਜਿਹੜਾ ਹਾਊਸ ਟੂ ਹਾਊਸ ਸਰਵੇ ਵਾਲਾ ਪੜਾਵ ਹੈ, ਹੁਣ 25 ਜੂਨ ਤੋਂ ਲੈ ਕੇ 24 ਜੁਲਾਈ ਤੱਕ ਸਾਰੇ BLOs ਹਰੇਕ ਵੋਟਰ ਦੇ ਘਰ ਘਰ ਜਾਣਗੇ ਅਤੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਪ੍ਰੀ ਪ੍ਰਿੰਟਡ ਐਨਿਊਮਰੇਸ਼ਨ ਫਾਰਮ ਹੋਏਗਾ। ਮੈਂ ਇੱਕ ਵਾਰ ਥੋੜ੍ਹਾ ਜਿਹਾ ਦਿਖਾ ਜੀ, ਬਾਕੀਆਂ ਨੂੰ ਦਿਖ ਵੀ ਰਿਹਾ, ਤਾਂ ਇਸ ਤਰ੍ਹਾਂ ਦਾ ਇੱਕ ਫਾਰਮ ਹੋਏਗਾ ਜਿਹੜਾ ਪ੍ਰੀ ਪ੍ਰਿੰਟਡ BLO ਦੇ ਕੋਲ ਹੀ ਹੋਏਗਾ। ਉਹਦੇ 'ਚ BLO ਦਾ ਨਾਮ, ਐਡਰੈਸ, ਫੋਟੋ ਵੀ ਹੋਏਗੀ, ਮੈਂ ਇਸ 'ਤੇ ਹੱਥ ਰੱਖ ਰਿਹਾ, QR ਕੋਡ ਵਗੈਰਾ ਵੀ ਹੋਏਗਾ। ਇਹਦੇ ਵਿੱਚ ਜਿਹੜੇ ਬਾਕੀ ਸਾਰੇ ਆਪਣੇ ਕੋਲਮਸ ਹੈਗੇ ਨੇ, ਇਹ ਹਰੇਕ ਵੋਟਰ ਨੂੰ ਆਪਣੇ ਦੇਣੇ ਪੈਣਗੇ, ਜਿਹਦੇ ਵਿੱਚ ਉਹਨਾਂ ਦਾ ਨਾਮ ਹੋ ਗਿਆ, ਐਡਰੈਸ ਹੋ ਗਿਆ, ਜ਼ਿਲ੍ਹਾ ਹੋ ਗਿਆ, ਬਾਕੀ ਆਧਾਰ ਕਾਰਡ, ਮੋਬਾਈਲ ਨੰਬਰ, ਜਿਹੜੇ ਬਾਕੀ ਰਿਲੇਸ਼ਨਸ ਹੈ, ਅਤੇ ਜਿਹੜੀ ਪਿਛਲੇ ਵੋਟਰ ਸੂਚੀ ਦੀ ਜਿਹੜੀ ਜਾਣਕਾਰੀ ਹੈ, ਜੇ ਮੈਪਿੰਗ ਹੋ ਰੱਖੀ ਹੈ, ਉਹਦੀ ਵੀ ਡਿਟੇਲਸ ਇਹਦੇ ਵਿੱਚ ਭਰਨਗੇ। ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹੂੰਗਾ ਕਿ ਐਂਡ ਦੇ ਵਿੱਚ ਇਹਦੇ ਉੱਤੇ ਜਾਂ ਤਾਂ ਵੋਟਰ ਖੁਦ ਸਾਈਨ ਕਰ ਸਕਦਾ ਜਾਂ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਕੋਈ ਵੀ ਐਡਲਟ, ਉਹਨਾਂ ਦਾ ਰਿਸ਼ਤੇਦਾਰ, ਮਾਤਾ ਪਿਤਾ ਜਾਂ ਹਸਬੈਂਡ ਵਾਈਫ, ਕੋਈ ਵੀ ਐਡਲਟ ਰਿਸ਼ਤੇਦਾਰ ਉਸ 'ਤੇ ਸਾਈਨ ਕਰਕੇ ਤੁਹਾਡੇ ਬਿਹਾਫ 'ਤੇ ਦੇ ਸਕਦਾ। ਮੰਨ ਲਓ ਮੈਂ ਘਰੇ ਨਹੀਂ ਹੈਗਾ, ਤਾਂ ਮੇਰੇ ਦਾਦਾ ਜੀ ਨੇ ਕਰੇ ਜਾਂ ਮੇਰੇ ਕੋਈ ਹੋਰ, ਇਹ ਲੇਕਿਨ ਅਡਲਟ ਹੋਣੇ ਚਾਹੀਦੇ ਆ, ਨਾਬਾਲਿਗ ਨਹੀਂ ਭਰ ਸਕਦੇ। ਉਹ ਵੀ ਇਸ ਨੂੰ ਸਾਰਾ ਤੁਹਾਡੀ ਸੂਚਨਾ ਭਰ ਕੇ ਸਾਈਨ ਕਰਕੇ ਦੇ ਸਕਦੇ ਆ। ਜਿਹੜੇ BLO ਹੋਣਗੇ ਉਹਨਾਂ, ਉਹ ਤੁਹਾਨੂੰ ਦੋ ਕਾਪੀਆਂ ਦੇਣਗੇ ਐਨਿਊਮਰੇਸ਼ਨ ਫਾਰਮ ਦੀਆਂ। ਜਿਹੜੀਆਂ ਦੋ ਕਾਪੀਆਂ ਨੇ ਉਹ ਇਸ ਕਰਕੇ ਨੇ ਤਾਂ ਜੋ ਇੱਕ ਕਾਪੀ ਤੁਹਾਡੇ ਕੋਲ ਰਹੇ ਅਤੇ ਇੱਕ ਕਾਪੀ ਤੁਸੀਂ ਭਰ ਕੇ ਵਾਪਸ BLO ਨੂੰ ਸਪੁਰਦ ਕਰ ਸਕੋ। ਜੇ ਆਪਣੇ BLO ਸਾਹਿਬਾਨ ਜਦੋਂ ਤੁਹਾਡੇ ਘਰ ਜਾਣਗੇ, ਜੇ ਘਰ ਨੂੰ ਤਾਲਾ ਵੀ ਲੱਗਿਆ ਹੈਗਾ, ਮੰਨ ਲਓ ਘਰੇ ਕੋਈ ਨਹੀਂ ਹੈਗਾ ਵਰਕਿੰਗ ਡੇ ਦੇ ਵਿੱਚ ਜਾਂ ਵਰਕਿੰਗ ਟਾਈਮ ਦੇ ਵਿੱਚ, ਤਾਂ ਵੀ ਜਿਹੜੀ ਅਸੀਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹਦਾਇਤਾਂ ਹੈਗੀਆਂ ਉਹਦੇ ਅਨੁਸਾਰ ਜਿਹੜਾ ਦਰਵਾਜ਼ਾ ਹੈ ਉਹਦੇ ਥੱਲੋਂ ਸਲਿਪ ਇਨ ਕਰਨ ਦੀ ਵੀ ਆਪਸ਼ਨ ਹੈਗੀ ਹੈ।

ਜਿੱਥੇ ਵੀ ਪੋਸੀਬਲ ਹੋਵੇ, ਜਿੱਥੇ ਵੀ ਪੋਸੀਬਲ ਹੋਵੇ ਦਰਵਾਜ਼ੇ ਤੋਂ ਥੱਲੇ ਸਲਿਪ ਇਨ ਵੀ ਕੀਤਾ ਜਾ ਸਕਦਾ ਅਤੇ ਵਾਰ ਵਾਰ ਰੀ ਅਟੈਂਪਟ ਵੀ ਕੀਤਾ ਜਾਏਗਾ। ਬੀ ਐਲ ਓ ਸਾਹਿਬਾਨ ਘੱਟੋ ਘੱਟ 3 ਵਾਰ ਜਾਣਗੇ ਜਦ ਤੱਕ ਕੋਈ ਮਿਲ ਨਾ ਜਾਵੇ। ਹਾਲਾਂਕਿ ਅਸੀਂ ਹੋਰ ਸਾਡੇ ਅਸੀਂ ਬੀ ਐਲ ਓਜ਼ ਨੂੰ ਬਹੁਤ ਅੱਛੀ ਤਰ੍ਹਾਂ ਸਾਰਿਆਂ ਨੇ ਟ੍ਰੇਨ ਕੀਤਾ ਹੈਗਾ, ਬਹੁਤ ਹੀ ਐਕਟਿਵਲੀ ਇਸਨੂੰ ਕੀਤਾ ਜਾਏਗਾ। ਬੀ ਐਲ ਓਜ਼ ਕੋਸ਼ਿਸ਼ ਕਰਨਗੇ ਵੀ ਜੇ ਹੋ ਸਕੇ ਤਾਂ ਮੋਬਾਈਲ 'ਤੇ ਵੀ ਰਾਬਤਾ ਕਾਇਮ ਕਰ ਲਿਆ ਜਾਵੇ ਤਾਂ ਜੋ ਜਿਹੜਾ ਇਹ ਕੋਆਰਡੀਨੇਸ਼ਨ ਹੈ ਉਹਦੇ ਵਿੱਚ ਕੋਈ ਦਿੱਕਤ ਨਾ ਆਵੇ। ਅਤੇ ਇੱਕ ਵਾਰ ਜਦੋਂ ਤੁਸੀਂ ਐਨਿਊਮਰੇਸ਼ਨ ਫਾਰਮ ਭਰ ਕੇ ਬੀ ਐਲ ਓ ਸਾਹਿਬਾਨ ਨੂੰ ਵਾਪਿਸ ਸਪੁਰਦ ਕਰ ਦਿੰਦੇ ਹੋ ਤਾਂ ਜਿਨ੍ਹਾਂ ਜਿਨ੍ਹਾਂ ਨੇ ਐਨਿਊਮਰੇਸ਼ਨ ਫਾਰਮ ਭਰਿਆ ਹੋਏਗਾ ਉਹਨਾਂ ਦਾ ਨਾਮ ਡਰਾਫਟ ਵੋਟਰ ਸੂਚੀ ਦੇ ਵਿੱਚ ਸ਼ਾਮਿਲ ਹੋ ਜਾਵੇਗਾ। ਜਿਹੜੀ ਡਰਾਫਟ ਵੋਟਰ ਸੂਚੀ ਹੈਗੀ ਹੈ ਉਹਦੀ ਪਬਲੀਕੇਸ਼ਨ ਅਗਸਤ ਦੀ 3 ਤਰੀਕ ਨੂੰ ਕੀਤੀ ਜਾਏਗੀ। ਉਸ ਤੋਂ ਬਾਅਦ ਜਿਹੜਾ ਪੀਰੀਅਡ ਸ਼ੁਰੂ ਹੋਏਗਾ ਉਹ ਕਲੇਮਸ ਐਂਡ ਓਬਜੈਕਸ਼ਨਸ ਦਾ ਪੀਰੀਅਡ ਸ਼ੁਰੂ ਹੋ ਜਾਏਗਾ ਜਿਹੜਾ ਕਿ 3 ਅਗਸਤ ਤੋਂ ਲੈ ਕੇ 2 ਸਪਤੰਬਰ ਤੱਕ ਚੱਲੇਗਾ। ਉਸ ਤੋਂ ਬਾਅਦ ਜੇ ਕਿਸੇ ਨੂੰ ਕੋਈ ਨੋਟਿਸ ਵੀ ਆਉਂਦਾ, ਮੈਂ ਹੁਣ ਦੱਸਦਾ ਵੀ ਨੋਟਿਸ ਕਿਹਨਾਂ ਨੂੰ ਆਏਗਾ, ਜੇ ਕੋਈ ਨੋਟਿਸ ਵੀ ਆਉਂਦਾ ਜਾਂ ਜਿਹੜੇ ਕਲੇਮਸ ਐਂਡ ਓਬਜੈਕਸ਼ਨਸ ਹੈਗਾ ਉਸਦਾ ਡਿਸਪੋਜ਼ਲ ਵੀ ਜਿਹੜਾ ਹੋਏਗਾ ਉਹ 3 ਅਗਸਤ ਤੋਂ ਲੈ ਕੇ 28 ਸਪਤੰਬਰ ਤੱਕ ਚਾਲੂ ਰਹੇਗਾ, ਠੀਕ ਹੈ ਜੀ। ਅਤੇ ਐਂਡ ਦੇ ਵਿੱਚ ਜਿਹੜੀ ਫਾਈਨਲ ਪ੍ਰਕਾਸ਼ਨਾ ਹੈਗੀ ਹੈ ਉਹ 1/10/2026 ਨੂੰ ਕੀਤੀ ਜਾਏਗੀ, ਜੋ ਕਿ ਜਿਹੜੀ ਫਰੈਸ਼ ਸਾਡੀ ਇਲੈਕਟੋਰਲ ਰੋਲ ਬਣੇਗੀ ਉਸਦੀ ਕੱਟ ਆਫ ਡੇਟ ਵੀ 1/10/2026 ਹੀ ਹੋਵੇਗੀ। ਸਾਰੇ ਵੋਟਰ ਸਾਹਿਬਾਨਾਂ ਨੂੰ ਉਹਨਾਂ ਦੇ ਧਿਆਨ 'ਚ ਮੈਂ ਬੜੀ ਜ਼ਰੂਰੀ ਚੀਜ਼ਾਂ ਦੱਸਣਾ ਚਾਹੂੰਗਾ ਕਿ ਹੁਣ ਨੋਟਿਸ ਕਿਹਨਾਂ ਨੂੰ ਆਏਗਾ। ਥੋੜ੍ਹਾ ਜਿਹਾ ਮੈਂ ਬੈਕਗਰਾਊਂਡ ਦਿੰਦਾ, ਇਸ ਪੜਾਵ ਤੋਂ ਪਹਿਲਾਂ ਜਿਹੜਾ ਪ੍ਰੀ SIR ਪੜਾਵ ਜਿਹੜਾ ਹੁਣ ਖਤਮ ਹੋਇਆ ਹੈਗਾ ਉਹਦੇ ਵਿੱਚ ਕੀ ਕੀਤਾ ਗਿਆ ਤੁਹਾਡੇ ਕਈਆਂ ਦੇ ਧਿਆਨ 'ਚ ਵੀ ਹੋਏਗਾ ਕਿ ਬੀ ਐਲ ਓ ਸਾਹਿਬਾਨ ਨੇ ਜਿੰਨੇ ਵੀ ਵੋਟਰਸ ਹੈਗੇ ਹੈ ਉਹਨਾਂ ਦੀ ਮੈਪਿੰਗ ਕੀਤੀ ਹੈ। 2003 ਦੀ ਜਿਹੜੀ ਵੋਟਰ ਸੂਚੀ ਹੈ ਉਸਦੇ ਨਾਲ ਮੈਪਿੰਗ ਕੀਤੀ ਹੈ। ਜੇ ਤਾਂ ਕੋਈ ਵੋਟਰ ਖੁਦ ਉਹਦੇ ਵਿੱਚ ਸ਼ਾਮਿਲ ਸੀਗੇ ਤਾਂ ਉਹਨਾਂ ਦੀ ਡਾਇਰੈਕਟ ਮੈਪਿੰਗ ਹੋਗੀ, ਜੇ ਉਹਨਾਂ ਦੇ ਮੰਨ ਲਓ ਖੁਦ ਨਹੀਂ ਸੀਗੇ ਉਹਨਾਂ ਦੇ ਪੇਰੈਂਟ ਸੀਗੇ, ਜਿਵੇਂ ਮੇਰੀ ਉਮਰ ਵੀ ਘੱਟ ਹੈ, ਮੈਂ 2003 'ਚ ਨਹੀਂ ਸੀਗਾ ਵੋਟਰ, ਤਾਂ ਉਹਨਾਂ ਦੇ ਕੋਈ ਪੇਰੈਂਟਸ ਜਾਂ ਈਵਨ ਗ੍ਰੈਂਡ ਪੇਰੈਂਟਸ ਦੇ ਨਾਲ ਵੀ ਉਸਦੀ ਮੈਪਿੰਗ ਕੀਤੀ ਗਈ ਹੈ। ਜੇ ਕੋਈ ਬਾਹਰੋਂ ਵੀ ਇੱਥੇ ਆਇਆ, ਕਿਸੇ ਹੋਰ ਸਟੇਟ 'ਚੋਂ ਇੱਥੇ ਆਏ ਨੇ, ਤਾਂ ਜਿੱਥੇ ਉਹਨਾਂ ਦੀ ਪਹਿਲਾਂ 2003 'ਚ ਵੋਟ ਸੀ ਉਹਦੇ ਨਾਲ ਵੀ ਮੈਪਿੰਗ ਕੀਤੀ ਗਈ ਹੈ। ਯਾਨੀ ਕਿ 2003 ਦੇ ਵਿੱਚ ਜੇ ਕੋਈ ਵੀ ਤੁਹਾਡਾ ਲਿੰਕ ਮਿਲ ਜਾਂਦਾ ਹੈ ਤੁਹਾਡਾ ਖੁਦ ਦਾ ਜਾਂ ਤੁਹਾਡੇ ਬਲੱਡ ਰਿਲੇਸ਼ਨਸ ਦਾ, ਤਾਂ ਉਹਨਾਂ ਸਾਰੇ ਵੋਟਰਸ ਦੀ ਮੈਪਿੰਗ ਕਰ ਦਿੱਤੀ ਗਈ ਹੈ। ਹੁਣ ਜਿਨ੍ਹਾਂ ਦਾ ਤਾਂ ਮੈਪਿੰਗ ਹੋ ਚੁੱਕੀ ਹੈ ਉਹਨਾਂ ਨੂੰ ਅਲੱਗ ਤਰੀਕੇ ਦੇ ਦਸਤਾਵੇਜ਼ ਦੇਣੇ ਪੈਣਗੇ ਹਾਊਸ ਟੂ ਹਾਊਸ ਸਰਵੇ ਦੇ ਵਿੱਚ। ਜਿਹੜੇ ਇਹਦੇ ਵੀ ਤੁਹਾਡੇ ਮੈਂ ਧਿਆਨ 'ਚ ਲਿਆਵਾਂ, ਜਲੰਧਰ ਜ਼ਿਲ੍ਹੇ ਦੇ ਵਿੱਚ ਕੁੱਲ 82% ਮੈਪਿੰਗ ਹੋ ਪਈ ਹੈ। 18% ਵੋਟਰਸ ਜਿਹੜੇ ਅੱਜ ਦੀ ਡੇਟ 'ਚ ਵੋਟਰ ਸੂਚੀ ਦੇ ਵਿੱਚ ਹੈਗੇ ਹੈ ਉਹਨਾਂ ਦੀ ਮੈਪਿੰਗ ਨਹੀਂ ਹੋ ਪਾਈ ਡਿਸਪਾਈਟ ਬੈਸਟ ਐਫਰਟਸ। ਤਾਂ ਜਿਨ੍ਹਾਂ ਦੀ ਵੀ ਮੈਪਿੰਗ ਨਹੀਂ ਹੋਈ ਉਹਨਾਂ ਨੂੰ ਅਲੱਗ ਦਸਤਾਵੇਜ਼ ਦੇਣੇ ਪੈਣਗੇ। ਇਹ ਜਿਹੜੇ ਜਦੋਂ ਬੀ ਐਲ ਓ ਤੁਹਾਡੇ ਕੋਲ ਤੁਹਾਡੇ ਘਰ ਆਉਣਗੇ ਤੁਹਾਡੀ ਮਦਦ ਵੀ ਕਰਨਗੇ ਐਨਿਊਮਰੇਸ਼ਨ ਫਾਰਮ ਨੂੰ ਭਰਨ ਦੇ ਵਿੱਚ, ਤੁਹਾਨੂੰ ਉਹ ਸਟੇਟਸ ਵੀ ਦੱਸਣਗੇ ਵੀ ਤੁਹਾਡਾ ਸਟੇਟਸ ਮੈਪਡ ਹੈ ਜਾਂ ਅਨਮੈਪਡ ਹੈ, ਅਤੇ ਉਹਦੇ ਮੁਤਾਬਕ ਤੁਹਾਨੂੰ ਇਹ ਵੀ ਦੱਸਿਆ ਜਾਊਗਾ ਕਿ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਦੇਣੇ ਹੈਗੇ। ਜਿਹੜੀ ਡਾਕੂਮੈਂਟਸ ਹੈ ਉਹਦੀ ਵੀ ਲਿਸਟ ਸਾਡੇ ਕੋਲ ਹੈਗੀ ਹੈ। ਟੋਟਲ 12 ਡਾਕੂਮੈਂਟ ਹੈਗੇ ਹੈ ਜਿਹੜੇ ਦਿੱਤੇ ਜਾ ਸਕਦੇ ਹੈ। 12 ਤੋਂ ਇਲਾਵਾ 13ਵਾਂ ਜਿਹੜਾ 2003 ਦੀ ਵੋਟਰ ਸੂਚੀ ਹੈ ਉਸਨੂੰ ਵੀ ਐਜ਼ ਅ ਡਾਕੂਮੈਂਟ ਮੰਨਿਆ ਜਾਂਦਾ ਹੈ। ਤਾਂ ਟੋਟਲ 13 ਡਾਕੂਮੈਂਟ ਹੈਗੇ ਹੈ ਜਿਨ੍ਹਾਂ ਨੂੰ ਬੇਸ ਕੀਤਾ ਜਾ ਸਕਦਾ ਹੈ। ਅਤੇ ਡਿਫਰੈਂਟ ਕੈਟੇਗਰੀਜ਼ ਹੈ ਸਾਡੇ ਕੋਲ ਜੀ, ਜਿਹੜੀ ਕਿ ਮਾਨਯੋਗ ਚੋਣ ਕਮਿਸ਼ਨ ਨੇ ਦਿੱਤੀ ਹੈ। ਅਲੱਗ ਅਲੱਗ ਕੈਟੇਗਰੀ ਆਫ ਵੋਟਰਸ ਨੂੰ ਅਲੱਗ ਅਲੱਗ ਡਾਕੂਮੈਂਟਸ ਦੇਣੇ ਪੈਣਗੇ। ਇਸ ਤਰ੍ਹਾਂ ਦਾ ਮੈਂ ਤੁਹਾਨੂੰ ਜੇ ਦਿਖ ਰਿਹਾ ਹੈਗਾ ਤਾਂ ਥੋੜ੍ਹਾ ਜਿਹਾ ਆਈਡੀਆ ਦੇ ਦਿੰਦਾ ਵੀ ਜਿਨ੍ਹਾਂ ਦਾ ਮੰਨ ਲਓ 1/7/1987 ਤੋਂ ਪਹਿਲਾਂ ਜਨਮ ਹੋਇਆ ਅਤੇ ਉਹਨਾਂ ਦੀ ਵੋਟਰ ਸੂਚੀ ਦੇ ਵਿੱਚ 2003 ਦੀ ਵੋਟਰ ਸੂਚੀ 'ਚ ਵੋਟ ਹੈਗੀ ਹੈ ਤਾਂ ਉਹਨਾਂ ਨੂੰ ਕੋਈ ਡਾਕੂਮੈਂਟ ਨਹੀਂ ਦੇਣਾ ਪਊਗਾ। ਇਸੇ ਤਰ੍ਹਾਂ ਵੱਖਰੀ ਵੱਖਰੀ ਕੈਟੇਗਰੀਜ਼ ਹੈ। ਮੈਂ ਇੱਕ ਹੋਰ ਉਦਾਹਰਨ ਦੇ ਦਿੰਦਾ ਕਿ ਬੋਰਨ ਇਨ ਇੰਡੀਆ ਆਫਟਰ 2/12/2004, ਯਾਨੀ ਕਿ 2/12/2004 ਤੋਂ ਬਾਅਦ ਜੇ ਕਿਸੇ ਦਾ ਜਨਮ ਹੋਇਆ ਅਤੇ ਉਹਨਾਂ ਦੇ ਜੇ ਕੋਈ ਵੀ ਮਾਂ ਬਾਪ 2003 ਦੀ ਵੋਟਰ ਸੂਚੀ ਵਿੱਚ ਸੀਗੇ ਤਾਂ ਉਹਨਾਂ ਨੂੰ 2 ਡਾਕੂਮੈਂਟ ਦੇਣੇ ਪੈਣਗੇ। ਇਹ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ, ਮੈਂ ਸਿਰਫ ਤੁਹਾਡੀ ਸੂਚਨਾ ਵਾਸਤੇ ਦੱਸ ਰਿਹਾ। ਉਹ ਜਿਹੜੇ ਡਾਕੂਮੈਂਟਸ ਉਹ ਵੀ ਮੈਂ ਤੁਹਾਨੂੰ ਇੱਕ ਵਾਰ ਪੜ੍ਹ ਕੇ ਦੱਸ ਦਿੰਦਾ ਵੀ ਕਿਹੜੇ ਕਿਹੜੇ ਹੈ। ਇਹ ਮੈਂ ਜਿਹੜੀ ਕੈਟੇਗਰੀਜ਼ ਆਫ ਜਿਹੜੀ ਡਿਫਰੈਂਟ ਕੈਟੇਗਰੀਜ਼ ਹੈ ਇਹ ਤੁਹਾਡੀ ਸੂਚਨਾ ਵਾਸਤੇ, ਤਾਂ ਜੋ ਤੁਸੀਂ ਇਹ ਨਾ ਸੋਚੋ ਕਿ ਮੇਰੇ ਤੋਂ 2 ਡਾਕੂਮੈਂਟ ਮੰਗੇ ਜਾ ਰਹੇ ਹੈ, ਫਲਾਣੇ ਤੋਂ 3 ਡਾਕੂਮੈਂਟ ਮੰਗੇ ਜਾ ਰਹੇ ਹੈ, ਫਲਾਣੇ ਤੋਂ ਕੋਈ ਵੀ ਡਾਕੂਮੈਂਟ ਨਹੀਂ ਮੰਗਿਆ ਗਿਆ। ਇਹ ਬੇਸਿਕਲੀ ਜਿਹੜੀ ਕੈਟੇਗਰਾਈਜੇਸ਼ਨ ਕੀਤੀ ਗਈ ਹੈ ਵੋਟਰਸ ਦੀ, ਜਿਹੜੀ ਆ ਪ੍ਰੀ SIR ਐਕਟੀਵਿਟੀ ਹੋਈ ਹੈ ਉਹਦੇ ਵਿੱਚ ਸਾਰੀ ਮੈਪਿੰਗ ਹੋਈ ਹੈ, ਉਹਦੇ ਵਿੱਚ ਹਰੇਕ

0: ਨੂੰ ਕੈਟੇਗਰਾਈਜ਼ ਕਰਤਾ ਗਿਆ। ਇਹ ਬਿਲਕੁਲ ਆਨਲਾਈਨ ਸਿਸਟਮ ਦੇ ਥਰੂ ਹੋਇਆ, ਜਿਹੜਾ ਕਿ ਸੋਫਟਵੇਅਰ ਰਨ ਹੈਗਾ ਉਹਦੇ ਅਕੋਰਡਿੰਗਲੀ ਇਹ ਸਾਰੀ ਕੈਟੇਗਰਾਈਜੇਸ਼ਨ ਹੋਈ ਹੈਗੀ ਹੈ, ਤੇ ਉਹਦੇ ਮੁਤਾਬਕ ਤੁਹਾਡੇ BLO ਸਹਿਮਾਨ ਤੁਹਾਨੂੰ ਦੱਸਣਗੇ ਵੀ ਤੁਹਾਨੂੰ ਕਿਹੜੇ ਡਾਕੂਮੈਂਟ ਦੇਣੇ ਹੈ। ਤੇ ਮੇਰੀ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਰਹੇਗੀ ਕਿ ਤੁਸੀਂ SIR ਐਕਟੀਵਿਟੀ ਦੇ ਵਿੱਚ ਪੂਰ ਜ਼ੋਰ ਸਾਡੀ ਹੈਲਪ ਕਰਨਾ, BLO ਸਹਿਮਾਨ ਦੀ ਹੈਲਪ ਕਰਨਾ, ਤੇ ਜਿਹੜੇ ਵੀ ਉਹ ਦਸਤਾਵੇਜ਼ ਤੁਹਾਨੂੰ ਕਹਿੰਦੇ ਨੇ ਉਹ ਕਾਇੰਡਲੀ ਉਹਨਾਂ ਨੂੰ ਸਪੁਰਦ ਕਰਨਾ।
1: ਇਹ ਸੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ SIR ਮੁਹਿੰਮ ਤੇ ਆਧਾਰਿਤ ਰੇਡੀਓ ਰਿਪੋਰਟ, ਸਹਾਇਕ ਸੋਨੀਆ ਤੇ ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8 ਵਜ ਚੁੱਕੇ ਨੇ। ਵੇਲਾ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ, ਸੁਣਦੇ ਹਾਂ ਬਸ ਕੁਝ ਹੀ ਪਲਾਂ ਚ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
4: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
5: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
2: ਪੇਸ਼ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਹਰ ਕੋਈ ਹਸੀਨ ਜ਼ਿੰਦਗੀ ਹੀ ਜੀਣਾ ਚਾਹੁੰਦਾ ਹੈ, ਲੇਕਿਨ ਜ਼ਿੰਦਗੀ ਆਪਣੇ ਨਾਲ ਬਹੁਤ ਕੁਝ ਲੈ ਕੇ ਆਉਂਦੀ ਹੈ। ਕੁਝ ਖੱਟੀਆਂ ਚੀਜ਼ਾਂ, ਕੁਝ ਮਿੱਠੀਆਂ ਚੀਜ਼ਾਂ, ਕੁਝ ਐਕਸਪੀਰੀਅੰਸ ਇਹੋ ਜਿਹੇ ਕੌੜੇ ਕਿ ਜਿਨ੍ਹਾਂ ਨੂੰ ਇਨਸਾਨ ਕਦੀ ਵੀ ਨਹੀਂ ਝੇਲਣਾ ਚਾਹੇਗਾ, ਕਦੀ ਵੀ ਉਹਨਾਂ ਨੂੰ ਫੇਸ ਨਹੀਂ ਕਰਨਾ ਚਾਹੇਗਾ, ਲੇਕਿਨ ਜ਼ਿੰਦਗੀ ਉਹ ਵੀ ਚੀਜ਼ਾਂ ਸਾਨੂੰ ਸਿਖਾਉਂਦੀ ਹੈ ਜਿਹੜੀ ਅਸੀਂ ਸਿੱਖਣਾ ਨਹੀਂ ਚਾਹੁੰਦੇ। ਤੋ ਜ਼ਿੰਦਗੀ ਬਹੁਤ ਇੱਕ ਵੱਡਾ ਪੈਕੇਜ ਹੈ ਜਿਸ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਵੀ ਮਿਲਣਗੀਆਂ, ਐਕਸਪੀਰੀਅੰਸ ਕਰਨ ਨੂੰ ਵੀ ਮਿਲਣਗੀਆਂ ਔਰ ਸਿੱਖਣ ਨੂੰ ਵੀ ਮਿਲਣਗੀਆਂ। ਜ਼ਿੰਦਗੀ ਵੈਸੇ ਕਹਿੰਦੇ ਕਿ ਹੈ ਸਿਰਫ ਇੱਕ ਸਿਖਲਾਈ ਕੇਂਦਰ ਹੈ ਇਹ ਦੁਨੀਆ, ਔਰ ਅਸੀਂ ਇਹਦੇ ਵਿੱਚ ਸਿਰਫ ਔਰ ਸਿਰਫ ਸਿੱਖਣ ਹੀ ਆਉਂਦੇ ਹਾਂ। ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਸਿੱਖਦੇ ਹਾਂ, ਚਾਹੇ ਅਸੀਂ ਹੱਥੀ ਸਕਿੱਲਸ ਦੀ ਗੱਲ ਕਰੀਏ, ਹੱਥੀ ਕੰਮਾਂ ਦੀ ਗੱਲ ਕਰੀਏ, ਉਹ ਵੀ ਅਸੀਂ ਸਿੱਖਦੇ ਹਾਂ, ਚਾਹੇ ਨੌਲੇਜ ਦੀ ਗੱਲ ਕਰੀਏ, ਗਿਆਨ ਦੀ ਗੱਲ ਕਰੀਏ, ਉਹ ਵੀ ਅਸੀਂ ਸਿੱਖਦੇ ਹਾਂ। ਯਾਨੀ ਕਿ ਅਸੀਂ ਸਿਰਫ ਔਰ ਸਿਰਫ ਇਸ ਦੁਨੀਆ ਦੇ ਵਿੱਚ ਸਿੱਖਣ ਆਏ ਹਾਂ, ਅਤੇ ਜਿੰਨਾ ਤੁਹਾਨੂੰ ਮੌਕਾ

ਦੀ ਗੱਲ ਕਰੀਏ, ਗਿਆਨ ਦੀ ਗੱਲ ਕਰੀਏ, ਉਹ ਵੀ ਅਸੀਂ ਸਿੱਖਦੇ ਹਾਂ। ਯਾਨੀ ਕਿ ਅਸੀਂ ਸਿਰਫ ਔਰ ਸਿਰਫ ਇਸ ਦੁਨੀਆ ਦੇ ਵਿੱਚ ਸਿੱਖਣ ਆਏ ਹਾਂ, ਅਤੇ ਜਿੰਨਾ ਤੁਹਾਨੂੰ ਮੌਕਾ ਮਿਲਦਾ ਨਾ ਵਧੀਆ ਤੋਂ ਵਧੀਆ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਦਾ ਉਹ ਜ਼ਰੂਰ ਸਿੱਖੋ। ਅਤੇ ਜ਼ਿੰਦਗੀ ਜਿਹੜੇ ਆਪਣੇ ਲੈਸਨਸ ਨੇ ਨਾ ਉਹ ਆਪਣੇ ਆਪ ਹੀ ਤੁਹਾਨੂੰ ਦਿੰਦੀ ਹੈ, ਤੁਹਾਨੂੰ ਸਿਲੇਬਸ ਨਹੀਂ ਦੱਸਦੀ ਪਹਿਲਾਂ ਕਿ ਤੁਹਾਨੂੰ ਮੈਂ ਤੁਹਾਡੀ ਲਾਈਫ ਦੇ ਵਿੱਚ ਇਹ ਤੁਹਾਡਾ ਸਿਲੇਬਸ ਹੈ ਔਰ ਇਹ ਇਹ ਚੀਜ਼ਾਂ ਤੁਹਾਨੂੰ ਮੈਂ ਸਿਖਾਉਣੀਆਂ ਨੇ। ਬਿਲਕੁਲ ਨਹੀਂ, ਇੱਕਦਮ ਜਿੱਦਾਂ ਕਲਾਸ ਦੇ ਵਿੱਚ ਟੀਚਰ ਸਰਪ੍ਰਾਈਜ਼ ਟੈਸਟ ਲੈ ਲੈਂਦੀ ਹੈ ਨਾ ਬੱਚਿਆਂ ਦਾ ਬਿਨਾਂ ਦੱਸੇ ਕਿ ਹਾਂ ਮੈਂ ਦੇਖਾਂ ਕਿ ਮੇਰੇ ਬੱਚੇ ਕਿੰਨੇ ਕੁ ਪ੍ਰਿਪੇਅਰ ਹੈਗੇ ਨੇ। ਇਸੇ ਤਰ੍ਹਾਂ ਇਹ ਜ਼ਿੰਦਗੀ ਟਾਈਮ ਟੂ ਟਾਈਮ ਸਾਡਾ ਵੀ ਟੈਸਟ ਲੈਂਦੀ ਹੈ ਇਹ ਦੇਖਣ ਵਾਸਤੇ ਕਿ ਅਸੀਂ ਕਿੰਨੇ ਕੁ ਪ੍ਰਿਪੇਅਰ ਹਾਂ। ਲੇਕਿਨ ਇਨਸਾਨ ਇਹਨਾਂ ਚੀਜ਼ਾਂ ਦੇ ਵਾਸਤੇ ਹਰ ਵਾਰ ਪ੍ਰਿਪੇਅਰ ਨਹੀਂ ਹੁੰਦਾ। ਕਈ ਵਾਰ ਤਾਂ ਅਸੀਂ ਟੈਸਟ ਪਾਸ ਕਰ ਜਾਂਦੇ ਹਾਂ ਔਰ ਕਈ ਵਾਰ ਅਸੀਂ ਫੇਲ ਹੋ ਜਾਂਦੇ ਹਾਂ, ਲੇਕਿਨ ਫਿਰ ਵੀ ਐਕਸਪੀਰੀਅੰਸ ਹੈ ਜੋ ਸਾਨੂੰ ਜ਼ਿੰਦਗੀ ਨੇ ਦੇਣਾ ਹੀ ਦੇਣਾ ਹੈ। ਕਈ ਸਾਰੇ ਸਬਕ ਨੇ ਜਿਹੜੇ ਇੰਨੇ ਸਾਨੂੰ ਸਿਖਾਉਣੇ ਹੀ ਸਿਖਾਉਣੇ ਨੇ, ਚਾਹੇ ਅਸੀਂ ਸਿੱਖਣਾ ਚਾਹੀਏ ਅਤੇ ਚਾਹੇ ਨਾ ਸਿੱਖਣਾ ਚਾਹੀਏ, ਜ਼ਿੰਦਗੀ ਆਪਣਾ ਕੰਮ ਕਰਦੀ ਰਹੇਗੀ। ਅਤੇ ਆਓ ਜੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ। ਅਤੇ ਇਹ ਗੀਤ ਵੀ ਸਾਨੂੰ ਦੱਸ ਰਿਹਾ ਹੈ ਕਿ ਜ਼ਿੰਦਗੀ ਆਖਿਰ ਹੈ ਕੀ।

0: फिर तो आप
1: वाकई जी दुख तो अपना साथ ही है कि दुख दी चिंता फिर क्यों सतानी चाहिए जेकर वो साथ ही दे रहा है, साडा साथ छड़ के जा ही नहीं रहा है, तो फिर ठीक है दोस्त बना लो। तो जिंदगी दे विच तो कहिंदे वैसे भी कई तरह के तुहानू दोस्त मिलते हैं, चंगे भी होंगे ने माड़े भी होंगे ने। तो कई बार तुहानू लगता है कि तुहाडे ए वाला दोस्त जिहड़ा है वह बहुत चंगा है, हर मुसीबत तुहाडा साथ देगा, लेकिन टाइम पैन ते ਉਹਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਗਿਆ ਕਿੱਥੇ ਨਹੀਂ ਗਿਆ। ਤੁਹਾਨੂੰ ਨਜ਼ਰ ਹੀ ਨਹੀਂ ਆਉਂਦਾ ਉਸ ਦੁੱਖ ਦੇ ਵਿੱਚ ਕਿ ਉਹ ਮੇਰਾ ਦੋਸਤ ਜਿਹਨੂੰ ਮੈਂ ਸੋਚਿਆ ਸੀਗਾ ਕਿ ਮੇਰੇ ਦੁੱਖ ਦੇ ਵਿੱਚ ਮੇਰਾ ਸਾਥੀ ਬਣੇਗਾ, ਮੇਰਾ ਸਾਥ ਦੇਗਾ, ਉਹ ਦਿਖਦਾ ਹੀ ਨਹੀਂ ਕਿਤੇ, ਪਤਾ ਨਹੀਂ ਕਿੱਥੇ ਚਲਾ ਗਿਆ। ਔਰ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਕਿ ਜਿਨ੍ਹਾਂ ਦੇ ਬਾਰੇ ਤੁਸੀਂ ਕਦੀ ਸੋਚਿਆ ਨਹੀਂ ਹੁੰਦਾ, ਉਮੀਦ ਵੀ ਨਹੀਂ ਕੀਤੀ ਹੁੰਦੀ ਕਿ ਇਹ ਤੁਹਾਡੇ ਨਾਲ ਆ ਕੇ ਖੜਨਗੇ, ਔਰ ਉਹ ਲੋਕ ਤੁਹਾਡੇ ਕੋਲ ਬੈਠੇ ਹੁੰਦੇ ਨੇ ਤੁਹਾਡੇ ਤੁਹਾਨੂੰ ਹੌਸਲਾ ਦੇਣ ਵਾਸਤੇ, ਹਿੰਮਤ ਦੇਣ ਵਾਸਤੇ ਕਿ ਹਾਂ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹਾਂ, ਟੈਨਸ਼ਨ ਨਹੀਂ ਲੈਣੀ। ਤੋ ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਦੇ ਇਤਫਾਕ ਹੁੰਦੇ ਰਹਿੰਦੇ ਨੇ। ਤੋ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਦੋ ਤਰ੍ਹਾਂ ਦੇ ਨਾ ਗਰੀਬ ਲੋਕ ਵੀ ਹੁੰਦੇ ਨੇ, ਕਿ ਇੱਕ ਤਾਂ ਗਰੀਬ ਉਹ ਹੁੰਦਾ ਕਿ ਜਿਹਦੇ ਦੇ ਕੋਲ ਨਾ ਮਤਲਬ ਪੈਸਾ ਕੋਈ ਨਹੀਂ, ਜਿਸ ਨੂੰ ਅਸੀਂ ਪੈਸੇ ਪੱਖੋਂ ਗਰੀਬ ਕਹਿ ਦਿੰਦੇ ਹਾਂ, ਕਿ ਜਿਸ ਨੂੰ ਭੁੱਖ ਤਾਂ ਲੱਗੀ ਹੋਈ ਹੈ ਲੇਕਿਨ ਉਸਦੇ ਕੋਲ ਰੋਟੀ ਹੈ ਨਹੀਂ, ਨਾ ਰੋਟੀ ਖਾਣ ਦੇ ਪੈਸੇ ਨੇ ਅਤੇ ਨਾ ਹੀ ਉਹ ਰੋਟੀ ਖਰੀਦ ਸਕਦਾ ਕਿਤੋਂ। ਤੋ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਗਰੀਬ ਉਹ ਹੁੰਦਾ ਜਿਹਦੇ ਕੋਲ ਹੈ ਤਾਂ ਸਭ ਕੁਛ, ਪੈਸਾ ਵੀ ਹੈ ਰੋਟੀ ਵੀ ਹੈ, ਜੋ ਚਾਹੇ ਉਹ ਦੁਨੀਆ ਦੀ ਚੀਜ਼, ਜੋ ਚਾਹੇ ਉਹ ਦੁਨੀਆ ਦੇ ਜਿਹੜੇ 36 ਪਦਾਰਥ ਨੇ ਉਹ ਮੰਗਵਾ ਕੇ ਖਾ ਸਕਦਾ, ਲੇਕਿਨ ਉਸਦੇ ਕੋਲ ਭੁੱਖ ਨਹੀਂ ਹੈਗੀ। ਅਤੇ ਇੱਕ ਗਰੀਬ ਉਹ ਹੈ ਜਿਹਦੇ ਕੋਲ ਭੁੱਖ ਹੈ ਲੇਕਿਨ ਪੈਸਾ ਨਹੀਂ ਹੈ, ਇੱਕ ਗਰੀਬ ਉਹ ਹੈ ਜਿਹਦੇ ਕੋਲ ਪੈਸਾ ਸਭ ਕੁਛ ਹੈ ਲੇਕਿਨ ਭੁੱਖ ਨਹੀਂ ਹੈਗੀ। ਅਤੇ ਦੋ ਤਰ੍ਹਾਂ ਦੇ ਗਰੀਬ ਹੋ ਗਏ ਨਾ, ਅਤੇ ਕਹਿੰਦੇ ਕਿ ਇਹਨਾਂ ਦੋਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਰੀਬ ਉਹ ਹੈ ਜਿਹਦੇ ਕੋਲ ਭੁੱਖ ਨਹੀਂ ਹੈਗੀ। ਕਹਿੰਦੇ ਕਿ ਜਿਹਦੇ ਕੋਲ ਪੈਸਾ ਨਹੀਂ ਹੈਗਾ ਨਾ, ਉਹ ਰੋਟੀ ਤਾਂ ਮੰਗ ਕੇ ਵੀ ਖਾ ਸਕਦਾ, ਉਸਦੇ ਉੱਤੇ ਕੋਈ ਤਰਸ ਕਰਕੇ ਉਸਨੂੰ ਰੋਟੀ ਦੇ ਵੀ ਸਕਦਾ ਤਾਂ ਉਸਦੀ ਭੁੱਖ ਮਿਟ ਜਾਏਗੀ, ਲੇਕਿਨ ਜਿਸ ਨੂੰ ਭੁੱਖ ਲੱਗ ਹੀ ਨਹੀਂ ਰਹੀ, ਉਹ ਮਤਲਬ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਵੀ ਆਪਣੇ ਆਪ ਨੂੰ ਭੁੱਖ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਲੇਕਿਨ ਉਸਨੂੰ ਭੁੱਖ ਲੱਗ ਨਹੀਂ ਰਹੀ, ਅਤੇ ਉਹ ਕਿੱਥੋਂ ਭੁੱਖ ਲੈ ਕੇ ਆਏਗਾ, ਉਹਨੂੰ ਕੋਈ ਨਹੀਂ ਦੇ ਸਕਦਾ, ਕਿ ਉਹ ਖਾਣਿਆਂ ਦੇ ਸਵਾਦ ਲੈ ਹੀ ਨਹੀਂ ਸਕਦਾ। ਜੋ ਤ੍ਰਿਪਤੀ ਇੱਕ ਭੁੱਖੇ ਇਨਸਾਨ ਨੂੰ ਰੋਟੀ ਖਾ ਕੇ ਹੁੰਦੀ ਹੈ ਨਾ, ਉਹ ਬਿਨਾਂ ਭੁੱਖ ਦੇ ਤੁਹਾਡੇ ਸਾਹਮਣੇ ਕੁਛ ਵੀ ਕਿੰਨਾ ਵਧੀਆ ਖਾਣਾ ਕਿਉਂ ਨਾ ਪਿਆ ਹੋਵੇ, ਤੁਹਾਨੂੰ ਜੇਕਰ ਭੁੱਖ ਨਹੀਂ ਆਈ ਤੁਹਾਨੂੰ ਕੁਛ ਨਹੀਂ ਚੰਗਾ ਲੱਗੇਗਾ, ਕੁਝ ਵੀ ਨਹੀਂ ਵਧੀਆ ਲੱਗੇਗਾ, ਤੁਹਾਡੇ ਕਹੇਗਾ ਨਹੀਂ ਮੇਰਾ ਦਿਲ ਨਹੀਂ ਕਰ ਰਿਹਾ, ਮੈਨੂੰ ਭੁੱਖ ਨਹੀਂ ਹੈਗੀ। ਅਤੇ ਜੇਕਰ ਭੁੱਖ ਹੋਵੇ ਤਾਂ ਸੁੱਕੀ ਰੋਟੀ ਵੀ ਨਾ ਬਹੁਤ ਸਵਾਦ ਲੱਗਦੀ ਹੈ ਨਾ। ਤੋ ਇਸ ਕਰਕੇ ਕਹਿੰਦੇ ਨੇ ਕਿ ਗਰੀਬ ਇਨਸਾਨ ਉਹ ਹੈ ਜਿਹੜਾ ਮਨ ਪੱਖੋਂ ਗਰੀਬ ਹੈ, ਜਿਹੜਾ ਤਨ ਪੱਖੋਂ ਗਰੀਬ ਹੈ ਉਹ ਕੋਈ ਟੈਨਸ਼ਨ ਨਹੀਂ, ਉਸਦੀ ਗਰੀਬੀ ਮਿਟਾਈ ਜਾ ਸਕਦੀ ਹੈ, ਲੇਕਿਨ ਜਿਹੜਾ ਮਨ ਪੱਖੋਂ ਗਰੀਬ ਹੋਊਗਾ, ਜਿਸਨੂੰ ਕੋਈ ਇਹੋ ਜਿਹੀ ਪ੍ਰੋਬਲਮ ਆ ਗਈ ਕਿ ਜਿਸਨੂੰ ਬਾਹਰ ਦੇ ਲੋਕ ਠੀਕ ਨਹੀਂ ਕਰ ਸਕਦੇ, ਤਾਂ ਉਹਦੇ ਉੱਤੇ ਜ਼ਿਆਦਾ ਤਰਸ ਕਰਨ ਵਾਲੀ ਗੱਲ ਹੋ ਜਾਂਦੀ ਹੈ। ਤਾਂ ਅਸੀਂ ਇਹੋ ਜਿਹੇ ਇਨਸਾਨ ਨਾ ਹੀ ਬਣੀਏ ਤਾਂ ਚੰਗੀ ਗੱਲ ਹੈ, ਕਿ ਸਾਡਾ ਮਨ ਜਿਹੜਾ ਹੈ ਉਹ ਹਮੇਸ਼ਾ ਤੰਦਰੁਸਤ ਰਹੇ, ਵਧੀਆ ਰਹੇ, ਹੈਲਦੀ ਰਹੇ। ਸਰੀਰਕ ਦੁੱਖ ਤਾਂ ਮਿਟਾਏ ਜਾ ਸਕਦੇ ਨੇ, ਲੇਕਿਨ ਜਿਹੜੇ ਮਨ ਨੂੰ ਦੁੱਖ ਲੱਗੇ ਨੇ ਜਾਂ ਦਿਲ ਨੂੰ ਦੁੱਖ ਲੱਗੇ ਨੇ ਉਹਨਾਂ ਨੂੰ ਮਿਟਾਉਣਾ ਬੜਾ ਔਖਾ ਹੈ। ਤੋ ਇਸ ਕਰਕੇ ਇਹਨਾਂ ਦੁੱਖਾਂ ਤੋਂ ਥੋੜ੍ਹੀ ਜਿਹੀ ਨਜ਼ਰ ਹਟਾਈਏ, ਜ਼ਿੰਦਗੀ ਵੱਲ ਦੇਖੀਏ ਕਿ ਜ਼ਿੰਦਗੀ ਜਿਹੜੀ ਹੈ ਉਹ ਪਲ ਪਲ ਗੁਜ਼ਰ ਰਹੀ ਹੈ, ਔਰ ਇੱਕ ਦਿਨ ਇਹ ਹੱਥ ਦੇ ਵਿੱਚੋਂ ਰੇਤ ਦੀ ਤਰ੍ਹਾਂ ਫਿਸਲ ਜਾਏਗੀ, ਪਤਾ ਵੀ ਨਹੀਂ ਲੱਗੇਗਾ। ਇਸ ਲਈ ਜਿੰਨੇ ਕੁ ਪਲ ਸਾਡੇ ਕੋਲ ਹੈਗੇ ਨੇ ਉਸ ਨੂੰ ਖੁਸ਼ੀ ਨਾਲ, ਆਨੰਦ ਨਾਲ ਜੀਣ ਦੀ

ਜੀ ਹਾਂ, ਜਿੱਦਾਂ ਦੀ ਵੀ ਜ਼ਿੰਦਗੀ ਮਿਲੇ ਕਹਿੰਦੇ ਉਸਨੂੰ ਜੀ ਕੇ ਦੇਖੋ, ਚਾਹੇ ਜਿੱਦਾਂ ਦੀ ਵੀ, ਚਾਹੇ ਗੁਮਾਂ ਨਾਲ ਭਰੀ ਹੈ, ਖੁਸ਼ੀਆਂ ਨਾਲ ਭਰੀ ਹੈ, ਜਿੱਦਾਂ ਦੀ ਵੀ ਹੈ, ਜਿੱਦਾਂ ਦੀ ਮਿਲ ਰਹੀ ਹੈ, ਬਸ ਉਸਦੇ ਵਿੱਚ ਜ਼ਿਆਦਾ ਖੁਆਇਸ਼ਾਂ, ਜ਼ਿਆਦਾ ਉਮੀਦਾਂ ਨਾ ਲਗਾ ਕੇ ਬੈਠੋ। ਜੋ ਆ ਰਿਹਾ ਹੈ ਬਸ ਸੱਤ ਬਚਨ, ਜਿੱਦਾਂ ਆਪਾਂ ਪਹਿਲਾਂ ਗੱਲ ਕਰੀਏ ਕਿ ਇਹ ਵੀ ਪ੍ਰੈਕਟਿਸ ਕਰਕੇ ਦੇਖ ਲਓ ਕਿ ਕਹਿੰਦੇ ਕਿ ਜਦੋਂ ਤੁਸੀਂ, ਤੁਹਾਨੂੰ ਤੈਰਨਾ ਨਾ ਆਉਂਦਾ ਹੋਵੇ ਨਾ, ਅਗਰ ਤੁਸੀਂ ਬਾਏ ਚਾਂਸ ਨਦੀ ਦੇ ਵਿੱਚ ਡਿੱਗ ਜਾਓ, ਤਾਂ ਫਿਰ ਸਭ ਤੋਂ ਆਸਾਨ ਤਰੀਕਾ ਹੁੰਦਾ ਬਚਣ ਦਾ ਕਿ ਤੁਸੀਂ ਹੱਥ ਪੈਰ ਮਾਰਨੇ ਬੰਦ ਕਰ ਦਿਓ। ਜਿੱਦਾਂ ਨਦੀ ਦਾ ਫਲੋ ਜਾ ਰਿਹਾ ਹੈ, ਬਸ ਆਪਣੇ ਸਰੀਰ ਨੂੰ ਢਿੱਲਾ ਛੱਡ ਦਿਓ, ਸਿਰ ਉੱਪਰ ਕਰਨ ਦੀ ਕੋਸ਼ਿਸ਼ ਕਰੋ, ਸਿੱਧਾ ਰੱਖ ਲਓ ਬਸ, ਔਰ ਜਿੱਦਾਂ ਦਾ ਬਹਾਵ ਚੱਲ ਰਿਹਾ ਹੈ ਉਸੇ ਬਹਾਵ ਦੇ ਨਾਲ ਬਹਿ ਜਾਓ, ਔਰ ਗਰੰਟੀ ਹੈ ਕਿ ਤੁਸੀਂ ਡੁੱਬ ਨਹੀਂ ਸਕੋਗੇ, ਕਿਉਂਕਿ ਤੁਸੀਂ ਆਪਣੇ ਆਪ ਨੂੰ ਜਦੋਂ ਨਦੀ ਦੇ ਹਵਾਲੇ ਕਰ ਦਿੰਦੇ ਹੋ, ਆਪਣੇ ਹੱਥ ਪੈਰ ਮਾਰਨੇ ਕੋਸ਼ਿਸ਼ਾਂ ਕਰਨੀਆਂ ਬੰਦ ਕਰ ਦਿੰਦੇ ਹੋ, ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਉਹ ਇਸ ਤਰੀਕੇ ਨਾਲ ਬਚ ਸਕਦੇ ਨੇ। ਅਤੇ ਜੇਕਰ ਤੈਰਨਾ ਨਹੀਂ ਆਉਂਦਾ ਔਰ ਅਸੀਂ ਹੱਥ ਪੈਰ ਮਾਰ ਰਹੇ ਹਾਂ, ਘਬਰਾ ਰਹੇ ਹਾਂ, ਉਹ ਨਦੀ ਡੁਬੋ ਦੇਗੀ। ਇਸੇ ਤਰ੍ਹਾਂ ਹੀ ਜ਼ਿੰਦਗੀ ਹੈ ਕਿ ਜਿੰਨਾ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਿਸਨਾ ਅਸੀਂ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਾਂਗੇ, ਇਹ ਜ਼ਿੰਦਗੀ ਸਾਨੂੰ ਹੋਰ ਹੋਰ ਦੁੱਖਾਂ ਦੇ ਵਿੱਚ ਲਗਾ ਲਓ ਜਾਂ ਮੁਸ਼ਕਿਲਾਂ ਦੇ ਵਿੱਚ ਲਗਾ ਲਓ, ਡੁਬਾਉਂਦੀ ਚਲੀ ਜਾਏਗੀ। ਜੇਕਰ ਅਸੀਂ ਜ਼ਿੰਦਗੀ ਦੇ ਫਲੋ ਦੇ ਨਾਲ ਚੱਲਣਾ ਸਿੱਖ ਜਾਵਾਂਗੇ ਕਿ ਜਿਸ ਤਰ੍ਹਾਂ ਦੀ ਹੈ ਚੱਲ ਰਹੇ ਹਾਂ ਬਸ ਠੀਕ ਹੈ, ਅਤੇ ਉਹ ਜ਼ਿੰਦਗੀ ਸਾਨੂੰ ਜ਼ਰੂਰ ਬਚਾ ਲਏਗੀ, ਡੁੱਬਣ ਨਹੀਂ ਦੇਵੇਗੀ ਜੇਕਰ ਅਸੀਂ ਛੱਡ ਦਾਂਗੇ। ਇੱਕ ਚੀਜ਼ ਹੋਰ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਸਾਥ ਹੈ ਜਾਂ ਜਿਹੜੀ ਸੰਗਤੀ ਹੈ ਨਾ, ਉਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਕਿਸ ਦੇ ਨਾਲ ਰਹਿ ਰਹੇ ਹੋ, ਤੁਹਾਡੇ ਦੋਸਤ ਕੌਣ ਨੇ, ਤੁਹਾਡਾ ਸਰਕਲ ਕਿਹੋ ਜਿਹਾ ਹੈ। ਜਿੱਦਾਂ ਦਾ ਸਰਕਲ ਹੋਏਗਾ ਇਨਸਾਨ ਉਸ ਤਰ੍ਹਾਂ ਦਾ ਆਟੋਮੈਟਿਕਲੀ ਬਣਨਾ ਸ਼ੁਰੂ ਹੋ ਜਾਏਗਾ। ਜੇਕਰ ਤੁਸੀਂ ਚੰਗੇ ਦੋਸਤਾਂ ਨਾਲ ਬੈਠਦੇ ਹੋ ਤਾਂ ਤੁਸੀਂ ਕੁਛ ਟਾਈਮ ਬਾਅਦ ਚੰਗੇ ਹੀ ਬਣ ਜਾਓਗੇ। ਜੇਕਰ ਮਾੜੀ ਸੰਗਤੀ ਹੈ, ਨਸ਼ੇ ਕਰਨ ਵਾਲੇ ਲੋਕਾਂ ਦੇ ਨਾਲ ਬੈਠ ਰਹੇ ਹੋ ਜਾਂ ਸ਼ਰਾਬ ਪੀਣ ਵਾਲੇ ਲੋਕਾਂ ਦੇ ਨਾਲ ਬੈਠ ਰਹੇ ਹੋ, ਤਾਂ ਕੁਛ ਟਾਈਮ ਬਾਅਦ ਤੁਹਾਨੂੰ ਵੀ ਉਹ ਆਦਤ ਪੈਣੀ ਹੀ ਪੈਣੀ ਹੈ। ਗਰੰਟੀ ਹੈ ਕਿ ਉਹ ਸੰਗਤੀ ਦਾ ਅਸਰ ਹੋ ਹੀ ਜਾਂਦਾ ਹੈ। ਤਾਂ ਇਸ ਕਰਕੇ ਆਪਣੀ ਸੰਗਤੀ ਨੂੰ, ਆਪਣੇ ਸਾਥ ਨੂੰ ਜ਼ਰੂਰ ਸਹੀ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਉਹ ਸ਼ਾਇਦ ਅਸੀਂ ਆਪਣੇ ਮਨ ਨਾਲ, ਮਰਜ਼ੀ ਨਾਲ ਕਰ ਸਕਦੇ ਹਾਂ ਕਿ ਸਾਡਾ ਸਾਥ ਜਿਹੜਾ ਹੈ ਉਹ ਚੰਗਾ ਰਹੇ। ਅਤੇ ਆਓ ਫਿਰ ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ ਇਸੇ ਹੀ ਸਾਥ ਦੇ ਨਾਮ ਦੇ ਉੱਤੇ, ਔਰ ਅੱਜ ਦਾ ਪ੍ਰੋਗਰਾਮ ਵਾਇੰਡ ਅਪ ਕਰਦੇ ਹਾਂ।

ਇਸੇ ਹੀ ਗੀਤ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:45 ਹੋਣ ਜਾ ਰਹੇ ਨੇ। ਹੁਣ ਤੋਂ ਕੁਛ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9 ਅਤੇ 9:15 ਵਜੇ ਪ੍ਰੋਗਰਾਮ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ।

0: ਸਕਸੈਸਫੁਲ ਹੋਏ ਨੇ।
1: ਟੋਕੀਓ ਪੈਰਾਲੰਪਿਕ 2020 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੇ ਹਰਵਿੰਦਰ ਸਿੰਘ ਨੂੰ ਘਰ ਦਾ ਪੂਰਾ ਪੂਰਾ ਸਹਿਯੋਗ ਪ੍ਰਾਪਤ ਹੈ। ਉਹਨਾਂ ਦੀ ਪਤਨੀ ਮਨਪ੍ਰੀਤ ਕੌਰ,
2: ਹਾਂਜੀ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ, ਅਸੀਂ ਇਹਨਾਂ ਦੇ ਨਾਲ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ। ਸਾਡੀ ਇੱਕ ਤਰ੍ਹਾਂ ਦੀ ਬਹੁਤ ਸੋਹਣੀ ਪਹਿਚਾਣ ਬਣ ਗਈ ਆ, ਸਾਨੂੰ ਇਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਜੀ। ਫਰੈਂਡਸ ਦੇ ਵਿੱਚ ਵੀ ਜੀ ਹੁਣ ਸਭ ਨੂੰ ਆਲਮੋਸਟ ਪਤਾ ਲੱਗ ਜਾਂਦਾ ਜੀ, ਅਤੇ ਫਿਰ ਜਦੋਂ ਮੈਡਲ ਲੈ ਕੇ ਆਉਂਦੇ ਸਾਰੇ ਵਿਸ਼ਸ ਭੇਜਦੇ ਸੀ, ਕੰਗਰੈਚੁਲੇਟ ਕਰਦੇ ਜੀ। ਪੂਰੀ ਕੋਸ਼ਿਸ਼ ਕਰੀ ਦੀ ਆ, ਵੈਸੇ ਤਾਂ ਚਲੋ ਇਹ ਖੁਦ ਹੀ ਬਹੁਤ ਇੱਕ ਪਲੇਅਰ ਹੋਣ ਦੇ ਨਾਲ ਇੱਕ ਅੱਛੇ ਮੋਟੀਵੇਸ਼ਨਲ ਸਪੀਕਰ ਆ, ਜੋ ਮੈਨੂੰ ਲੱਗਦਾ ਕਿ ਇਹ ਮੈਨੂੰ ਜ਼ਿਆਦਾ ਮੈਂਟਲੀ ਸਪੋਰਟ ਕਰਦੇ ਆ, ਅਤੇ ਬਾਕੀ ਅਸੀਂ ਪੂਰੀ ਕੋਸ਼ਿਸ਼ ਕਰੀ ਦੀ ਆ, ਜਿਵੇਂ ਫੈਮਿਲੀ 'ਚ ਸਾਰਾ ਕੁਛ ਸੰਭਾਲਦੇ ਹਾਂ ਇਹਨਾਂ ਤੋਂ ਬਿਨਾਂ, ਕਿ ਇਹ ਉੱਥੇ ਚੰਗੇ ਤਰੀਕੇ ਨਾਲ ਆਪਣੀ ਪ੍ਰੈਕਟਿਸ ਕਰ ਸਕਣ ਕੈਂਪ ਦੇ ਵਿੱਚ। ਬਾਕੀ ਜੀ ਸਭ ਕੁਛ ਵਧੀਆ ਹੁੰਦਾ ਇਸ ਤਰੀਕੇ ਨਾਲ, ਇਹ ਖੁਦ ਹੀ ਸਾਨੂੰ ਵੀ ਮੋਟੀਵੇਟ ਕਰਦੇ ਆ, ਅਤੇ ਅਸੀਂ ਬਾਕੀ ਥੋੜ੍ਹੀ ਬਹੁਤ ਜਦੋਂ ਕਈ ਵਾਰ ਹੁੰਦੀ ਹੈ ਕੋਈ ਪ੍ਰੋਬਲਮ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ।
1: ਸਾਲ 2025 ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਆਓ ਉਹਨਾਂ ਤੋਂ ਜਾਣੀਏ ਉਹਨਾਂ ਦੇ ਜੀਵਨ, ਉਹਨਾਂ ਦੇ ਕਰੀਅਰ ਬਾਰੇ। ਹਰਵਿੰਦਰ ਸਿੰਘ ਜੀ, ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅਤੇ ਸਭ ਤੋਂ ਪਹਿਲਾਂ ਤਾਂ ਆਹ ਹੁਣੇ ਹੁਣੇ ਚੈੱਕ ਗਣਰਾਜ 'ਚ ਜਿਹੜੇ ਤੁਸੀਂ 2 ਸੋਨੇ ਦੇ ਅਤੇ 1 ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ਹੈ, ਕਿੱਦਾਂ ਮਹਿਸੂਸ ਕਰ ਰਹੇ ਹੋ ਜੀ ਇਸ ਪ੍ਰਾਪਤੀ ਤੋਂ ਬਾਅਦ?
3: ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ। 2017 ਤੋਂ ਮੈਂ ਲਗਾਤਾਰ ਦੇਸ਼ ਲਈ ਖੇਡ ਰਿਹਾ, ਔਰ ਹਰ ਇੱਕ ਮੈਡਲ ਦੀ ਆਪਣਾ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ, ਵੱਖਰੀ ਸਿੱਖ ਹੁੰਦੀ ਹੈ ਜਾਂ ਵੱਖਰੀ ਖੁਸ਼ੀ ਹੁੰਦੀ ਹੈ, ਅਤੇ ਮੇਰੇ ਬਾਕੀ ਮੈਡਲਾਂ ਵਾਂਗ ਮੈਨੂੰ ਇਹਨਾਂ ਮੈਡਲਾਂ ਦਾ ਵੀ ਬਹੁਤ ਚਾਅ ਹੈ।
1: ਪਹਿਲਾਂ ਤੁਹਾਡੇ ਇਸ ਵਰਲਡ ਪੈਰਾ ਚੈਂਪੀਅਨਸ਼ਿਪ ਵਿੱਚ ਪੈਰਾ ਰਿਕਰਵ ਪੁਰਸ਼ ਟੀਮ ਦੇ ਮੁਕਾਬਲੇ ਦੀ ਗੱਲ ਕਰਦੇ ਹਾਂ, ਜਿਸ ਵਿੱਚ ਤੁਸੀਂ ਵਿਜੇ ਸੁੰਦੀ ਔਰ ਤੁਸੀਂ ਰਲ ਕੇ 6-2 ਦੇ ਫਰਕ ਨਾਲ ਯੂਕਰੇਨ ਨੂੰ ਜਿੱਤ ਕੇ ਗੋਲਡ ਮੈਡਲ ਜਿੱਤਿਆ ਸੀ। ਇਸ ਮੁਕਾਬਲੇ ਬਾਰੇ ਦੱਸੋ ਜੀ ਕਿ ਇਹ ਸਾਰਾ ਸਫ਼ਰ ਕਿੱਦਾਂ ਦਾ ਰਿਹਾ, ਕਿਹੜੇ ਕਿਹੜੇ ਮੁਲਕਾਂ ਦੇ ਨਾਲ ਮੁਕਾਬਲੇ ਸੀ ਔਰ ਕਿਸ ਤਰੀਕੇ ਦੇ ਨਾਲ ਜਿੱਤੇ?
3: ਜੀ ਇਹ ਜਿਹੜਾ ਇਵੈਂਟ ਸੀਗਾ ਜੀ, ਇਹ ਮੈਨ ਟੀਮ ਕਹਿੰਦੇ ਇਹਨੂੰ, ਇਹਦੇ ਵਿੱਚ 2 ਖਿਡਾਰੀ ਕਿਸੇ ਇੱਕ ਕੰਟਰੀ ਵੱਲੋਂ ਰੀਪ੍ਰਜੈਂਟ ਕਰਦੇ, ਔਰ ਮੈਂ ਔਰ ਵਿਜੇ ਸੁੰਡੀ ਇੰਡੀਆ 'ਚੋਂ ਝਾਰਖੰਡ ਤੋਂ ਤੀਰਅੰਦਾਜ਼ ਹੈ, ਔਰ ਅਸੀਂ ਸਾਡੇ ਮੁਕਾਬਲਾ ਸੀਗਾ ਇਹ ਪਹਿਲਾਂ ਜਿਵੇਂ ਪ੍ਰੀ ਕੁਆਟਰ ਫਾਈਨਲ, ਫਿਰ ਕੁਆਟਰ ਫਾਈਨਲ, ਫਿਰ ਸੈਮੀ ਫਾਈਨਲ, ਅਸੀਂ ਪਹਿਲਾਂ ਲਗਾਤਾਰ 3 ਮੈਚ ਜਿੱਤ ਕੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ, ਔਰ ਫਾਈਨਲ ਦੇ ਵਿੱਚ ਸਾਡਾ ਇਹ ਜਿਹੜਾ ਮੁਕਾਬਲਾ ਸੀਗਾ ਯੂਕਰੇਨ ਦੇ ਨਾਲ, ਅਤੇ ਉਹਨਾਂ ਨੂੰ ਅਸੀਂ 6-2 ਨਾਲ ਹਰਾ ਕੇ ਇਹ ਦੇਸ਼ ਲਈ ਗੋਲਡ ਮੈਡਲ ਜਿੱਤਿਆ ਜੀ।
1: ਜੀ ਹਰਵਿੰਦਰ ਜੀ, ਕਿੰਨਾ ਕੁ ਪ੍ਰੈਸ਼ਰ, ਕਿੰਨਾ ਕੁ ਦਬਾਅ ਸੀ, ਔਰ ਤੁਹਾਨੂੰ ਆਪਣੇ ਆਪ ਤੇ ਆਤਮ ਵਿਸ਼ਵਾਸ ਕਿੰਨਾ ਸੀ ਕਿ ਤੁਸੀਂ ਇਹ ਮੁਕਾਬਲਾ ਜਿੱਤ ਕੇ ਸੋਨ ਤਮਗਾ ਹਾਸਲ ਕਰੋਗੇ?
3: ਜੀ ਦੇਖੋ ਜੀ, ਪ੍ਰੈਸ਼ਰ ਤਾਂ ਹੁੰਦਾ ਹੀ ਹੈ, ਕਿਉਂਕਿ ਆਰਸੀ ਇੱਕ ਗੇਮ ਵੀ ਐਸੀ ਹੈ ਇਹ, ਕਿ ਇਹਦੇ ਲਈ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ ਫਿੱਟ ਰਹਿਣਾ ਪੈਂਦਾ, ਕਿਉਂਕਿ ਜਿਹੜਾ ਤੀਰ ਕਮਾਨ ਖਿੱਚਣਾ ਹੁੰਦਾ ਉਹ ਟਾਈਟ ਇੰਨਾ ਹੁੰਦਾ, ਉਹਦੇ ਲਈ ਤੁਹਾਡੀ ਫਿਜ਼ੀਕਲੀ ਫਿਟਨੈਸ ਚਾਹੀਦੀ ਹੈ, ਔਰ ਫਿਰ ਉਸ ਟਾਈਮ 'ਤੇ ਜਦੋਂ ਪੋਡੀਅਮ 'ਤੇ ਖੜ੍ਹੇ ਹੋ ਕੇ ਤੀਰ ਚਲਾਉਣੇ ਤਾਂ ਉਦੋਂ ਹਾਰਟ ਬੀਟ ਬਹੁਤ ਵੱਧਦੀ ਹੈ, ਪ੍ਰੈਸ਼ਰ ਹੁੰਦਾ, ਔਰ ਜਿਵੇਂ ਕਿ ਮੈਂ ਇੱਕ ਐਸਟੈਬਲਿਸ਼ ਖਿਡਾਰੀ ਹੋਣ ਦੇ ਨਾਤੇ ਬਹੁਤ ਸਾਰੀਆਂ ਉਮੀਦਾਂ ਵੀ ਹੁੰਦੀਆਂ ਸਾਡੇ ਤੋਂ ਜਦੋਂ ਕੰਪੀਟੀਸ਼ਨ 'ਚ ਜਾਣਾ ਹੁੰਦਾ, ਤਾਂ ਆਪਣੀ ਉਸ ਪਰਫੋਰਮੈਂਸ ਨੂੰ ਬਰਕਰਾਰ ਰੱਖਣ ਦਾ ਇੱਕ ਪ੍ਰੈਸ਼ਰ ਹੁੰਦਾ, ਬਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਮੈਂ ਉਹ ਜਿਹੜਾ ਪ੍ਰੈਸ਼ਰ ਹੈ ਉਹਨੂੰ ਝੱਲ ਸਕਿਆ ਅਤੇ ਉੱਥੇ ਦੇਸ਼ ਲਈ ਗੋਲਡ ਮੈਡਲ ਜਿੱਤਿਆ।
1: ਜੀ ਹਰਵਿੰਦਰ ਸਿੰਘ ਜੀ, ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਜਿਹੜੀ ਤੁਸੀਂ ਤੀਰ ਅੰਦਾਜ਼ੀ ਹੈ ਕਿਸ ਤਰੀਕੇ ਦੇ ਨਾਲ ਕਰਦੇ ਹੋ, ਔਰ ਜਿਹੜੇ ਤੁਹਾਡੇ ਇਹ ਰਿਕਰਵ 'ਚ ਪਾਰਟਨਰ ਸੀ ਵਿਜੇ ਸੁੰਦੀ, ਉਹ ਕਿਸ ਤਰੀਕੇ ਦੇ ਨਾਲ ਤੀਰ ਅੰਦਾਜ਼ੀ ਕਰਦੇ ਨੇ?
3: ਜੀ ਦੇਖੋ ਜੀ, ਇਹ ਰਿਕਰਵ ਇਵੈਂਟ ਹੁੰਦਾ ਜਿਹੜਾ 2 ਤਰੀਕੇ ਦੇ ਇਵੈਂਟ ਹੁੰਦੇ ਵੈਸੇ, ਕੰਪਾਊਂਡ ਔਰ ਰਿਕਰਵ, ਅਸੀਂ ਰਿਕਰਵ ਇਵੈਂਟ ਚਲਾਉਂਦੇ, ਜਿਵੇਂ ਆਪਾਂ ਮਹਾਭਾਰਤ ਰਮਾਇਣ 'ਚ ਜਿਸ ਤਰੀਕੇ ਤੀਰ ਕਮਾਨ ਦੇਖੇ ਹੋਣਗੇ, ਇਹ ਉਹਨਾਂ ਦਾ ਮਾਡਰਨਰ ਰੂਪ ਆ ਇੱਕ, ਔਰ ਓਲੰਪਿਕਸ ਜਾਂ ਪੈਰਾਲੰਪਿਕਸ ਦੇ ਵਿੱਚ ਇਹ ਚੱਲਦਾ, ਔਰ ਜਿਹੜਾ ਮੇਰਾ ਪਾਰਟਨਰ ਸੀ ਵਿਜੇ ਸੁੰਡੀ, ਉਹਦਾ ਇਹ ਦੂਸਰਾ ਇੰਟਰਨੈਸ਼ਨਲ ਮੁਕਾਬਲਾ ਸੀਗਾ, ਪਿਛਲੇ ਕੁਛ ਸਾਲਾਂ ਤੋਂ ਉਹ ਟਰਾਈ ਕਰ ਰਹੇ ਸੀ ਟੀਮ ਦੇ ਵਿੱਚ, ਪਰ ਹਰ ਵਾਰੀ ਕਦੇ 4th ਦੇ ਕਦੇ 5ਵੇਂ 'ਤੇ ਰਹਿ ਜਾਣਾ, ਤਾਂ ਬਹੁਤ ਹੀ ਹੋਣਹਾਰ ਖਿਡਾਰੀ ਜਦੋਂ ਇਸ ਵਾਰ ਉਹ 1st ਨੰਬਰ 'ਤੇ ਸਿਲੈਕਟ ਹੋਇਆ ਸੀ, ਮੈਂ 2 ਨੰਬਰ 'ਤੇ ਟਰਾਇਲਸ ਦੇ ਵਿੱਚ ਜਦੋਂ ਸਿਲੈਕਟ ਹੋਏ, ਤਾਂ ਸਾਡੇ ਦੋਵਾਂ ਦਾ ਹੀ ਸੀਗਾ, ਕਿਉਂਕਿ ਪੁਰਾਣਾ ਖਿਡਾਰੀ ਐਕਸਪੀਰੀਅੰਸ ਖਿਡਾਰੀ ਹੋਣ ਦੇ ਨਾਤੇ ਕੋਚਿਸ ਵੱਲੋਂ ਮੇਰੀ ਡਿਊਟੀ ਲਗਾਈ ਰਹੀ ਗਈ ਸੀ ਕਿ ਤੁਸੀਂ ਇਹਨੂੰ ਇਹਨਾਂ ਦਾ ਜਿਹੜਾ ਹੌਸਲਾ ਉਹ ਬਣਾ ਕੇ ਰੱਖਣਾ, ਇਹਨਾਂ ਨੂੰ ਗਾਈਡ ਕਰਨਾ ਕੰਪੀਟੀਸ਼ਨ ਦੇ ਵਿੱਚ, ਕਿਉਂਕਿ ਜਦੋਂ ਅਸੀਂ ਪੋਡੀਅਮ 'ਤੇ ਖੜ੍ਹੇ ਹੋਈਦਾ ਜਿਹੜੇ ਕੋਚ ਹੁੰਦੇ ਸਾਡੇ, ਉਹ 5 ਮੀਟਰ ਪਿੱਛੇ ਉਹਨਾਂ ਦਾ ਬੋਕਸ ਬਣਿਆ ਹੁੰਦਾ, ਉਹਦੇ ਵਿੱਚ ਹੀ ਖੜ੍ਹਨਾ ਅਲਾਊਡ ਹੁੰਦਾ, ਤਾਂ ਅਸੀਂ 2 ਖਿਡਾਰੀ ਇੱਕ ਦੂਸਰੇ ਦੇ ਪਿੱਛੇ ਖੜ੍ਹੇ ਹੋਈਦਾ, ਤਾਂ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰਨੀ, ਇੱਕ ਦੂਜੇ ਨੂੰ ਦੱਸਣਾ ਹਵਾ ਕਿਸ ਤਰੀਕੇ ਨਾਲ ਚੱਲ ਰਹੀ ਆ, ਇਸ ਤਰੀਕੇ ਦੀ ਸਾਡੀ ਆਪਸੀ ਪਲਾਨਿੰਗ ਹੁੰਦੀ ਆ, ਔਰ ਮੇਰੇ ਲਈ ਇਹ ਖੁਸ਼ੀ ਦੀ ਗੱਲ ਇਹ ਰਹੀ ਕਿ ਅਸੀਂ ਜੋ ਵੀ ਅਸੀਂ ਡਿਸਕਸ ਕੀਤਾ ਸੀ, ਪਲਾਨ ਕੀਤਾ ਸੀ, ਸਾਰੀਆਂ ਚੀਜ਼ਾਂ ਉਹਦੇ ਮੁਤਾਬਕ ਹੋਈਆਂ ਅਤੇ ਅਸੀਂ ਗੋਲਡ ਮੈਡਲ ਜਿੱਤਿਆ।
1: ਜੀ ਸਾਡੇ ਸੁਣਨ ਵਾਲੇ ਇਹ ਵੀ ਜਾਣਨਾ ਚਾਹੁੰਗੇ ਕਿ ਜਿੱਦਾਂ ਸਰੀਰਕ ਚੁਣੌਤੀ ਤੁਹਾਨੂੰ ਵੀ ਹੈ ਔਰ ਵਿਜੇ ਸੁੰਦੀ ਹੋਰਾਂ ਨੂੰ ਵੀ ਹੈ, ਸੋ ਇਹ ਕਿਸ ਤਰ੍ਹਾਂ ਮੈਨੇਜ

0: ਕਰਦੇ ਹੋ ਤੁਸੀਂ ਤੀਰਅੰਦਾਜ਼ੀ ਕਰਨਾ, ਤੁਹਾਡਾ ਅੰਦਾਜ਼ ਕਿਸ ਤਰੀਕੇ ਦਾ ਹੁੰਦਾ ਹੈ ਔਰ ਵਿਜੇ ਹੋਰਾਂ ਦਾ ਕਿਸ ਤਰੀਕੇ ਦਾ ਹੁੰਦਾ ਹੈ ਜੀ?
1: ਜੀ ਦੇਖੋ ਜੀ, ਇਹ ਜਿਵੇਂ ਪੈਰਾਂ ਦੇ ਵਿੱਚ ਡਿਸੇਬਿਲਿਟੀ ਸੀਗੀ ਮੇਰੀ ਵੀ ਔਰ ਉਹਨਾਂ ਦੀ ਵੀ, ਔਰ ਕਿਉਂਕਿ ਮੇਰੇ ਵੀ ਲੈਫਟ ਲੈਗ ਦੇ ਵਿੱਚ ਆ ਉਹਨਾਂ ਦੇ ਵੀ, ਤਾਂ ਬੇਸਿਕਲੀ ਸਾਨੂੰ ਜਿਹੜੀ ਮੇਨ ਪ੍ਰੋਬਲਮ ਆਉਂਦੀ ਉਹ ਸਟਾਂਸ ਦੀ ਆਉਂਦੀ, ਜਦੋਂ ਅਸੀਂ ਪੈਰਾਂ ਦੀ ਚੌੜਾਈ ਕਿੰਨੀ ਰੱਖਣੀ ਹੈ, ਉਹਨਾਂ ਦਾ ਡਾਇਰੈਕਸ਼ਨ ਕਿਸ ਤਰੀਕੇ ਨਾਲ ਰੱਖਣੀ, ਕਿ ਤੁਸੀਂ ਤੀਰ ਚਲਾਉਣ ਤੋਂ ਪਹਿਲਾਂ ਆਪਣੀ ਜਿਹੜੀ ਫੁੱਟ ਸਟਾਂਸ ਹੈ ਉਹ ਕਿਸ ਤਰੀਕੇ ਨਾਲ ਰੱਖਣੀ ਹੈ, ਤਾਂ ਉਹ ਮੇਨ ਚੁਣੌਤੀ ਹੁੰਦੀ ਹੈ ਸਾਡੇ ਜਿੰਨੇ ਵੀ ਪੈਰਾ ਐਥਲੀਟ ਨੇ ਜਾਂ ਪੈਰਾ ਤੀਰਅੰਦਾਜ਼ ਨੇ ਉਹਨਾਂ ਦੇ ਲਈ। ਤਾਂ ਕਿਉਂਕਿ ਜਦੋਂ ਤੀਰ ਕਮਾਨ ਖਿੱਚਿਆ ਹੁੰਦਾ ਉਹ ਜਿਹੜੇ 5-7-10 ਸੈਕਿੰਡ ਹੁੰਦੇ ਆ, ਉਦੋਂ ਵੇਟ ਤੁਹਾਡਾ ਪੂਰਾ ਬੋਡੀ ਦਾ ਪੂਰੇ ਦੋਨੋਂ ਪੈਰਾਂ 'ਤੇ ਹੋਣਾ ਚਾਹੀਦਾ, ਤਾਂ ਡਿਸੇਬਿਲਿਟੀ ਦਾ ਕਰਕੇ ਥੋੜ੍ਹੀਆਂ ਮੁਸ਼ਕਲਾਂ ਤਾਂ ਆਉਂਦੀਆਂ, ਪਰ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਇੱਕ ਖਿਡਾਰੀ ਉਹ ਮੁਸ਼ਕਲਾਂ ਤੋਂ ਪਾਰ ਪਾ ਕੇ ਹੀ ਆਪਣੇ ਆਪ ਅੱਗੇ ਵੱਧਦਾ ਹੈ, ਦੇਸ਼ ਲਈ ਮੈਡਲ ਜਿੱਤਦਾ ਹੈ। ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਹਨਾਂ ਮੁਸ਼ਕਲਾਂ ਤੋਂ ਅੱਗੇ ਉੱਠ ਕੇ ਦੇਸ਼ ਲਈ ਖੇਡ ਰਹੇ ਹਾਂ ਔਰ ਮੈਡਲ ਜਿੱਤ ਰਹੇ ਹਾਂ।
0: ਬਹੁਤ ਹੀ ਵਧੀਆ, ਬਹੁਤ ਹੀ ਮਾਣ ਵਾਲੀ ਗੱਲ ਹੈ ਹਰਵਿੰਦਰ ਸਿੰਘ ਜੀ। ਔਰ ਇਹਦੇ ਨਾਲ ਨਾਲ ਤੁਸੀਂ ਜਿਹੜਾ ਭਾਵਨਾ ਦੇ ਨਾਲ ਰਲ ਕੇ ਮਿਕਸ ਟੀਮ ਵਿੱਚ ਗੋਲਡ ਮੈਡਲ ਜਿੱਤਿਆ, ਉਸ ਤਜਰਬੇ ਬਾਰੇ ਵੀ ਸਾਨੂੰ ਦੱਸੋ ਜੀ ਕਿ ਇੰਡੋਨੇਸ਼ੀਆ ਦੇ ਨਾਲ 6-2 ਦੇ ਫਰਕ ਨਾਲ ਇਹ ਤੁਸੀਂ ਫਾਈਨਲ ਮੁਕਾਬਲਾ ਜਿੱਤ ਕੇ ਗੋਲਡ ਮੈਡਲ ਜਿੱਤਿਆ, ਇਹ ਇੱਕ ਤਰਫਾ ਮੁਕਾਬਲਾ ਕਿੱਦਾਂ ਕੀਤਾ ਜੀ? ਕੀ ਕੰਬੀਨੇਸ਼ਨ ਬਹੁਤ ਵਧੀਆ ਸੀ?
1: ਹਾਂਜੀ ਦੇਖੋ ਜੀ, ਮੈਂ ਪਹਿਲਾਂ ਵੀ ਮਿਕਸ ਟੀਮ ਮੁਕਾਬਲਿਆਂ ਵਿੱਚ ਮੈਡਲ ਜਿੱਤੇ, ਪਰ ਇਸ ਵਾਰ ਜਿਵੇਂ ਭਾਵਨਾ ਦੇ ਨਾਲ ਇਹ ਮੇਰਾ ਦੂਸਰਾ ਜਿਹੜਾ ਇੰਟਰਨੈਸ਼ਨਲ ਮੁਕਾਬਲਾ ਸੀ ਮਿਕਸ ਟੀਮ ਦੇ ਵਿੱਚ। ਅਸੀਂ ਇਸ ਤੋਂ ਪਹਿਲਾਂ ਪਿਛਲੇ ਸਾਲ ਚਾਈਨਾ 'ਚ ਜਦੋਂ ਏਸ਼ੀਅਨ ਚੈਂਪੀਅਨਸ਼ਿਪ ਹੋਈ ਤਾਂ ਉੱਥੇ ਅਸੀਂ ਚੈਂਪੀਅਨ ਬਣੇ ਸੀ ਦੋਨੋਂ ਮਿਕਸ ਟੀਮ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਸਰੋਤਿਆਂ ਨੂੰ, ਮਿਕਸ ਟੀਮ ਜਿਵੇਂ ਆਪਾਂ ਬੈਡਮਿੰਟਨ ਦੇ ਵਿੱਚ ਦੇਖੀਦਾ ਵੀ ਇੱਕ ਦੇਸ਼ ਦਾ ਕੁੜੀ ਮੁੰਡਾ ਔਰ ਦੂਸਰੇ ਕੰਟਰੀ ਦੇ ਕੁੜੀ ਮੁੰਡੇ ਨਾਲ ਮੈਚ ਹੁੰਦੇ, ਉਸ ਤਰੀਕੇ ਦਾ ਇਹ ਮੁਕਾਬਲਾ ਹੁੰਦਾ, ਔਰ ਸਾਡੇ ਟੋਟਲ ਜਿਹੜਾ ਜੋੜ ਹੁੰਦਾ ਤੀਰ ਚਲਾਉਣ ਦਾ ਉਹਨੂੰ ਕੈਲਕੂਲੇਟ ਕਰਕੇ ਵਿਨਰ ਕੱਢਿਆ ਜਾਂਦਾ। ਤਾਂ ਉਹ ਜਿਹੜੀ ਇਹ ਕੁੜੀ ਹੈ ਭਾਵਨਾ, ਇਹਨੇ ਵੀ ਬਹੁਤ ਵਧੀਆ ਪਰਫੋਰਮ ਕੀਤਾ ਉੱਥੇ। ਇਹਦੀ ਪਰਫੋਰਮੈਂਸ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਨਿਖਰ ਕੇ ਆਈ ਹੈ ਔਰ ਐਮਰਜਿੰਗ ਐਥਲੀਟ ਹੈ। ਮੈਨੂੰ ਪੂਰੀ ਉਮੀਦ ਹੈ ਕਿ ਅੱਗੇ ਏਸ਼ੀਅਨ ਗੇਮਾਂ ਦੇ ਵਿੱਚ ਜਿਵੇਂ ਪੈਰਾ ਏਸ਼ੀਅਨ ਗੇਮਾਂ 'ਚ ਇਹਨਾਂ ਦੀ ਸਿਲੈਕਸ਼ਨ ਹੋਈ ਹੈ ਸਾਡੇ ਨਾਲ, ਤਾਂ ਉੱਥੇ ਵੀ ਆਪਣੀ ਜਿਹੜੀ ਪਰਫੋਰਮੈਂਸ ਹੈ ਬਰਕਰਾਰ ਰੱਖਣਗੇ
0: ਜੀ। ਹਰਵਿੰਦਰ ਸਿੰਘ ਜੀ, ਤੁਸੀਂ ਆਪ ਇਕੱਲੇ ਸੋਲੋ ਕੋਈ ਕੰਪੀਟੀਸ਼ਨ ਲੜਦੇ ਹੋਵੋ ਅਤੇ ਤੁਸੀਂ ਆਪਣੀ ਮਿਹਨਤ ਆਪ ਕਰਦੇ ਹੋ, ਇੱਥੇ ਤੁਸੀਂ ਜਿਹੜੇ ਦੋਵੇਂ ਗੋਲਡ ਮੈਡਲ ਜਿੱਤੇ, ਇੱਕ ਵਿਜੇ ਸੁੰਦੀ ਹੋਰਾਂ ਨਾਲ ਰਲ ਕੇ ਔਰ ਦੂਜਾ ਭਾਵਨਾ ਹੋਰਾਂ ਦੇ ਨਾਲ ਰਲ ਕੇ, ਸੋ ਇਹਦੇ 'ਚ ਕੰਬੀਨੇਸ਼ਨ ਦੀ, ਤਾਲਮੇਲ ਦੀ, ਆਪਸੀ ਸਮਝ ਦੀ ਬੜੀ ਜ਼ਰੂਰਤ ਹੁੰਦੀ ਹੈ, ਸੋ ਇਹਦੇ ਲਈ ਖਾਸ ਤੌਰ 'ਤੇ ਅਭਿਆਸ ਪਹਿਲਾਂ ਕਰਕੇ ਗਏ ਸੀ ਜੀ?
1: ਹਾਂਜੀ ਬਿਲਕੁਲ, ਜਦੋਂ ਟੀਮ ਸਿਲੈਕਟ ਹੋ ਜਾਂਦੀ ਹੈ ਤਾਂ ਸਾਡਾ ਟ੍ਰੇਨਿੰਗ ਕੈਂਪ ਹੁੰਦਾ। ਇਸ ਟਾਈਮ ਇਸ ਕੰਪੀਟੀਸ਼ਨ ਤੋਂ ਪਹਿਲਾਂ ਵੀ ਅਸੀਂ ਸਪੋਰਟਸ ਅਥਾਰਟੀ ਆਫ ਇੰਡੀਆ ਦਾ ਜਿਹੜਾ ਸੈਂਟਰ ਹੈ ਸੋਨੀਪਤ ਬਹਾਲਗੜ੍ਹ, ਉੱਥੇ ਟ੍ਰੇਨਿੰਗ ਕੀਤੀ ਸੀ ਔਰ ਉੱਥੇ ਸਾਡੀ ਜਿਹੜੀ ਰੈਗੂਲਰ ਟ੍ਰੇਨਿੰਗ ਇਸ ਤਰੀਕੇ ਦੀ ਹੁੰਦੀ ਹੈ ਕਿ ਅਸੀਂ ਕਿਸੇ ਦਿਨ ਅਸੀਂ ਮੈਨ ਟੀਮ ਦੇ ਮੈਚ ਕਰਨੇ ਹੁੰਦੇ ਆ, ਅਸੀਂ ਦੋਨਾਂ ਨੇ ਕਿਸੇ ਹੋਰ ਇੰਡੀਆ ਦੀ ਹੀ ਕਿਸੇ ਟੀਮ ਨਾਲ, ਫਿਰ ਇਸੇ ਤਰ੍ਹਾਂ ਹੀ ਜਿਵੇਂ ਮਿਕਸ ਟੀਮ ਦੇ, ਔਰ ਸਾਡੀ ਟੀਮ 'ਚ ਜਿਵੇਂ 3 ਮੁੰਡੇ ਔਰ 3 ਕੁੜੀਆਂ ਸੀ, ਅਸੀਂ ਤਿੰਨਾਂ ਦੇ ਨਾਲ ਹੀ ਵਾਰੀ ਵਾਰੀ ਪ੍ਰੈਕਟਿਸ ਕਰੀਦੀ ਹੈ ਕਿਉਂਕਿ ਉੱਥੇ ਪਤਾ ਨਹੀਂ ਹੁੰਦਾ ਤੁਹਾਡੀ ਜਿਹੜੀ ਟੀਮ ਆ ਉਹ ਕਿਸ ਖਿਡਾਰੀ ਨਾਲ ਬਣਨੀ ਹੈ। ਇੰਟਰਨੈਸ਼ਨਲ ਮੁਕਾਬਲੇ 'ਚ ਪਹਿਲੇ ਦਿਨ ਕੁਆਲੀਫਿਕੇਸ਼ਨ ਹੁੰਦਾ, ਉਸ ਦੇ ਆਧਾਰ 'ਤੇ ਤੁਹਾਡੀ ਟੀਮ ਔਰ ਮਿਕਸ ਟੀਮ ਬਣਦੀ ਹੈ। ਪਹਿਲੇ ਨੰਬਰ 'ਤੇ ਜਿਹੜਾ ਮੁੰਡਾ ਹੋਏਗਾ ਔਰ ਪਹਿਲੇ ਨੰਬਰ 'ਤੇ ਜਿਹੜੀ ਕੁੜੀ ਹੋਏਗੀ ਕਿਸੇ ਕੰਟਰੀ ਦੀ, ਉਹਨਾਂ ਦੀ ਆਪਸ 'ਚ ਮਿਕਸ ਟੀਮ ਬਣਦੀ ਹੈ, ਔਰ 3 ਮੁੰਡਿਆਂ 'ਚੋਂ ਜਿਹੜੇ ਮੁੰਡੇ ਪਹਿਲੇ 2 ਨੰਬਰ 'ਤੇ 3 'ਚੋਂ ਕੁਆਲੀਫਾਈ ਹੋਣਗੇ, ਉਹਨਾਂ ਦੋਵਾਂ ਦੀ ਮੈਨ ਟੀਮ ਬਣਦੀ ਹੈ। ਪਰ ਸਾਨੂੰ ਜਿਹੜੀ ਪ੍ਰੈਕਟਿਸ ਹੁੰਦੀ ਹੈ ਉਹ ਸਾਰਿਆਂ ਨਾਲ ਕਰਨੀ ਪੈਂਦੀ ਹੈ ਕਿਉਂਕਿ ਉੱਥੇ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਤੁਹਾਡੇ ਨਾਲ ਟੀਮ 'ਚ ਆ ਰਿਹਾ, ਔਰ ਸਾਡੀ ਇਹ ਟ੍ਰੇਨਿੰਗ ਸੀਗੀ, ਸਾਡੀ ਇਹ ਮਤਲਬ ਸਾਈਕੋਲੋਜੀਕਲੀ ਅਸੀਂ ਇਸ ਤਰੀਕੇ ਚੀਜ਼ਾਂ ਲਈ ਤਿਆਰ ਸੀਗੇ, ਆਪਸ ਹੀ ਟ੍ਰੇਨਿੰਗ ਕੀਤੀ ਹੋਈ ਸੀ, ਤਾਂ ਉਸ ਦਾ ਸਾਨੂੰ ਫਾਇਦਾ ਵੀ ਮਿਲਿਆ ਮੈਚ ਦੇ ਵਿੱਚ।
0: ਔਰ ਇੱਕ ਮਜ਼ੇਦਾਰ ਗੱਲ ਇਹ ਹੈ ਕਿ ਜਿਹੜਾ ਤੇ ਤੁਸੀਂ ਰਲ ਕੇ ਆਪਸ 'ਚ ਤਾਲਮੇਲ ਬਣਾ ਕੇ ਜਿਨ੍ਹਾਂ ਮੁਕਾਬਲਿਆਂ 'ਚ ਭਾਗ ਲਿਆ ਉਹ ਉਹਨਾਂ 'ਚ ਤਾਂ ਗੋਲਡ ਮੈਡਲ ਆ ਗਿਆ, ਪਰ ਜਿਹੜਾ ਤੁਹਾਡਾ ਸਿੰਗਲ ਸੀ ਉਹਦੇ 'ਚ ਚਾਂਦੀ ਦਾ ਮੈਡਲ ਆਇਆ ਜੀ, ਇਹ ਕੀ ਗੱਲ, ਇਹ ਕਿੱਥੋਂ ਰਹਿ ਗਈ ਜੀ ਗੱਲ?
1: ਹਾਂਜੀ ਦੇਖੋ ਜੀ, ਖਿਡਾਰੀ ਹੋਣ ਦੇ ਨਾਤੇ ਆਪਾਂ ਕਿੰਨੀ ਵੀ ਮਿਹਨਤ ਕਰੀਏ, ਪਰ ਉੱਥੇ ਹਰ ਦੇਸ਼ ਦਾ ਖਿਡਾਰੀ ਆਪਣੀ ਆਪਣੀ ਮਿਹਨਤ ਕਰਕੇ ਆਇਆ ਹੁੰਦਾ, ਔਰ ਮੈਂ 100% ਦਿੱਤਾ ਅਸੀਂ ਆਪਣੇ ਮਿਕਸ ਟੀਮ ਔਰ ਮੈਨ ਟੀਮ ਮੁਕਾਬਲਿਆਂ ਵਿੱਚ, ਪਰ ਮੈਂ ਇੰਡੀਵਿਜੂਅਲ ਜਿਹੜਾ ਇਕੱਲੇ ਦਾ ਮੁਕਾਬਲਾ ਸੀਗਾ ਉਹਦੇ ਵਿੱਚ ਮੈਂ ਫਾਈਨਲ ਦੇ ਵਿੱਚ ਇਟਲੀ ਤੋਂ ਹਾਰਿਆ ਸੀਗਾ। ਔਰ ਦੇਖੋ ਜੀ, ਕਿਉਂਕਿ ਕੰਬੀਨੇਸ਼ਨ ਦੀ ਗੇਮ ਹੈ, ਸਾਨੂੰ ਇਸ ਗੱਲ ਦੀ ਖੁਸ਼ੀ ਕਿ ਮੇਰੇ ਨਾਲ ਦੇ ਜਿਹੜੇ ਐਥਲੀਟ ਸੀ ਮੈਨ ਟੀਮ 'ਚ ਵੀ ਔਰ ਮਿਕਸ ਟੀਮ ਵਿੱਚ ਵੀ, ਇਹਨਾਂ ਦਾ ਮੈਨੂੰ ਪੂਰਾ ਸਾਥ ਰਿਹਾ ਔਰ ਅਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਜਦੋਂ ਸ਼ੂਟ ਕੀਤਾ ਤਾਂ ਅਸੀਂ ਗੋਲਡ ਮੈਡਲ ਜਿੱਤਿਆ। ਪਰ ਇਕੱਲੇ ਵਾਲੇ ਮੁਕਾਬਲੇ ਵਿੱਚ ਸ਼ਾਇਦ ਕੁਛ ਕਮੀਆਂ ਰਹਿ ਗਈਆਂ ਸੀ, ਔਰ ਜਦੋਂ ਨੂੰ ਮੈਂ ਮੇਰੇ ਤੀਰ ਥੋੜੇ ਜਿਹੇ ਸੰਭਲ ਕੇ ਲੱਗਣ ਲੱਗੇ ਉਦੋਂ ਨੂੰ ਮੈਚ ਕਾਫੀ ਮੇਰੇ ਹੱਥੋਂ ਨਿਕਲ ਚੁੱਕਿਆ ਸੀ, ਪਰ ਮੈਂ ਲਾਸਟ ਤੀਰ ਤੱਕ ਮੁਕਾਬਲਾ ਚੱਲਿਆ ਔਰ ਮੈਂ ਉਸ ਐਥਲੀਟ ਤੋਂ 6-4 ਦੇ ਨਾਲ ਹਾਰਿਆ ਸੀਗਾ, ਇਟਲੀ ਦੇ ਐਥਲੀਟ ਤੋਂ, ਔਰ ਉਹ ਵੀ ਕੋਈ ਮਤਲਬ ਆਮ ਐਥਲੀਟ ਨਹੀਂ ਆਪਾਂ ਕਹਿ ਸਕਦੇ, ਉਹ ਪਿਛਲੇ ਸਾਲ ਉਹ ਵਰਲਡ ਚੈਂਪੀਅਨ ਬਣੇ ਆ 2025 ਦੇ ਵਿੱਚ, ਕੋਰੀਆ ਦੇ ਵਿੱਚ ਗੇਮਸ ਹੋਈਆਂ ਸੀ, ਔਰ ਉਸ ਤੋਂ ਪਹਿਲਾਂ ਵੀ ਉਹ ਜਿਵੇਂ ਪੈਰਾਲੰਪਿਕ ਜਿੱਥੇ ਮੈਂ ਗੋਲਡ ਮੈਡਲ ਜਿੱਤਿਆ ਸੀ 2024 ਵਿੱਚ, ਔਰ

0: ਉਹਨਾਂ ਨੇ ਮਿਕਸ ਟੀਮ ਦੇ ਵਿੱਚ ਗੋਲਡ ਮੈਡਲ ਜਿੱਤਿਆ ਸੀ। ਤਾਂ ਬਹੁਤ ਹੀ ਫਸਵਾਂ ਮੁਕਾਬਲਾ ਸੀਗਾ, ਪਰ ਅੱਗੇ ਹੋਰ ਮਿਹਨਤ ਕਰਦੇ ਰਹਾਂਗੇ, ਅਸੀਂ ਉਮੀਦ ਕਰਾਂਗੇ ਕਿ ਮੈਂ ਅੱਗੇ ਤੋਂ ਦੇਸ਼ ਲਈ ਗੋਲਡ ਮੈਡਲ ਹੀ ਜਿੱਤ ਕੇ ਲਿਆਵਾਂ।
1: ਅੱਛਾ, ਇਹ ਦੱਸੋ ਹਰਵਿੰਦਰ ਸਿੰਘ ਜੀ ਕਿ ਚੈੱਕ ਗਣਰਾਜ ਦੇ ਨੋਵੇ ਮੇਸਤੋ 'ਚ ਇਹ ਮੁਕਾਬਲਾ ਹੋਇਆ, ਉੱਥੋਂ ਦੀ ਜਿਹੜੀ ਆਬੋ ਹਵਾ, ਉੱਥੋਂ ਦਾ ਜਿਹੜਾ ਮੌਸਮ ਹੈ, ਇਹ ਵੀ ਤੁਹਾਨੂੰ ਸਪੋਰਟ ਕਰਦਾ ਹੈ ਕਿ ਇਹਦੇ ਨਾਲ ਵੀ ਜੂਝਣਾ ਪੈਂਦਾ ਹੈ ਜੀ?
0: ਜੀ, ਸਾਡਾ ਵੈਸੇ ਹਰ ਸਾਲ ਕੰਪੀਟੀਸ਼ਨ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਹੀ, ਮਈ ਜੂਨ ਜਾਂ ਜੁਲਾਈ ਦੇ ਮਹੀਨਿਆਂ ਵਿੱਚ ਇੱਕ ਵਾਰ ਉੱਥੇ ਅਸੀਂ ਹਰ ਸਾਲ ਜਾਈਦਾ ਖੇਡਣ। ਉੱਥੇ ਅਸੀਂ ਬਹੁਤ ਗਰਮੀ ਹੁੰਦੀ ਹੈ, ਜਦੋਂ ਅਸੀਂ ਉੱਥੇ ਜਾਈਦਾ ਤਾਂ ਉੱਥੇ ਮਤਲਬ ਮਾਹੌਲ ਜਿਹੜਾ ਜਿਵੇਂ ਬਸੰਤ ਰੁੱਤ ਹੁੰਦੀ ਹੈ ਆਪਣੇ ਫਰਵਰੀ ਦਾ ਮੌਸਮ ਹੁੰਦਾ, ਇਸ ਤਰੀਕੇ ਦਾ ਮੌਸਮ ਹੁੰਦਾ ਉੱਥੇ, ਤਾਂ ਬਹੁਤ ਵਧੀਆ ਰਹਿੰਦਾ। ਪਰ ਇਸ ਵਾਰ ਜਦੋਂ ਅਸੀਂ ਗਏ, ਪਹਿਲੇ ਦੋ ਦਿਨ ਬਹੁਤ ਜ਼ਿਆਦਾ ਗਰਮੀ ਰਹੀ ਉੱਥੇ ਇਸ ਵਾਰ ਸਾਨੂੰ ਮਿਲੀ। ਉਹ ਹਾਲਾਂਕਿ ਬਾਅਦ 'ਚ ਔਨਲਾਈਨ ਅਸੀਂ ਦੇਖਿਆ ਵੀ ਕਿ ਯੂਰਪ ਵਿੱਚ, ਸਾਰੇ ਯੂਰਪ ਵਿੱਚ ਹੀ ਮਤਲਬ ਹੀਟ ਵੇਵ ਚੱਲ ਰਹੀਆਂ ਸੀ। ਤਾਂ ਦੋ ਦਿਨ ਬਾਅਦ ਉੱਥੇ ਮੌਸਮ ਦਾ ਥੋੜ੍ਹਾ ਮਿਜ਼ਾਜ ਬਦਲਿਆ, ਬਾਰਿਸ਼ ਹੋਈ, ਫਿਰ ਇੰਨੀ ਜ਼ਿਆਦਾ ਠੰਡ ਹੋ ਗਈ ਸੀ ਕਿ ਉੱਥੇ ਇੱਕਦਮ ਐਂ ਲੱਗਣ ਲੱਗ ਗਿਆ ਕਿ ਇੰਨੀ ਠੰਡ ਦੇ ਵਿੱਚ ਸ਼ੂਟ ਕਰਦਾ ਜਾਂ ਕੁਛ। ਪਰ ਹਾਂ, ਉੱਥੋਂ ਦਾ ਮੌਸਮ, ਉੱਥੋਂ ਦੀ ਆਬੋ ਹਵਾ ਉਹ ਸਪੋਰਟ ਕਰਦੀ ਹੈ ਐਥਲੀਟਸ ਨੂੰ ਜਾਂ ਸਾਡੀ ਗੇਮ ਨੂੰ, ਤਾਂ ਬਹੁਤ ਇੰਜੋਏ ਕਰੀਦਾ ਕੰਪੀਟੀਸ਼ਨ ਦੇ ਨਾਲ ਨਾਲ, ਉੱਥੋਂ ਦਾ ਮੌਸਮ ਵੀ ਜਾਂ ਰਹਿਣ ਸਹਿਣ, ਉੱਥੋਂ ਦਾ ਖਾਣ ਪੀਣ, ਸਾਰੇ ਚੀਜ਼ਾਂ ਨੂੰ ਇੰਜੋਏ ਕਰੀਦਾ।
1: ਔਰ ਹਰਵਿੰਦਰ ਜੀ, ਇਹ ਵੀ ਬੜਾ ਮਾਇਨੇ ਰੱਖਦਾ ਹੈ ਕਿ ਜਦੋਂ ਤੁਸੀਂ ਕੋਈ ਟੂਰਨਾਮੈਂਟ ਖੇਡਣ ਜਾਂਦੇ ਹੋ, ਤੁਹਾਡੇ ਜਿਹੜੇ ਸਾਥੀ ਖਿਡਾਰੀ ਨੇ ਉਹਨਾਂ ਦੇ ਨਾਲ ਤੁਹਾਡਾ ਕੰਬੀਨੇਸ਼ਨ ਤਾਂ ਵਧੀਆ ਹੋਵੇ ਹੀ, ਨਾਲ ਨਾਲ ਜਿਹੜਾ ਸਪੋਰਟ ਸਟਾਫ ਹੈ, ਕੋਚਿਸ ਨੇ ਜਾਂ ਹੋਰ ਜਿਹੜਾ ਸਪੋਰਟ ਸਟਾਫ ਹੈ, ਉਹਦਾ ਸਹਿਯੋਗ ਵੀ ਬੜਾ ਜ਼ਰੂਰੀ ਹੁੰਦਾ ਹੈ। ਸੋ ਇਹ ਸਾਰਾ ਮਾਹੌਲ ਕਿੱਦਾਂ ਰਿਹਾ ਜੀ ਇਸ ਟੂਰ ਦੇ ਵਿੱਚ?
0: ਜੀ, ਸਾਡੇ ਨਾਲ ਸਪੋਰਟ ਸਟਾਫ ਬਹੁਤ ਵਧੀਆ ਔਰ ਐਕਸਪੀਰੀਅੰਸ ਨਹੀਂ, ਪੁਰਾਣੇ ਸਮੇਂ ਤੋਂ ਸਾਡੇ ਨਾਲ ਜਾਂਦੇ ਰਹੇ, ਜਿਵੇਂ ਨਾਲ ਮੇਰੇ ਕੋਚਿਸ ਸੀ ਪਲੱਸ ਮੇਰੀ ਟੀਮ ਮੈਂਬਰਸ ਦੇ, ਬਾਕੀ ਟੀਮ ਮੈਂਬਰਸ ਦੇ ਕੋਚਿਸ ਸਾਡੇ ਨਾਲ, ਫਿਜੀਓਥੈਰੇਪਿਸਟ ਸੀਗੇ ਦੋ ਮੇਲ ਔਰ ਫੀਮੇਲ, ਇੱਕ ਮਸ਼ਹੂਰ ਸੀ ਸਾਡੇ ਨਾਲ, ਇੱਕ ਸਾਈਕੋਲੋਜਿਸਟ। ਤਾਂ ਪੂਰੀ ਟੀਮ ਹੁੰਦੀ ਹੈ ਉੱਥੇ ਖਿਡਾਰੀਆਂ ਨੂੰ, ਫਿਜੀਕਲੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ, ਮੈਂਟਲੀ ਵੀ, ਤਾਂ ਉਹਦੇ ਲਈ ਸਾਈਕੋਲੋਜਿਸਟ ਔਰ ਫਿਜੀਓਥੈਰੇਪਿਸਟ ਸਾਡੇ ਨਾਲ ਸੀਗੇ, ਉਹਨਾਂ ਦੀ ਬਹੁਤ ਸਪੋਰਟ ਰਹਿੰਦੀ ਹੈ ਕਿਉਂਕਿ ਇਸ ਗੇਮ ਵਿੱਚ ਜਿਵੇਂ ਮੈਂ ਦੱਸਿਆ ਕਿ ਜ਼ਿਆਦਾਤਰ ਜਿਹੜਾ ਠੰਡਾ ਮੌਸਮ ਹੁੰਦਾ, ਉਸ ਮੌਸਮ 'ਚ ਤੀਰਅੰਦਾਜ਼ਾਂ ਨੂੰ ਇੰਜਰੀ ਆਉਣ ਦੇ ਚਾਂਸਿਸ ਹੁੰਦੇ ਆ, ਪਲੱਸ ਪ੍ਰੋਪਰ ਵਾਰਮ ਅਪ ਨਹੀਂ ਹੋਇਆ ਜਾਂ ਪ੍ਰੋਪਰ ਕੂਲ ਡਾਊਨ ਨਹੀਂ ਕੀਤਾ, ਤਾਂ ਇਸ ਤਰੀਕੇ ਨਾਲ ਵੀ। ਪਰ ਸਾਡੀ ਟੀਮ ਦੀ ਸਾਨੂੰ ਬਹੁਤ ਸਪੋਰਟ ਰਹਿੰਦੀ ਹੈ, ਬਹੁਤ ਵੈੱਲ ਐਜੂਕੇਟਡ ਟੀਮ ਸਾਡੇ ਨਾਲ ਹੁੰਦੀ ਹੈ, ਔਰ ਜਿਵੇਂ ਕਿ ਖਿਡਾਰੀ ਦੇ ਮੈਡਲ ਆਉਣ ਵਿੱਚ ਜਿੰਨਾ ਉਹਦੀ ਮਿਹਨਤ ਦਾ ਯੋਗਦਾਨ ਹੁੰਦਾ, ਉਹਦੇ ਕੋਚਿਸ ਦਾ ਹੁੰਦਾ, ਉਹਨਾਂ ਹੀ ਯੋਗਦਾਨ ਜਿਹੜੀ ਉਹਦੀ ਸਪੋਰਟ ਟੀਮ ਹੁੰਦੀ ਹੈ ਉਹਨਾਂ ਦਾ ਵੀ ਹੁੰਦਾ।
1: ਹਰਵਿੰਦਰ ਸਿੰਘ ਜੀ, ਬਹੁਤ ਸਾਡੇ ਜਿਹੜੇ ਸਾਰੇ ਸਾਡੇ ਸੁਣਨ ਵਾਲੇ ਨੇ ਉਹਨਾਂ ਨੂੰ ਇਹ ਤਾਂ ਪਤਾ ਹੈ ਕਿ ਹਰਵਿੰਦਰ ਸਿੰਘ ਹੋਰਾਂ ਨੇ ਇੱਥੇ 3 ਮੈਡਲ ਜਿੱਤੇ ਨੇ, 2 ਗੋਲਡ ਅਤੇ 1 ਸਿਲਵਰ, ਪਰ ਬਹੁਤਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਹਰਵਿੰਦਰ ਸਿੰਘ ਹੋਰਾਂ ਨੇ ਤੀਰਅੰਦਾਜ਼ੀ ਸ਼ੁਰੂ ਕਿੱਦਾਂ ਕੀਤੀ, ਇੱਧਰ ਮਨ ਕਿੱਦਾਂ ਬਣਿਆ ਔਰ ਕਿਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਇਸ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਜੀ।
0: ਮੈਂ ਤੀਰਅੰਦਾਜ਼ੀ ਦੀ ਸ਼ੁਰੂਆਤ 2012 ਤੋਂ ਕੀਤੀ ਸੀ, ਲੰਡਨ ਓਲੰਪਿਕਸ ਦੇ ਮੈਚ ਟੀਵੀ 'ਤੇ ਦੇਖ ਕੇ। ਪਰ ਜਿਹੜੇ ਮੇਰੇ ਮਨ 'ਚ ਜਿਹੜੀ ਇਸ ਦੀ ਸ਼ੁਰੂਆਤ ਉਹ 2010 ਵਿੱਚ ਹੀ ਹੋ ਚੁੱਕੀ ਸੀ, ਜਦੋਂ ਪੰਜਾਬੀ ਯੂਨੀਵਰਸਿਟੀ ਐਡਮਿਸ਼ਨ ਲਈ ਤਾਂ ਇੱਥੇ ਰੋਜ਼ ਗਰਾਊਂਡ ਦੇ ਵਿੱਚ ਜਾਣਾ, ਉੱਥੇ ਤੀਰਅੰਦਾਜ਼ੀ ਗਰਾਊਂਡ ਦੇ ਬਾਹਰ ਬੈਠ ਕੇ ਤੀਰ ਚਲਾਉਂਦੇ ਦੇਖਣਾ ਬੱਚਿਆਂ ਨੂੰ। ਤਾਂ ਜਦੋਂ ਟੀਵੀ 'ਤੇ 2012 ਦੇ ਵਿੱਚ ਮੈਚ ਦੇਖੇ ਤਾਂ ਮੇਰੀ ਵੀ ਇੱਛਾ ਜਾਗੀ ਕਿ ਮੈਨੂੰ ਇਹ ਗੇਮ ਕਰਨੀ ਚਾਹੀਦੀ ਹੈ। ਹਾਲਾਂਕਿ ਕੋਈ ਫੈਮਿਲੀ ਬੈਕਗਰਾਊਂਡ ਨਹੀਂ ਸੀ, ਇੱਕ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦਾ ਮੈਂ, ਤਾਂ ਕੋਚ ਸਾਹਿਬ ਨੇ ਜਾ ਕੇ ਜਦੋਂ ਗਰਾਊਂਡ 'ਚ ਗੱਲ ਕੀਤੀ ਤਾਂ ਉਹ ਐਗਰੀ ਹੋ ਗਏ। ਪਹਿਲੇ 5 ਸਾਲ ਦੀ ਮੇਰੀ ਮਿਹਨਤ ਰਹੀ, 2017 ਦੇ ਵਿੱਚ ਮੈਂ ਪਹਿਲੀ ਵਾਰ ਇੰਡੀਆ ਨੂੰ ਰੀਪ੍ਰਜੈਂਟ ਕੀਤਾ ਸੀ ਵਰਲਡ ਚੈਂਪੀਅਨਸ਼ਿਪ ਚਾਈਨਾ ਦੇ ਵਿੱਚ, ਔਰ ਉਹ 5 ਸਾਲ ਬਹੁਤ ਉਤਾਰ ਚੜਾਅ ਵਾਲੇ ਰਹੇ, ਵਿੱਚ ਦੀ ਮੈਨੂੰ ਇਵੈਂਟ ਵੀ ਚੇਂਜ ਕਰਨਾ ਪਿਆ, ਇੱਕ ਵਾਰੀ ਗੇਮ ਛੱਡਣ ਦਾ ਮਨ ਵੀ ਬਣਾ ਲਿਆ ਸੀ, ਇਸ ਤਰੀਕੇ ਦੀਆਂ ਚੁਣੌਤੀਆਂ ਰਹਿੰਦੀਆਂ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਕਿ ਉਹਨਾਂ ਸਾਰੀਆਂ ਚੁਣੌਤੀਆਂ ਤੋਂ ਪਾਰ ਪਾ ਕੇ ਮੈਂ ਇੰਡੀਆ ਨੂੰ ਰੀਪ੍ਰਜੈਂਟ ਕੀਤਾ 2017 ਦੇ ਵਿੱਚ, ਫਿਰ ਪਹਿਲੀ ਵਾਰ 2018 ਪੈਰਾ ਏਸ਼ੀਅਨ ਗੇਮਸ ਦੇ ਵਿੱਚ ਗੋਲਡ ਮੈਡਲ ਜਿੱਤਿਆ, ਨਾਲ ਦੀ ਨਾਲ ਆਪਦੀ ਪੜ੍ਹਾਈ ਵੀ ਕੰਟੀਨਿਊ ਰੱਖੀ, ਜਿਸ ਕੰਮ ਲਈ ਮੈਨੂੰ ਮੇਰੇ ਘਰਦਿਆਂ ਨੇ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਭੇਜਿਆ ਸੀ, ਮੈਂ ਉਹ ਆਪਣੀ ਸਟੱਡੀ ਵੀ ਆਪਣੀ ਸਿੱਖਿਆ ਵੀ ਪੂਰੀ ਕਰ ਰਿਹਾ, ਔਰ ਨਾਲ ਦੀ ਨਾਲ ਦੇਸ਼ ਲਈ ਖੇਡ ਰਿਹਾ ਔਰ ਮੈਡਲ ਜਿੱਤ ਰਹੇ ਹਾਂ। ਔਰ 2018 ਤੋਂ ਬਾਅਦ 2021 ਟੋਕਿਓ ਪੈਰਾਲੰਪਿਕਸ ਦੇ ਵਿੱਚ ਬਰੋਂਜ ਮੈਡਲ ਜਿੱਤਿਆ, ਫਿਰ 2023 ਪੈਰਾ ਏਸ਼ੀਅਨ ਗੇਮਸ 'ਚ ਬਰੋਂਜ, ਔਰ 2024 ਦੇ ਵਿੱਚ ਮੈਂ ਚੈਂਪੀਅਨ ਬਣਿਆ ਸੀ ਪੈਰਿਸ ਪੈਰਾਲੰਪਿਕਸ ਦੇ ਵਿੱਚ। ਇਹ ਮੇਰਾ ਸੁਪਨਾ ਵੀ ਸੀ ਜਦੋਂ ਮੈਂ ਗੇਮ ਸ਼ੁਰੂ ਕੀਤੀ, ਕਿਉਂਕਿ ਮੈਂ ਲੰਡਨ ਪੈਰਾਲੰਪਿਕਸ ਦੇ ਮੈਚ ਦੇਖੇ ਸੀ, ਔਰ ਫਿਰ ਪੈਰਿਸ ਦੇ ਵਿੱਚ ਠੀਕ 12 ਸਾਲ ਬਾਅਦ ਜਦੋਂ ਮੈਂ ਚੈਂਪੀਅਨ ਬਣਿਆ ਤਾਂ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ।
1: ਹਰਵਿੰਦਰ ਸਿੰਘ ਜੀ, ਆਪਣੇ ਸੁਪਨਿਆਂ ਨੂੰ ਪੂਰਾ ਹੁੰਦਾ ਵੇਖਣਾ ਕਿੱਦਾਂ ਦਾ ਅਹਿਸਾਸ ਹੈ ਜੀ?
0: ਦੇਖੋ ਜੀ, ਉਹ ਜਿਵੇਂ ਕਹਿੰਦੇ ਹੁੰਦੇ ਨਾ, ਮਰੇ ਬਿਨਾਂ ਸਵਰਗ ਨਹੀਂ ਦੇਖਿਆ ਜਾ ਸਕਦਾ, ਤਾਂ ਇਹ ਅਹਿਸਾਸ ਉਹੀ ਜਾਣ ਸਕਦਾ ਹੈ, ਮਤਲਬ ਹੈ ਨਾ, ਕਿਉਂਕਿ ਮੈਨੂੰ ਅਕਸਰ ਪੁੱਛਿਆ ਜਾਂਦਾ ਕਿ ਤੁਹਾਡਾ ਟਾਰਗੇਟ ਕੀ, ਤੁਹਾਡਾ ਸੁਪਨਾ ਕੀ। ਤਾਂ ਇਹ ਤੁਹਾਡੇ ਟਾਰਗੇਟ ਦੇ ਸੁਪਨੇ ਵੀ ਚੇਂਜ ਹੁੰਦੇ ਰਹਿੰਦੇ ਆ ਸਮੇਂ ਦੇ ਹਿਸਾਬ ਨਾਲ। ਜਦੋਂ ਮੈਂ ਪਹਿਲੀ ਵਾਰੀ ਗੇਮ ਸ਼ੁਰੂ ਕੀਤੀ ਸੀ ਤਾਂ ਮੇਰਾ ਸੁਪਨਾ ਸੀ ਮੈਂ ਦੇਸ਼ ਨੂੰ ਰੀਪ੍ਰਜੈਂਟ ਕਰਾਂ, ਜਦੋਂ ਮੈਂ 2017 ਵਿੱਚ ਰੀਪ੍ਰਜੈਂਟ ਕੀਤਾ ਫਿਰ ਮੇਰਾ ਸੁਪਨਾ ਸੀ ਮੈਂ ਮੈਡਲ ਜਿੱਤਾਂ।

0: 2018 ਚ ਮੈਡਲ ਜਿੱਤਿਆ, ਫਿਰ ਇਹ ਸੀਗਾ ਕਿ ਦੁਨੀਆ ਦੇ ਸਭ ਤੋਂ ਵੱਡੇ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਸਭ ਤੋਂ ਵੱਡਾ ਮੈਡਲ ਜਿੱਤਾਂ, ਉਹ 2021 ਦੇ ਵਿੱਚ ਬਰੋਂਜ਼ 'ਤੇ ਰਹਿ ਗਿਆ ਸੀ ਮੈਂ, ਫਿਰ ਉਹ ਸੁਪਨਾ ਮੇਰਾ 2024 ਵਿੱਚ ਪੂਰਾ ਹੋਇਆ, ਤਾਂ ਬਹੁਤ ਹੀ ਖੁਸ਼ੀ ਵਾਲਾ ਅਹਿਸਾਸ ਹੁੰਦਾ, ਇਹ ਮੈਨੂੰ ਲੱਗਦਾ ਕਿ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਸੌਖਾ, ਸਾਰੀ ਦੁਨੀਆ ਤੁਹਾਨੂੰ ਪ੍ਰੇਜ਼ ਕਰ ਰਹੀ ਹੁੰਦੀ ਹੈ। ਉੱਥੇ ਜਦੋਂ ਪੈਰਿਸ ਦੇ ਵਿੱਚ ਮੈਂ ਚੈਂਪੀਅਨ ਬਣਿਆ ਸੀ ਤਾਂ ਦੋਨੋਂ ਸਾਈਡ ਜਿੰਨੇ ਵੀ ਸੀਗੇ ਦਰਸ਼ਕ ਉੱਥੇ ਦੇਖਣ ਆਏ ਹੋਏ ਸੀ, ਉਹਨਾਂ ਦੇ ਤਾੜੀਆਂ ਤੁਹਾਨੂੰ ਤੁਹਾਡੇ ਕੰਨਾਂ ਦੇ ਤੁਹਾਨੂੰ ਉਹਨਾਂ ਦੀ ਆਵਾਜ਼ ਸੁਣਦੀ ਹੈ, ਚੀਅਰ ਕਰ ਰਹੇ ਹੁੰਦੇ। ਔਰ ਸਭ ਤੋਂ ਵੱਡੀ ਗੱਲ ਇੱਕ ਐਥਲੀਟ ਦੇ ਲਈ ਉਹਦਾ ਜਿਹੜਾ ਸੁਪਨਾ ਹੁੰਦਾ ਕਿ ਉਹ ਪੋਡੀਅਮ 'ਤੇ ਖੜਾ ਹੋਵੇ ਔਰ ਦੇਸ਼ ਦਾ ਤਿਰੰਗਾ ਸਭ ਤੋਂ ਉੱਪਰ ਜਾ ਰਿਹਾ ਹੋਵੇ, ਉੱਥੇ ਰਾਸ਼ਟਰ ਗੀਤ ਵੱਜ ਰਿਹਾ ਹੋਵੇ, ਤਾਂ ਮੈਨੂੰ ਲੱਗਦਾ ਕਿ ਹਰ ਖਿਡਾਰੀ ਇਹੀ ਸੁਪਨਾ ਦੇਖਦਾ ਔਰ ਇਹਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ 'ਚ ਮਿਹਨਤ ਕਰਦਾ।
1: ਹਰਵਿੰਦਰ ਸਿੰਘ ਜੀ, ਆਪਾਂ ਸੁਪਨੇ ਦੇਖਦੇ ਹਾਂ, ਬਹੁਤ ਸਾਰੇ ਲੋਕ ਸੁਪਨੇ ਦੇਖਦੇ ਨੇ ਪਰ ਸਾਰਿਆਂ ਦੇ ਪੂਰੇ ਨਹੀਂ ਹੁੰਦੇ, ਔਰ ਉਹਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਵਿਪਰੀਤ ਹਾਲਾਤ ਸਾਨੂੰ ਥੱਲੇ ਸੁੱਟਦੇ ਨੇ ਤਾਂ ਸਾਡੇ 'ਚ ਦੁਬਾਰਾ ਉੱਠਣ ਦੀ ਸਮਰੱਥਾ ਤਾਕਤ ਅਸੀਂ ਮਹਿਸੂਸ ਨਹੀਂ ਕਰਦੇ। ਸੋ ਤੁਹਾਡੇ ਨਾਲ ਵੀ ਇੱਦਾਂ ਦੇ ਬਹੁਤ ਸਾਰੇ ਹਾਲਾਤ ਹੋਏ ਹੋਣਗੇ, ਬਹੁਤ ਸਾਰੇ ਪਲ ਆਏ ਹੋਣਗੇ, ਤੁਸੀਂ ਉਹਨਾਂ ਪਲਾਂ 'ਚ ਆਪਣੇ ਆਪ ਨੂੰ ਕਿੱਦਾਂ ਮਜ਼ਬੂਤ ਕਰਦੇ ਸੀ, ਕਿੱਦਾਂ ਵਾਪਸੀ ਕਰਦੇ ਸੀ ਦੁਬਾਰਾ ਕਿ ਨਹੀਂ ਮੈਂ ਆਪਣਾ ਜਿਹੜਾ ਟੀਚਾ ਹੈ, ਆਪਣਾ ਜਿਹੜਾ ਸੁਪਨਾ ਉਹ ਪੂਰਾ ਕਰਨਾ ਹੀ ਕਰਨਾ?
0: ਜੀ ਦੇਖੋ ਜੀ, ਬਹੁਤ ਉਤਾਰ ਚੜਾਵ ਰਹਿੰਦੇ ਆ। ਮੈਂ ਜਿਵੇਂ ਕਿ ਦੱਸਿਆ ਕਿ 2012 ਚ ਗੇਮ ਸ਼ੁਰੂ ਕਰਨ ਤੋਂ ਬਾਅਦ ਪਹਿਲੇ 3 ਸਾਲ ਜਦੋਂ ਗੇਮ ਚ ਲਾਏ ਤਾਂ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਗਿਆ ਸੀ ਮੈਂ ਕਿ ਮੇਰੀ ਬਿਲਕੁਲ ਪਰਫੋਰਮੈਂਸ ਨਹੀਂ ਸੀ। ਮੈਂ 2015 ਚ ਗੇਮ ਛੱਡ ਵੀ ਦਿੱਤੀ ਸੀ, ਫਿਰ ਕੋਚ ਸਾਹਿਬ ਨੇ ਪਟਿਆਲਾ ਮੈਨੂੰ ਦੁਬਾਰਾ ਮਿਲ ਕੇ ਗੇਮ ਸ਼ੁਰੂ ਕਰਵਾਈ ਔਰ ਮੇਰਾ ਇਵੈਂਟ ਚੇਂਜ ਕੀਤਾ ਰਿਕਾਰਡ ਉੱਤੇ, ਤਾਂ ਮੈਂ ਇੰਡੀਆ ਨੂੰ ਰੀਪ੍ਰਜੈਂਟ ਕੀਤਾ 2017 ਚ। ਫਿਰ ਮੇਰੀ ਸਿਲੈਕਸ਼ਨ 2018 ਪੈਰਾ ਏਸ਼ੀਅਨ ਗੇਮਸ 'ਚ ਹੋ ਗਈ, ਤਾਂ ਇੱਕ ਏਸ਼ੀਅਨ ਗੇਮਸ ਤੋਂ ਜਾਣ ਤੋਂ 1 ਮਹੀਨਾ ਪਹਿਲਾਂ ਅਚਾਨਕ ਹੀ ਮੈਨੂੰ ਪਤਾ ਖ਼ਬਰ ਮਿਲੀ ਕਿ ਮੇਰੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਮੈਂ ਉਹਨਾਂ ਦੇ ਕੋਲ ਵੀ ਨਹੀਂ ਸੀ ਉਸ ਟਾਈਮ, ਤਾਂ ਬਹੁਤ ਹੀ ਜ਼ਿਆਦਾ ਮੁਸ਼ਕਲ ਸਮਾਂ ਸੀ ਉਦੋਂ ਵੀ ਮੇਰੇ 'ਤੇ, ਪਰ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਸੰਭਾਲਿਆ, ਆਪਣੀ ਫੈਮਿਲੀ ਨੂੰ ਸੰਭਾਲਿਆ। ਇਹ ਚੀਜ਼ਾਂ ਮੈਂ ਇਸ ਕਰਕੇ ਦੱਸ ਰਿਹਾ ਕਿ ਸਰੋਤੇ ਜਾਣ ਸਕਣ ਕਿ ਖਿਡਾਰੀ ਦੀ ਜ਼ਿੰਦਗੀ 'ਚ ਕਿਸ ਤਰੀਕੇ ਦੇ ਉਤਾਰ ਚੜਾਵ ਆਉਂਦੇ। ਔਰ ਉਸ ਤੋਂ ਬਾਅਦ ਫਿਰ ਦੁਬਾਰਾ ਕੈਂਪ ਜੁਆਇਨ ਕੀਤਾ ਔਰ ਉੱਥੇ ਪੈਰਾ ਏਸ਼ੀਅਨ ਗੇਮਸ ਜਾ ਕੇ ਇੰਡੀਆ ਦੇ ਜਿਹੜੇ ਤੀਰੰਦਾਜ਼ ਸੀ ਉਹਨਾਂ 'ਚੋਂ ਮੈਂ ਇਕੱਲਾ ਹੀ ਸੀ ਜਿਹਨੇ ਗੋਲਡ ਮੈਡਲ ਜਿੱਤਿਆ ਸੀ, ਔਰ ਜਿਸ ਦਿਨ ਮੈਂ ਗੋਲਡ ਮੈਡਲ ਜਿੱਤਿਆ ਸੀ ਉਸ ਦਿਨ ਉਹ ਮੇਰੀ ਮਾਤਾ ਜੀ ਨੂੰ ਇਸ ਦੁਨੀਆ ਤੋਂ ਗਿਆ ਨੂੰ ਪੂਰਾ 1 ਮਹੀਨਾ ਹੋਇਆ ਸੀ। ਤਾਂ ਮੈਨੂੰ ਆ ਕੇ ਇਹ ਨਹੀਂ ਸਮਝ ਲੱਗ ਰਹੀ ਸੀ ਕਿ ਮੈਂ ਮਤਲਬ ਖੁਸ਼ੀ ਔਰ ਗਮੀ, ਮੈਂ 1 ਮਹੀਨੇ ਦੇ ਵਿੱਚ ਹੀ 2 ਬਹੁਤ ਵੱਡੀਆਂ ਚੀਜ਼ਾਂ ਦੇਖ ਲਈਆਂ ਸੀ। ਤਾਂ ਇਸ ਤਰੀਕੇ ਦਾ ਮੁਸ਼ਕਲ ਸਮਾਂ ਵੀ ਰਹਿੰਦਾ। ਉਸ ਤੋਂ ਬਾਅਦ ਜਦੋਂ ਲੋਕਡਾਊਨ ਹੋ ਗਿਆ, ਕੋਵਿਡ ਸੀਗਾ, ਉਸ ਦੌਰਾਨ ਵੀ ਸਾਰਾ ਕੁਛ ਬੰਦ ਸੀ, ਤਾਂ ਮੈਂ ਆਪਣੇ ਖੇਤਾਂ ਦੇ ਵਿੱਚ ਹੀ ਮੇਰਾ ਟਾਰਗੇਟ ਮੇਰੇ ਬ੍ਰਦਰ ਔਰ ਪਾਪਾ ਨੇ ਖੇਤ ਲੈਵਲ ਕਰਕੇ ਦਿੱਤਾ ਕਣਕਾਂ ਦੀ ਵਾਢੀ ਤੋਂ ਬਾਅਦ 2020 ਦੇ ਵਿੱਚ ਉੱਥੇ ਪ੍ਰੈਕਟਿਸ ਕੀਤੀ। ਤਾਂ ਬਹੁਤ ਸਾਰੇ ਉਤਾਰ ਚੜਾਵ ਰਹਿੰਦੇ ਆ ਖਿਡਾਰੀ ਦੀ ਜ਼ਿੰਦਗੀ 'ਚ, ਪਰ ਹਾਂ ਆਪਣੇ ਆਪ ਨੂੰ ਇੱਕ ਪਰਮਾਤਮਾ ਦਾ ਭਾਣਾ ਮੰਨਣਾ ਬਹੁਤ ਜ਼ਰੂਰੀ ਹੁੰਦਾ ਔਰ ਲਗਾਤਾਰ ਮਿਹਨਤ ਕਰਦੇ ਰਹਿਣਾ, ਕਿਉਂਕਿ ਦੇਖੋ ਜੀ ਇਹ ਨਹੀਂ ਹੁੰਦਾ ਕਿ ਤੁਸੀਂ ਹਰ ਕੰਪੀਟੀਸ਼ਨ 'ਚ ਮੈਡਲ ਜਿੱਤੋ, ਪਰ ਇਹ ਵੀ ਨਹੀਂ ਹੁੰਦਾ ਕਿ ਕੋਈ ਖਿਡਾਰੀ ਹਰ ਕੰਪੀਟੀਸ਼ਨ 'ਚ ਹਾਰਦਾ ਹੀ ਰਹੇ। ਜਿੱਤ ਹਾਰ ਤੁਹਾਡੀ ਜ਼ਿੰਦਗੀ ਦਾ ਹਿੱਸਾ, ਤੁਹਾਡੇ ਮਿਹਨਤ ਦਾ ਹਿੱਸਾ। ਅਗਰ ਤੁਸੀਂ ਅੱਜ ਹਾਰੇ ਹੋ ਤਾਂ ਕੱਲ੍ਹ ਜਿੱਤੋਗੇ ਵੀ ਜ਼ਰੂਰ। ਆਪਣਾ ਮਨੋਬਲ ਸਿਰਫ ਬਣਾ ਕੇ ਰੱਖਣਾ ਪੈਂਦਾ ਔਰ ਆਪਣੀ ਮਿਹਨਤ 'ਤੇ ਯਕੀਨ ਕਰਨਾ ਪੈਂਦਾ।
1: ਹਰਵਿੰਦਰ ਸਿੰਘ ਜੀ, ਇਹ ਸਾਰੇ ਕੁਛ ਵਿੱਚ ਨਾ ਘਰਦਿਆਂ ਦਾ ਸਪੋਰਟ ਹੋਣਾ, ਉਹਨਾਂ ਦਾ ਸਹਿਯੋਗ ਹੋਣਾ, ਉਹਨਾਂ ਦਾ ਤੁਹਾਡੇ ਨਾਲ ਖਲੋਤੇ ਰਹਿਣਾ, ਇਹ ਬੜਾ ਜ਼ਰੂਰੀ ਹੁੰਦਾ। ਸੋ ਘਰਦਿਆਂ ਦੇ ਸਹਿਯੋਗ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਆਪਣੀ ਜ਼ਿੰਦਗੀ?
0: ਜੀ ਦੇਖੋ ਜੀ, ਬਹੁਤ ਸਪੋਰਟ ਮਿਲੀ ਮੈਨੂੰ ਸ਼ੁਰੂ ਤੋਂ ਹੀ ਮੇਰੇ ਫਾਦਰ ਸਾਹਿਬ, ਮੇਰੇ ਮਦਰ ਵੱਲੋਂ, ਮੇਰੀ ਫੈਮਿਲੀ ਵੱਲੋਂ, ਕਿਉਂਕਿ ਜਦੋਂ ਮੈਂ ਗੇਮ ਸ਼ੁਰੂ ਕੀਤੀ ਸੀ ਤਾਂ ਮੈਂ ਜਦੋਂ ਉਹਨਾਂ ਦੀ ਪਰਮਿਸ਼ਨ ਲੈਣੀ ਸੀ 2012 'ਚ, ਤਾਂ ਉਹਨਾਂ ਨੇ ਵੇਖਿਆ ਸੀ ਬੇਟਾ ਅਸੀਂ ਤੈਨੂੰ ਪੜ੍ਹਨ ਲਈ ਭੇਜਿਆ ਉੱਥੇ, ਤੂੰ ਪੜ੍ਹਾਈ ਦੇ ਨਾਲ ਨਾਲ ਕੁਛ ਹੋਰ ਕਰ, ਵੀ ਸਾਡੇ ਲਈ ਤਾਂ ਉਹ ਮਾਣ ਵਾਲੀ ਗੱਲ ਹੋਏਗੀ ਕਿ ਸਾਡਾ ਬੱਚਾ ਕਿਸੇ ਗਲਤ ਸੰਗਤ 'ਚ ਨਹੀਂ। ਉਸ ਤੋਂ ਬਾਅਦ ਵੀ ਉਹਨਾਂ ਨੂੰ, ਮੇਰੇ ਮਦਰ ਨੂੰ ਵੀ ਇੰਨਾ ਚਾਅ ਹੁੰਦਾ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਨੂੰ ਰੀਪ੍ਰਜੈਂਟ ਕੀਤਾ, ਫਿਰ ਏਸ਼ੀਅਨ ਗੇਮਸ ਜਾਣਾ ਸੀਗਾ ਔਰ ਫਿਰ ਕੋਵਿਡ ਤੋਂ ਬਾਅਦ ਜਦੋਂ 21 'ਚ ਮੈਡਲ ਜਿੱਤਿਆ, ਉਸ ਤੋਂ ਬਾਅਦ ਮੇਰੀ ਮੈਰਿਜ ਹੋਈ, ਹੁਣ ਮੇਰਾ ਬੇਟਾ 1-3 ਸਾਲ ਤੋਂ ਉੱਪਰ ਦਾ, ਤਾਂ ਮੇਰੀ ਮਿਸਿਜ਼ ਦੀ, ਮੇਰੇ ਬੱਚੇ ਦੀ ਬਹੁਤ ਮਤਲਬ ਹੁੰਦਾ, ਪ੍ਰੇਜ਼ ਹੁੰਦੀ ਹੈ ਲਾ ਲਓ ਕਿ ਉਹਨਾਂ ਨੂੰ, ਉਹਨੂੰ ਇਹ ਹੁੰਦਾ ਕਿ ਪਾਪਾ ਉੱਥੇ ਖੇਡ ਰਹੇ ਆ, ਮੈਡਲ ਜਿੱਤ ਰਹੇ ਆ, ਈਵਨ ਉਹ ਮੇਰੇ ਮੈਚ ਦੇਖਦਾ ਟੀਵੀ 'ਤੇ। ਤਾਂ ਅੱਜ ਦੇ ਟਾਈਮ ਵਿੱਚ ਮੈਨੂੰ ਮੇਰੇ ਫਾਦਰ ਸਾਹਿਬ ਦੀ, ਮਿਸਿਜ਼ ਦੀ, ਬੱਚੇ ਦੀ ਬਹੁਤ ਸਪੋਰਟ ਰਹਿੰਦੀ ਹੈ। ਈਵਨ ਉਹ ਬੱਚੇ ਨੂੰ ਇੰਤਜ਼ਾਰ ਹੁੰਦਾ ਕਿ ਕਦੋਂ ਉਹ ਆਵੇ, ਹੁਣ ਵੀ ਮੈਂ ਕੱਲ੍ਹ ਇੰਡੀਆ ਪਹੁੰਚੇ ਹਾਂ, ਤਾਂ ਈਵਨ ਉਹਨੂੰ ਇੰਨਾ ਚਾਅ ਸੀ ਕਿ ਕਦੋਂ ਆ ਰਹੇ ਹੋ, ਖਰੇ ਇਹੀ ਪੁੱਛ ਰਹਿੰਦਾ ਸੀ ਪਾਪਾ ਕਦੋਂ ਆ ਰਹੇ। ਤਾਂ ਬਹੁਤ ਸਪੋਰਟ ਹੁੰਦੀ ਹੈ ਤੁਹਾਡੀ ਫੈਮਿਲੀ ਦੀ ਵੀ ਮੇਰੇ, ਮੈਂ ਜਦੋਂ ਕਈ ਕਈ ਦਿਨ ਕੈਂਪ 'ਚ ਰਹਿਣਾ ਜਾਂ ਆਊਟ ਆਫ ਕੰਟਰੀ ਰਹਿਣਾ, ਤਾਂ ਸਾਰਾ ਕੁਛ ਉਹ ਇਕੱਲੇ ਮੈਨੇਜ ਕਰਦੇ ਸਾਰਾ ਕੁਛ। ਔਰ ਮੈਨੂੰ ਲੱਗਦਾ ਕਿ ਇੱਕ ਖਿਡਾਰੀ ਦੀ, ਜਿਵੇਂ ਮੈਂ ਪਹਿਲਾਂ ਦੱਸਿਆ, ਕੋਚਿਸ ਔਰ ਸਪੋਰਟ ਸਟਾਫ ਦੇ ਨਾਲ ਨਾਲ ਫੈਮਿਲੀ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੁੰਦਾ ਕਿਸੇ ਖਿਡਾਰੀ ਲਈ ਮੈਡਲ ਜਿੱਤਣ ਕਰਕੇ।
1: ਹਰਵਿੰਦਰ ਸਿੰਘ ਜੀ, ਹੋਰ ਵੀ ਬਹੁਤ ਸਾਰੇ ਪੈਰਾ ਅਥਲੀਟ ਹੋਣਗੇ ਜੋ ਇਸ ਵੇਲੇ ਤੁਹਾਡੀ ਗੱਲਬਾਤ ਸੁਣ ਰਹੇ ਹੋਣਗੇ, ਪ੍ਰੇਰਿਤ ਹੋ ਰਹੇ ਹੋਣਗੇ, ਉਹਨਾਂ ਦੇ ਮਨ ਅੰਦਰ

0: ਵੀ ਜਜ਼ਬੇ ਆ ਰਹੇ ਹੋਣਗੇ ਕਿ ਅਸੀਂ ਵੀ ਆਪਣੇ ਮੁਲਕ ਦੀ ਪ੍ਰਤੀਨਿਧਤਾ ਕਰੀਏ। ਤੁਸੀਂ ਜ਼ਾਤੀ ਤੌਰ 'ਤੇ ਕੀ ਮਹਿਸੂਸ ਕਰਦੇ ਹੋ ਕਿ ਜਿਹੜਾ ਇੱਕ ਪੈਰਾ ਐਥਲੀਟ ਹੈ ਉਹਦਾ ਕੈਰੀਅਰ, ਉਹਦਾ ਸਕੋਪ, ਉਹਦੇ ਲਈ ਸਾਡੇ ਦੇਸ਼ ਵਿੱਚ ਰਸਤੇ ਕਿਸ ਤਰ੍ਹਾਂ ਦੇ ਨੇ ਜੀ, ਜਿੱਥੋਂ ਤੱਕ ਕਾਮਯਾਬੀ, ਖੁਸ਼ਹਾਲੀ, ਪੈਸੇ ਦੀ ਗੱਲਬਾਤ ਹੈ?
1: ਜੀ ਦੇਖੋ ਜੀ, ਜਿੰਨਾ ਸਮੇਂ 'ਚ ਅਸੀਂ ਗੇਮ ਸ਼ੁਰੂ ਕੀਤੀ ਸੀ ਉਦੋਂ ਸਪੋਰਟ ਬਹੁਤ ਘੱਟ ਹੁੰਦੀ ਸੀ ਜਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਸੀਗਾ। ਮੈਂ ਇੱਕ ਉਦਾਹਰਣ ਦੇ ਤੌਰ 'ਤੇ ਦੱਸਣਾ ਚਾਹੁੰਦਾ ਕਿ ਮੈਂ ਪਹਿਲੀ ਵਾਰ ਜਦੋਂ 2013 ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਖੇਡਣ ਗਿਆ ਸੀ ਮਹਾਰਾਸ਼ਟਰ, ਤਾਂ ਉੱਥੇ ਲਗਭਗ 50 ਦੇ ਕਰੀਬ ਅਥਲੀਟ ਸੀਗੇ। ਪਰ ਅਗਲੇ ਕੁਛ ਸਾਲਾਂ ਜਦੋਂ 2018 'ਚ ਮੈਡਲ ਜਿੱਤਿਆ, ਮੈਂ ਲੋਕਾਂ ਨੂੰ ਪਤਾ ਲੱਗਣ ਲੱਗਿਆ ਕਿ ਪੈਰਾ ਸਪੋਰਟਸ ਜਾਂ ਪੈਰਾ ਆਰਥਰੀ ਵੀ ਕੋਈ ਚੀਜ਼ ਹੁੰਦੀ ਹੈ। ਔਰ ਫਿਰ ਅਗਲੇ 2 ਸਾਲ ਬਾਅਦ ਜਦੋਂ ਹੁਣ ਸਾਡੀ ਜੈਪੁਰ ਲਾਸਟ ਈਅਰ ਨੈਸ਼ਨਲ ਹੋਈ ਸੀ, ਤਾਂ ਉੱਥੇ 300 ਦੇ ਕਰੀਬ ਪੈਰਾ ਆਰਥਰੀ ਦੇ ਵਿੱਚ ਜਿਹੜੇ ਖਿਡਾਰੀ ਸੀ, ਡਿਫਰੈਂਟਲੀ ਏਬਲਡ ਖਿਡਾਰੀ ਉੱਥੇ ਪਹੁੰਚੇ ਹੋਏ ਸੀ। ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਮੈਡਲ ਜਿੱਤਣ ਦੇ ਨਾਲ ਨਾਲ ਜਿਹੜੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਵੀ ਸਾਡੇ ਦੇਸ਼ 'ਚ ਜਦੋਂ ਪੈਰਾਲੰਪਿਕਸ 'ਚ ਇੰਡੀਆ ਨੇ 19 ਮੈਡਲ ਜਿੱਤੇ 2021 ਦੇ ਵਿੱਚ, ਫਿਰ 29 ਮੈਡਲ 2024 ਜਿੱਤੇ, ਤਾਂ ਇਹਨਾਂ ਮੈਡਲਿਸਟ ਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਪਰਸਨ ਵਿਦ ਡਿਸੇਬਿਲਟੀਜ਼ ਹੈਗੇ ਸੀ, ਉਹ ਆਪਣਾ ਕੈਰੀਅਰ ਸਪੋਰਟਸ ਦੇ ਵਿੱਚ ਬਣਾਉਣ ਦੀ ਸੋਚਣ ਲੱਗੇ, ਤਾਂ ਬਹੁਤ ਸਾਰੇ ਖਿਡਾਰੀ ਨਵੇਂ ਆਏ ਵੀ ਹੈ। ਅੱਜ ਦੇ ਟਾਈਮ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਦੇ ਸਪੋਂਸਰ ਜਾਂ ਸਪੋਰਟਰਸ ਜਿਵੇਂ OGQ, ਗੋ ਸਪੋਰਟਸ, ਰਿਲਾਇੰਸ ਫਾਊਂਡੇਸ਼ਨ ਵੀ ਹੈ, SBI ਫਾਊਂਡੇਸ਼ਨ ਹੈ, ਤਾਂ ਇਹ ਏਜੰਸੀਆਂ ਸਪੋਰਟ ਕਰਦੀਆਂ ਪੈਰਾ ਐਥਲੀਟਸ ਨੂੰ ਵੀ। 2019 ਤੋਂ ਇਹਨਾਂ ਨੇ ਸਪੋਰਟ ਕਰਨਾ ਸ਼ੁਰੂ ਕੀਤਾ ਹੈ ਔਰ ਅੱਜ ਦੇ ਟਾਈਮ 'ਚ ਬਹੁਤ ਸਾਰੇ ਖਿਡਾਰੀ ਇਹਨਾਂ ਦੀ ਸਪੋਰਟ ਨਾਲ ਦੇਸ਼ ਲਈ ਖੇਡ ਵੀ ਰਹੇ ਆ ਔਰ ਮੈਡਲ ਜਿੱਤ ਰਹੇ।
0: ਹਰਵਿੰਦਰ ਸਿੰਘ ਜੀ, ਇਹ ਵੀ ਦੱਸੋ ਕਿ ਜਿਹੜਾ ਮੁੱਢਲਾ ਢਾਂਚਾ ਹੈ ਪੈਰਾ ਐਥਲੀਟਸ ਲਈ, ਭਾਵੇਂ ਉਹ ਆਰਚਰੀ ਦਾ ਹੋਵੇ ਜਾਂ ਕੋਈ ਹੋਰ ਸਪੋਰਟ ਦਾ ਹੋਵੇ, ਸੋ ਜਿਹੜਾ ਮੁੱਢਲਾ ਢਾਂਚਾ ਹੈ, ਫੈਡਰੇਸ਼ਨਸ ਨੇ, ਇਹ ਪੈਰਾ ਐਥਲੀਟਸ ਦੀ ਕਿੱਦਾਂ ਮਦਦ ਕਰਦੀਆਂ ਨੇ?
1: ਜੀ ਇਹਨਾਂ ਚੀਜ਼ਾਂ ਨੂੰ ਸਾਰਾ ਮੈਨੇਜ ਕਰਨ ਲਈ ਇੰਡੀਆ 'ਚ ਇੱਕ ਕਮੇਟੀ ਬਣੀ ਹੋਈ ਹੈ, ਪੈਰਾਲੰਪਿਕ ਕਮੇਟੀ ਆਫ ਇੰਡੀਆ, ਔਰ ਉਹਨੂੰ ਇੰਟਰਨੈਸ਼ਨਲ ਲੈਵਲ 'ਤੇ ਇੰਟਰਨੈਸ਼ਨਲ ਪੈਰਾਲੰਪਿਕ ਕਮੇਟੀ। ਤਾਂ ਇਹ ਜਿਹੜੀ ਇੰਡੀਆ ਦੀ ਜਿਹੜੀ ਪੈਰਾਲੰਪਿਕ ਕਮੇਟੀ ਆਫ ਇੰਡੀਆ, ਇਹ ਸਾਰੀ ਪੈਰਾ ਐਥਲੀਟਸ ਨੂੰ ਮੈਨੇਜ ਕਰਦੀ ਹੈ, ਸਿਵਾਏ 2-3 ਗੇਮਸ ਛੱਡ ਕੇ। ਜਿਵੇਂ ਜਿਹੜੀ ਸਾਡੀ ਪੈਰਾ ਆਰਚਰੀ ਹੈ, ਉਹ ਇੰਡੀਅਨ ਆਰਚਰੀ ਦੇ ਅੰਡਰ ਹੀ ਹੈ, ਏਬਲ ਔਰ ਪੈਰਾ ਨੂੰ ਇੰਡੀਅਨ ਆਰਚਰੀ ਹੀ ਦੇਖਦੀ ਹੈ। ਸੇਮ ਇਸ ਤਰੀਕੇ ਨਾਲ ਬੈਡਮਿੰਟਨ ਦੀ ਫੈਡਰੇਸ਼ਨ ਵੀ 2 ਗੇਮਸ ਨੂੰ ਦੇਖਦੀ, ਬਾਕੀ ਜ਼ਿਆਦਾਤਰ ਜਿਹੜੀਆਂ ਗੇਮਾਂ ਹੈਗੀਆਂ ਖਾਸ ਤੌਰ 'ਤੇ ਐਥਲੈਟਿਕਸ, ਉਹ PCI ਦੇ ਅੰਡਰ ਹੈਗੀਆਂ, ਪੈਰਾਲੰਪਿਕ ਕਮੇਟੀ ਆਫ ਇੰਡੀਆ ਦੇ। ਤਾਂ ਉਹ ਪੈਰਾ ਏਸ਼ੀਅਨ ਗੇਮਸ ਜਾਂ ਪੈਰਾਲੰਪਿਕਸ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਟੀਮਾਂ ਭੇਜਦੀਆਂ ਜਾਂ ਗੇਮਾਂ ਦੇ ਵਿਸਤਾਰ ਲਈ ਵੀ ਕੰਮ ਕਰ ਰਹੇ ਆ। ਸਾਡੀ ਜਿਹੜੀ ਨੈਸ਼ਨਲ ਹੁੰਦੀ ਆ, ਉੱਥੇ ਮੁੱਢਲੀਆਂ ਸੁਵਿਧਾਵਾਂ ਯਕੀਨੀ ਬਣਾਉਣੀਆਂ ਉਹਨਾਂ ਦਾ ਕੰਮ ਹੈ। ਔਰ ਅੱਜ ਦੇ ਟਾਈਮ ਵਿੱਚ ਤਾਂ ਜਿਹੜੇ ਇੰਡੀਆ ਦੇ ਵਿੱਚ ਕਿਤੇ ਸਟੇਡੀਅਮ ਵੀ ਬਣ ਰਹੇ ਆ ਜਾਂ ਉੱਥੇ ਜਿਹੜਾ ਹੋਸਟਲ ਦਾ ਰਹਿਣ ਸਹਿਣ ਆ, ਉਹ ਪੈਰਾ ਐਥਲੀਟਸ ਦੇ ਲਈ ਜਾਂ ਵੀਲਚੇਅਰ ਵਾਲੇ ਐਥਲੀਟਸ ਦੇ ਲਈ ਫੇਵਰੇਬਲ ਹੋਣਾ ਚਾਹੀਦਾ, ਸਟੇਡੀਅਮਸ ਦੇ ਵਿੱਚ ਪ੍ਰੋਪਰ ਰੈਂਪ ਹੋਣੇ ਚਾਹੀਦੇ ਆ। ਤਾਂ ਇਹਨਾਂ ਸਾਰੀਆਂ ਚੀਜ਼ਾਂ 'ਤੇ ਵੀ ਕੰਮ ਕੀਤਾ ਜਾ ਰਿਹਾ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੇ ਇਹਨਾਂ ਚੀਜ਼ਾਂ ਦਾ ਜਿਹੜਾ ਕੰਮ ਹੋ ਰਿਹਾ ਉਹਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਜਿਹੜੇ ਪੈਰਾ ਐਥਲੀਟਸ ਆ ਇੰਡੀਆ ਦੇ, ਉਹਨਾਂ ਦੀ ਗਿਣਤੀ ਹੋਰ ਜ਼ਿਆਦਾ ਵਧਣ ਨੂੰ ਦੇਖਣ ਨੂੰ ਮਿਲੂਗੀ।
0: ਜੀ ਹਰਵਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਜਾਂਦੇ ਜਾਂਦੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਅਤੇ ਖਾਸ ਤੌਰ 'ਤੇ ਪੈਰਾ ਐਥਲੀਟਸ ਨੂੰ ਜਾਂ ਉਹ ਲੋਕ ਜਿਨ੍ਹਾਂ ਦੇ ਨਾਲ ਕੋਈ ਸਰੀਰਕ ਚੁਣੌਤੀ ਹੈ, ਤੁਸੀਂ ਕੀ ਸੁਣਿਆ, ਕੀ ਉਹਨਾਂ ਨੂੰ ਕਹਿਣਾ ਚਾਹੋਗੇ ਜੀ?
1: ਜੀ ਦੇਖੋ ਜੀ, ਡਿਫਰੈਂਟਲੀ ਏਬਲ ਪਰਸਨਸ ਲਈ ਮੇਰਾ ਇਹੀ ਸੁਨੇਹਾ ਕਿ ਤੁਸੀਂ ਸਪੋਰਟਸ ਨੂੰ ਅਪਣਾਓ, ਤੁਸੀਂ ਆਪਣਾ ਕੈਰੀਅਰ ਬਣਾਓ। ਮੈਂ ਬਹੁਤ ਸਾਰੇ ਐਥਲੀਟਸ ਨੂੰ ਜਾਣਦਾ ਜਿਨ੍ਹਾਂ ਨੇ ਪਿਛਲੇ ਕੁਝ ਸਾਲ ਪਹਿਲਾਂ ਗੇਮ ਸ਼ੁਰੂ ਕੀਤੀ, ਉਸ ਤੋਂ ਪਹਿਲਾਂ ਉਹ ਬਿਲਕੁਲ ਆਪਣੇ ਘਰ ਬੈਠੇ ਸੀ, ਉਹਨਾਂ ਕੋਲ ਕੋਈ ਜ਼ਰੀਆ ਨਹੀਂ ਸੀ ਜ਼ਿੰਦਗੀ ਜਿਉਣ ਦਾ, ਕੋਈ ਟਾਰਗੇਟ ਨਹੀਂ ਸੀ। ਪਰ ਮੈਂ ਬਹੁਤ ਸਾਰੇ ਐਸੇ ਐਥਲੀਟ ਨੂੰ ਜਾਣਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਣਾਈ ਹੈ ਪੈਰਾ ਸਪੋਰਟਸ ਦੇ ਵਿੱਚ, ਕਿਸੇ ਵੀ ਗੇਮ ਨੂੰ ਸ਼ੁਰੂ ਕਰਕੇ। ਤਾਂ ਮੇਰਾ ਇਹਨਾਂ ਪਰਸਨਸ ਨੂੰ ਇਹੀ ਕਹਿਣਾ ਕਿ ਤੁਸੀਂ ਆਪਣਾ ਕੈਰੀਅਰ ਜ਼ਰੂਰ ਸਪੋਰਟਸ ਦੇ ਵਿੱਚ ਬਣਾ ਸਕਦੇ ਹੋ। ਤੁਸੀਂ ਯੂਟਿਊਬ 'ਤੇ ਅੱਜ ਕੱਲ੍ਹ ਬਹੁਤ ਸਾਰੀ ਜਾਣਕਾਰੀ ਅਵੇਲੇਬਲ ਹੈ, ਤੁਸੀਂ ਉੱਥੋਂ ਦੇਖੋ ਕਿਹੜੀ ਗੇਮ ਤੁਸੀਂ ਕਰ ਸਕਦੇ ਹੋ, ਉਹਦੇ ਵਿੱਚ ਆਪਣੀ ਜ਼ਿੰਦਗੀ ਬਣਾਓ। ਔਰ ਆਮ ਲੋਕਾਂ ਲਈ ਮੇਰਾ ਇਹੀ ਸੁਣਿਆ ਕਿ ਤੁਸੀਂ ਸਪੋਰਟਸ ਨੂੰ ਅਪਣਾਓ, ਖੇਡਾਂ ਨੂੰ ਅਪਣਾਓ, ਆਪਣੀ ਜ਼ਿੰਦਗੀ ਦਾ ਘੱਟੋ ਘੱਟ 1 ਘੰਟਾ ਸਵੇਰੇ ਜਾਂ ਸ਼ਾਮ ਨੂੰ ਗਰਾਊਂਡ ਦੇ ਲਈ ਜ਼ਰੂਰ ਕੱਢੋ। ਇਹ ਤੁਹਾਨੂੰ ਮੈਂਟਲੀ ਔਰ ਫਿਜ਼ੀਕਲੀ ਫਿੱਟ ਰੱਖਣ ਦੇ ਵਿੱਚ ਬਹੁਤ ਮਦਦਗਾਰ ਹੋਏਗਾ।
0: ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਖੇਡ ਸੰਸਾਰ,
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣਿਆ ਇੰਟਰਨੈਸ਼ਨਲ ਪੈਰਾ ਆਰਚਰ ਹਰਵਿੰਦਰ ਸਿੰਘ ਹੋਰਾਂ ਦੇ ਨਾਲ ਕੀਤੀ ਮੁਲਾਕਾਤ। ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਬਿਰਿੰਦਰ ਸਿੰਘ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
0: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ

0: ਸਟਾਫ ਕਲੋਨੀ ਬੀਐਮਸੀ ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈਡੀ jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, ਸੁਰੱਖਿਅਤ ਰਹੋ।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 10 ਵੱਜ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਪਿੰਡਾਂ ਤੇ ਖੁਸ਼ਹਾਲ ਕਿਸਾਨਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਹਰਿਆਲੀ ਵਧਾਉਣ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿੱਚ 70 ਲੱਖ ਪੌਦੇ ਲਗਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ 2026 ਡੁਰੰਟ ਕੱਪ ਟੂਰਨਾਮੈਂਟ ਲਈ ਟਰਾਫੀਆਂ ਦਾ ਉਦਘਾਟਨ ਕੀਤਾ ਅਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਫੌਜਾਂ ਭਾਰਤ ਵਿੱਚ 60 ਕਿਲੋਮੀਟਰ ਅੰਦਰ ਦਾਖਲ ਹੋ ਗਈਆਂ ਨੇ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ ਨੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸੰਬੰਧਿਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਅਤੇ ਬਰਨਾਲਾ ਵਿੱਚ BLOs ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਨਿਨਾਦ ਕੁਮਾਰ ਝਾ ਦਾ ਦਰੁਪਦ ਗਾਇਨ, ਰਾਗ ਮੀਆਂ ਕੀ ਮਲਹਾਰ।

Did I not?

0: ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਨਿਨਾਦ ਕੁਮਾਰ ਝਾਂ ਦਾ ਦਰੁਪਦ ਗਾਇਨ ਰਾਗ ਮੀਆਂ ਕੀ ਮਲਹਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 10:30 ਵੱਜ ਰਹੇ ਨੇ। ਹੁਣ ਵੇਲਾ ਹੈ ਪ੍ਰੋਗਰਾਮ ਸਰਗਮ ਦਾ।
1: है तुम पे आशिक हम भला मानो बुरा मानो।
0: जी हाँ, प्रोग्राम सरगम दा पहला गीत फिल्म मेरी सनम तो आवाज मोहम्मद रफी दी। गीत दे बोल लिखे मजरू सुल्तानपुरी ने ते संगीत दिता ओपी नैयर ने।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਇਸ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਜੀਤ ਤੋਂ। ਇਸ ਗੀਤ ਦੇ ਬੋਲ ਲਿਖੇ ਆਨੰਦ ਬਖਸ਼ੀ ਨੇ ਅਤੇ ਸੰਗੀਤ ਦਿੱਤਾ ਲਕਸ਼ਮੀਕਾਂਤ ਪਿਆਰੇ ਲਾਲ ਨੇ। ਆਵਾਜ਼ ਲਤਾ ਮੰਗੇਸ਼ਕਰ ਦੀ।

0: ਆਕਾਸ਼ਵਾਣੀ ਜਲੰਧਰ 'ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਸਰਗਮ ਦਾ ਅਗਲਾ ਨਗਮਾ ਫਿਲਮ 10 ਨੰਬਰੀ ਤੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀਆਂ, ਗੀਤ ਦੇ ਬੋਲ ਮਜਰੂ ਸੁਲਤਾਨਪੁਰੀ ਦੇ ਅਤੇ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।
1: मुझे प्यास नहीं लगती,
2: बाप रे
1: सारा।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਗਮ। ਇਸ ਪ੍ਰੋਗਰਾਮ ਦਾ ਆਖਰੀ ਨਗਮਾ ਫਿਲਮ ਕਾਲੀ ਚਰਨ ਤੋਂ, ਆਵਾਜ਼ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ, ਗੀਤ ਦੇ ਬੋਲ ਇੰਦਰਜੀਤ ਸਿੰਘ ਤੁਲਸੀ ਅਤੇ ਸੰਗੀਤ ਕਲਿਆਣ ਜੀ ਆਨੰਦ ਜੀ।

ਦੁਕੇਂਦਰ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦੇ ਠੀਕ 11:10 ਹੋ ਗਏ ਨੇ ਅਤੇ ਵੇਲਾ ਹੋ ਗਿਆ ਜੀ ਤੁਹਾਡੇ ਹਰਮਨ ਪਿਆਰੇ ਪ੍ਰੋਗਰਾਮ ਸੁਗਾਤ ਦਾ। ਅਤੇ ਅੱਜ ਦਾ ਸੁਗਾਤ ਪ੍ਰੋਗਰਾਮ ਲੈ ਕੇ ਮੈਂ ਤੁਹਾਡਾ ਦੋਸਤ ਤਰੁਣ ਹਾਜ਼ਰ ਹੋ ਚੁੱਕਿਆ। ਸੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸੋ ਦੋਸਤੋ ਲਾਈਵ ਫੋਨ ਇਨ ਪ੍ਰੋਗਰਾਮ ਹੈ ਜੀ, ਅਸੀਂ ਕਰਾਂਗੇ ਗੱਲਾਂ ਬਾਤਾਂ ਅਤੇ ਨਾਲ ਚਲਾਵਾਂਗੇ ਤੁਹਾਡੇ ਫਰਮਾਇਸ਼ੀ ਗੀਤ। ਅਤੇ ਗੱਲਾਂ ਅਤੇ ਗੀਤਾਂ ਦੇ ਲਈ ਸਾਡਾ ਨੰਬਰ 0181-2443-1 ਯਾਨੀ ਕਿ 01-8-1-2-3-4-2-1-7-1। ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲ ਦੀ ਨਾਲ ਆਪਣੇ ਦਿਲ ਦੀਆਂ ਗੱਲਾਂ ਬਾਤਾਂ। ਸੋ ਗੱਲਾਂ ਬਾਤਾਂ ਅਤੇ ਗੀਤਾਂ ਦਾ ਸਿਲਸਿਲਾ ਅਸੀਂ ਹੁਣ ਸ਼ੁਰੂ ਕਰਦੇ ਹਾਂ। ਸੋ ਜਦ ਤੱਕ ਪਹਿਲੇ ਕਾਲਰ ਤੋਂ ਸਾਡੇ ਤਾਈਂ ਪਹੁੰਚਦੇ ਨੇ, ਉਹ ਸੁਣਦੇ ਇੱਕ ਪਿਆਰਾ ਜਿਹਾ ਗੀਤ।

ਸੋ ਬਿਲਕੁਲ ਦੋਸਤੋ, ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਸੋ ਗਾਹ ਔਰ ਮੈਂ ਥੋੜ੍ਹਾ ਦੋਸਤ ਨੂੰ ਇਸ ਵੇਲੇ ਤੁਹਾਡੇ ਨਾਲ ਬਣ ਚੁੱਕਿਆ ਜੀ, ਔਰ ਸਾਡਾ ਨੰਬਰ ਹੈ 0181 2341, ਯਾਨੀ ਕਿ 01812342471।

0: ਸੋ ਇਹੀ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ, ਆਓ ਫਟਾਫਟ ਉਹਨਾਂ ਵੱਲ ਚੱਲਦੇ ਹਾਂ, ਕੌਣ ਆਏ ਨੇ ਤੇ ਕਿਹੜੀ ਗੱਲਬਾਤ ਲੈ ਕੇ ਪਹੁੰਚੇ ਨੇ। ਹੈਲੋ,
1: ਹੈਲੋ ਤਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਧੰਨਵਾਦ
0: ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਦਿੱਲੀ ਤੋਂ ਬੋਲ ਰਹੇ ਹਾਂ, ਮਨਜੀਤ ਕੌਰ।
0: ਹਾਂ ਜੀ, ਦਿੱਲੀ ਵਾਲਿਓ ਅੱਜ ਪਹਿਲੀ ਕਾਲ ਲੱਗ ਗਈ ਹੈ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਸੁਗਾਤ ਵਿੱਚ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਤੁਹਾਡਾ।
0: ਹੋਰ ਸੁਣਾਓ, ਕੀ ਹਾਲ ਚਾਲ ਨੇ?
1: ਅੱਛਾ, ਪਹਿਲਾ ਡੱਬਾ ਮਿਲ ਗਿਆ।
0: ਬਿਲਕੁਲ ਜੀ ਬਿਲਕੁਲ, ਪਹਿਲੀ ਟਿਕਟ ਮਿਲ ਗਈ। ਮੈਂ ਕਹਿੰਦਾ ਡੱਬਾ ਤੇ ਬਾਅਦ ਦੀ ਗੱਲ, ਟਿਕਟ ਹੀ ਪਹਿਲੀ ਮਿਲ ਗਈ ਵੀ ਲਓ ਜੀ, ਪਹਿਲੀ ਟਿਕਟ ਦੇ ਦਿੱਤੀ ਮਨਜੀਤ ਜੀ। ਹੋਰ ਸੁਣਾਓ, ਕੀ ਹਾਲ ਚਾਲ ਨੇ?
1: ਬਸ ਠੀਕ ਹੈ।
0: ਚਲੋ ਵਧੀਆ, ਠੀਕ ਹੀ ਹੋਣੇ ਚਾਹੀਦੇ ਆ। ਤੇ ਬਹੁਤ ਵਧੀਆ ਜੀ, ਸਾਡੇ ਬਹੁਤ ਵਧੀਆ ਨੇ ਤੇ ਤੁਹਾਡੀ ਪਹਿਲੀ ਕਾਲ ਆ ਗਈ ਹੈ ਤੇ ਹਾਲ ਚਾਲ ਹੋਰ ਵਧੀਆ। ਸ਼ੁਕਰੀਆ। ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਵੀ ਚਾਹੁੰਦੇ ਹੋ ਪ੍ਰੋਗਰਾਮ ਦਾ ਹਿੱਸਾ ਬਣਨਾ ਤਾਂ ਜੀ 0181 43 141, ਯਾਨੀ ਕਿ 0181 23 42 171 ਇਹ ਸਾਡਾ ਨੰਬਰ ਹੈ ਜੀ, ਔਰ ਇਹ ਨੰਬਰ ਤੁਸੀਂ ਡਾਇਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਆ ਜਾਣਾ ਅਤੇ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਸਾਡੇ ਤਾਈਂ ਪਹੁੰਚਾਉਣੀਆਂ, ਔਰ ਅਸੀਂ ਉਹਨਾਂ ਫਰਮਾਇਸ਼ਾਂ ਨੂੰ ਪੂਰਾ ਕਰਨਾ ਅਤੇ ਨਾਲੇ ਕਰਨੀਆਂ ਨੇ ਤੁਹਾਡੇ ਨਾਲ ਗੱਲਾਂ ਬਾਤਾਂ। ਸੋ ਬਿਲਕੁਲ ਜੀ, ਅਗਲੇ ਕਾਲਰ ਦੋਸਤ ਦੀ ਕਾਲ ਦੀ ਉਡੀਕ ਕਰਦੇ ਹਾਂ ਇਸ ਪਿਆਰੇ ਜਿਹੇ ਬੋਲੀਆਂ ਦੇ ਨਾਲ।

0: ਬਿਲਕੁਲ ਜੀ, ਚੱਕਦੇ ਬੋਲੀਆਂ ਜੁਆਏ ਕਰ ਰਹੇ ਸੀ ਜੈਜੀ ਬੀ ਸਾਊਥ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਨੰਬਰ ਹੈ ਜੀ ਸਾਡਾ 0181 2342 ਯਾਨੀ ਕਿ 01812342171। ਸੋ ਇਹ ਨੰਬਰ ਵੀ ਡਾਇਲ ਹੋ ਚੁੱਕਿਆ ਅਤੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਚੱਕਰਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ਦਿਲ ਜੀ।
0: ਵਾਹ ਜੀ ਵਾਹ, ਖੁਸ਼ਦਿਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੌਗਾਤ ਵਿੱਚ।
1: ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
0: ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਤੁਹਾਡਾ ਅੱਗੇ ਮੈਸੇਜ ਆਉਂਦਾ ਹੁੰਦਾ, ਅੱਜ ਗੱਲਬਾਤ ਮੇਰੇ ਨਾਲ ਪਹਿਲੀ ਵਾਰੀ ਹੋ ਰਹੀ ਹੈ, ਮੈਨੂੰ ਬਹੁਤ ਖੁਸ਼ੀ ਹੋਈ ਹੈ।
1: ਹਾਂਜੀ, ਅਸੀਂ ਤਾਂ 1975 ਤੋਂ ਪ੍ਰੋਗਰਾਮ ਸੁਣ ਰਹੇ ਜੀ ਆਕਾਸ਼ਵਾਣੀ ਜਲੰਧਰ ਦੇ, ਸਵੇਰੇ 5:53 ਤੋਂ ਲੈ ਕੇ ਰਾਤ ਦੇ 1 ਵਜੇ ਤੱਕ।
0: ਅੱਛਾ ਜੀ, ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ। ਅਤੇ ਅੱਜ ਸਾਡਾ ਵਟਸਐਪ ਨੰਬਰ ਬਾਈ ਚਾਂਸ ਚੱਲਦਾ ਨਹੀਂ ਪਿਆ ਸੀਗਾ, ਅਤੇ ਮੈਂ ਇਸੇ ਕਰਕੇ ਅਨਾਊਂਸ ਵੀ ਨਹੀਂ ਕੀਤਾ, ਅਤੇ ਤੁਹਾਡੀ ਕਾਲ ਆ ਗਈ ਹੈ, ਅਤੇ ਹਾਲ ਚਾਲ ਵਧੀਆ ਹੋ ਗਏ ਮੇਰੇ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੋ ਫਿਰ ਅੱਜ?
1: ਅਸੀਂ ਤਾਂ 200 ਚਿੱਠੀਆਂ ਆਪਣੇ ਹੱਥ ਨਾਲ ਲਿਖੇ, ਰੰਗ ਬਿਰੰਗੀਆਂ ਸਕੈਚ ਪੈਨ ਦੇ ਨਾਲ, ਹਰ ਰੋਜ਼ ਰੰਗ ਬਿਰੰਗੀਆਂ ਚਿੱਠੀਆਂ, 200 ਚਿੱਠੀਆਂ ਹਰ ਸਟੇਸ਼ਨ ਤੇ ਪਾਉਂਦੇ ਹਾਂ ਜੀ ਆਪਣੇ ਹੱਥ ਨਾਲ ਲਿਖ ਕੇ।
0: ਕਿਆ ਬਾਤ ਹੈ ਜੀ, ਇਹ ਬਸ ਤੁਹਾਡੇ ਪਿਆਰ ਸਦਕਾ ਹੀ ਅਸੀਂ ਇੱਥੇ ਹੈਗੇ ਹਾਂ ਜੀ। ਸਾਨੂੰ ਇੰਨਾ ਪਿਆਰ ਮਿਲਦਾ ਦੋਸਤਾਂ ਦਾ, ਔਰ ਕਾਲਸ ਵੀ ਆਉਂਦੀਆਂ, ਮੈਸੇਜਿਸ ਵੀ ਆਉਂਦੇ, ਚਿੱਠੀਆਂ ਵੀ ਆਉਂਦੀਆਂ। ਸੋ ਉਸੇ ਕਰਕੇ ਆਕਾਸ਼ਵਾਣੀ ਹੈ ਜੀ, ਇੱਕ ਪਰਿਵਾਰ ਬਣਿਆ ਹੋਇਆ।
1: ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
0: ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਕਿਹੜਾ ਗੀਤ ਸੁਣਾ ਦਿਆ ਜੀ ਤੁਹਾਨੂੰ?
1: ਸ਼ੈਰੀ ਮਾਨ ਦੀ ਆਵਾਜ਼ 'ਚ ਗਾਣਾ ਸੁਣਾ ਦਿਓ ਜੀ, ਆਟੇ ਦੀ ਚਿੜੀ। ਸਾਡੇ ਪਰਿਵਾਰ ਦੇ ਕੁਛ ਨਾਮ ਹੋਰ ਹੈ
0: ਜੀ ਜੀ,
1: ਸਾਡੇ ਪਾਪਾ ਜੀ ਸੇਠ ਪਰਸ਼ੋਤਮ ਦਾਸ ਖੁਸ਼ਦਿਲ ਜੀ ਚੱਕਲਾ ਬਾਜ਼ਾਰ ਸਮਾਣਾ ਤੋਂ, ਸ਼ੰਕਰ ਸ਼ੰਭੂ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਪੱਪੂ ਅਨਮੋਲ ਖੁਸ਼ਦਿਲ, ਔਰ ਮੇਰੀ ਬਹੁਤ ਸੁੰਦਰ ਪਤਨੀ ਹੈ ਸੰਗੀਤਾ ਰਾਣੀ ਜਿੰਦਲ, ਚੱਕਲਾ ਬਾਜ਼ਾਰ ਸਮਾਣਾ ਤੋਂ ਜੀ।
0: ਕਿਆ ਬਾਤ ਹੈ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਅਤੇ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਇਸ ਪਿਆਰੇ ਜਿਹੇ ਗੀਤ ਦੇ ਨਾਲ।
1: ਧੰਨਵਾਦ ਜੀ,
0: ਥੈਂਕ ਯੂ ਜੀ, ਥੈਂਕ ਯੂ।
2: ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ

0: ਬਿਲਕੁਲ ਜੀ, ਆਟਾ ਗੁੰਨਦੇ ਨੂੰ ਬੜਾ ਯਾਦ ਆਉਂਦੀ ਨਹੀਂ ਬੇਬੇ ਤੇਰੀ ਆਟੇ ਦੀ ਚਿੜੀ। ਗੀਤ ਜਾ ਕੇ ਰਹੇ ਸ਼ੈਰੀ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ। ਸੁਗਾਤ ਤੇ ਦੋਸਤ ਵੀ ਆ ਗਏ ਨੇ ਜੀ ਅਗਲੇ। ਹੈਲੋ
1: ਹੈਲੋ ਵੀਰ ਜੀ, ਨਮਸਕਾਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ। ਹਾਂ ਜੀ ਸੁਖਵੀਰ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ? ਚਲੋ ਵਧੀਆ ਹੀ ਹੈ, ਠੀਕ ਠਾਕ ਹੋਣੇ ਚਾਹੀਦੇ ਆ। ਤੇ ਕੀ ਕਰ ਰਹੇ ਸੀ ਇਸ ਵੇਲੇ? ਚਲੋ ਬਹੁਤ ਵਧੀਆ ਜੀ, ਕੰਮ ਤੇ ਵਾਕਈ ਹਰ ਇੱਕ ਨਹੀਂ ਜਾਣਾ ਹੁੰਦਾ, ਤੇ ਕਾਲ ਕਰਨ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਹਾਂ ਬਿਜਲੀ ਰੈਸਟ ਵੀ ਕਰ ਦਿੰਦਾ ਜੀ, ਜੇ ਕੋਈ ਆਉਂਦਾ ਵੀ ਜਦੋਂ ਜੇ ਮੂਡ ਨਹੀਂ ਹੈਗਾ ਤਾਂ ਰਹਿ ਵੀ ਜਾਂਦਾ, ਕੋਈ ਦਿੱਕਤ ਨਹੀਂ।
0: ਹਾਂਜੀ,
1: ਕਈ ਵਾਰੀ ਮੈਂ ਮੂਡ ਨਹੀਂ ਹੁੰਦਾ ਕੰਮ ਤੇ ਰਹਿ ਵੀ ਜਾਂਦਾ ਕਿਸੇ ਜੀ ਗੱਲ।
0: ਅੱਛਾ, ਚਲੋ ਕੋਈ ਨਹੀਂ। ਤੇ ਕਿਹੜਾ ਗੀਤ ਸੁਣਾਈਏ ਤੁਹਾਨੂੰ ਅੱਜ?
1: ਸਰ ਗਾਣਾ ਦਾ ਦੇ ਮਨਮੋਹਨ ਵਾਰਸ ਦਾ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਸ਼ੁਕਰੀਆ।
1: ਠੀਕ ਹੈ,
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਕਿਹੜੇ ਆ ਰੰਗਾਂ 'ਚ ਰੰਗੇ ਗਏ ਸੋਹਣੇ ਬੋਲਦੇ ਹੀ ਨਹੀਂ ਗੀ ਤਾਂ ਜਗਾਰੇ ਮਨਮੋਹਨ ਵਾਰੇ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ 'ਤੇ। ਸਾਡਾ ਨੰਬਰ ਹੈ 0181-2342-1741, ਯਾਨੀ ਕਿ 0181-2342-1711। ਸੋ ਇਹੀ ਨੰਬਰ ਡਾਇਲ ਕਰਕੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਮੰਗਲ ਸਿੰਘ ਭਾੜੀਵਾਲ ਤੋਂ ਬੋਲ ਰਹੇ ਹਾਂ।
0: ਹਾਂਜੀ ਮੰਗਲ ਸਿੰਘ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ ਜੀ, ਤੁਸੀਂ ਸੁਣਾਓ ਜੀ।
0: ਜੀ ਹਾਲ ਚਾਲ ਸਾਡੇ ਬਹੁਤ ਵਧੀਆ ਨੇ। ਤੇ ਅੱਜ ਮੇਰੇ ਖਿਆਲ ਨਾਲ ਮੇਰੇ ਨਾਲ ਤੁਹਾਡੀ ਪਹਿਲੀ ਵਾਰੀ ਗੱਲਬਾਤ ਹੋ ਰਹੀ ਕਿ ਪਹਿਲਾਂ ਵੀ ਹੋਈ ਆਪਣੀ ਗੱਲਬਾਤ?
1: ਨਹੀਂ, ਪਹਿਲੀ ਹੋਈ ਸਰ ਜੀ।
0: ਪਹਿਲਾਂ ਹੋ ਚੁੱਕੀ?
1: ਹਾਂਜੀ।
0: ਚਲੋ ਬਹੁਤ ਵਧੀਆ, ਫਿਰ ਕਦੀ ਕਦੀ ਕਾਲ ਕਰਦੇ ਹੋ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਪਹਿਲੀ ਵਾਰੀ ਗੱਲ ਹੋ ਰਹੀ।
1: ਹਾਂਜੀ ਸਰ ਜੀ।
0: ਸੋ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਭਾਗਮ ਸੂਫੀ ਦਾ ਜੀ, ਪਾਣੀ ਵਿੱਚ ਮਾੜਾ ਡਿੱਗ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਸਰ।
0: ਥੈਂਕ ਯੂ ਜੀ, ਥੈਂਕ ਯੂ।

0: ਸੋ ਬਿਲਕੁਲ ਜੀ, ਉਡੀਕਾਂ ਗੀਤ ਇੰਜੋਏ ਕਰ ਰਹੇ ਤੁਸੀਂ ਹਾਕਮ ਸੂਫੀ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ। ਸੌਗਾਤ 'ਤੇ ਸਾਡਾ ਨੰਬਰ ਹੈ 0181 3241, ਯਾਨੀ ਕਿ 01812342171। ਇਹ ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਅਤੇ ਕਰ ਸਕਦੇ ਹੋ ਜੀ ਆਪਣੇ ਪਸੰਦੀਦਾ ਗੀਤਾਂ ਦੀਆਂ ਫਰਮਾਇਸ਼ਾਂ ਅਤੇ ਨਾਲੇ ਗੱਲਾਂ ਬਾਤਾਂ। ਸੋ ਅਗਲੇ ਕਾਲਰ ਦੋਸਤ ਦੀ ਵੀ ਕਾਲ ਮੈਨੂੰ ਲੱਗਦਾ ਲੱਗ ਗਈ ਹੈ ਜੀ, ਸਾਡੇ ਰਿੰਗ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ। ਹੈਲੋ,
1: ਨਮਸਕਾਰ ਸਰ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੰਡੀ ਹਰਜੀ ਰਾਮ ਮਲੋੜ ਤੋਂ ਮਹੇਸ਼ਗੜ੍ਹ।
0: ਹਾਂਜੀ ਮਹੇਸ਼ਗੜ੍ਹ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਸਰ।
0: ਚਲੋ ਵਧੀਆ ਹੋਣੇ ਚਾਹੀਦੇ ਨੇ। ਹੋਰ ਸੁਣਾਓ, ਕੰਮ ਕਾਜ ਕਿਵੇਂ ਚੱਲ ਰਿਹਾ?
1: ਬਹੁਤ ਵਧੀਆ ਚੱਲ ਰਿਹਾ ਜੀ।
0: ਚਲੋ ਵਧੀਆ ਸਰ, ਵਧੀਆ ਹੀ ਚੱਲਣਾ ਚਾਹੀਦਾ ਹੈ। ਅਤੇ ਗਰਮੀ ਦਾ ਆਨੰਦ ਲੈ ਰਹੇ ਹੋ ਫਿਰ ਪੂਰਾ?

0: ਬਿਲਕੁਲ ਜੀ, ਸੋਹਣੇ ਜਿਹੇ ਗੱਭਰੂ ਨੂੰ ਅੜੀਏ ਰੱਖ ਲਿਆ ਡੱਬੀ ਦੇ ਵਿੱਚ ਪਾ ਕੇ। ਸੋ ਡੱਬੀ ਦੇ ਵਿੱਚ ਰੱਖਣਾ ਵੀ ਜ਼ਰੂਰੀ ਹੈ ਜੀ, ਕਿਉਂਕਿ ਨਾ ਰੱਖੀਏ ਤਾਂ ਅੱਜ ਕੱਲ੍ਹ ਨਜ਼ਰਾਂ ਵੀ ਲੱਗ ਜਾਂਦੀਆਂ ਅਤੇ ਕਈ ਵਾਰੀ ਇੱਧਰ ਉੱਧਰ ਵੀ ਹੋ ਜਾਂਦੇ ਆ। ਸੋ ਜੀ ਤਾਂ ਜੋ ਕਹਿ ਰਹੇ ਸੀ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ। ਸੋ ਗਾਤ 'ਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਹਾਂ, ਅਤੇ ਅਗਲੇ ਕਾਲਰ ਦੋਸਤ ਵੀ ਆ ਗਏ ਨੇ ਜੀ। ਦੇਖਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਗੱਲਬਾਤ ਲੈ ਕੇ ਪਹੁੰਚੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ
0: ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ? ਤੁਹਾਡੀ ਆਵਾਜ਼ ਵਿੱਚ ਥੋੜ੍ਹੀ ਜਿਹੀ ਘੱਟ ਗਈ ਹੈ ਅਤੇ ਤੁਹਾਡਾ ਜਿਹੜਾ ਨਾਮ ਹੈ ਮੈਨੂੰ ਪਤਾ ਨਹੀਂ ਲੱਗਿਆ, ਕੌਣ ਗੱਲ ਕਰ ਰਹੇ ਹੋ? ਹੇਮਰਾਜ ਜੀ ਗੱਲ ਕਰ ਰਹੇ ਹੋ ਮਾਛੀਵਾੜਾ ਸਾਹਿਬ ਤੋਂ? ਹਾਂਜੀ। ਹੇਮਰਾਜ ਜੀ ਕੀ ਹਾਲ ਚਾਲ ਨੇ ਤੁਹਾਡੇ? ਕਿਆ ਬਾਤ ਹੈ ਜੀ, ਬਹੁਤ ਸ਼ੁਕਰੀਆ। ਤੇ ਅੱਜ ਮੇਰੇ ਖਿਆਲ ਨਾਲ ਮੇਰੇ ਨਾਲ ਪਹਿਲੀ ਵਾਰੀ ਤੁਹਾਡੀ ਗੱਲਬਾਤ ਹੋਈ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਪਰ ਤੁਹਾਡੀ ਜਿਹੜੀ ਨਾ ਆਵਾਜ਼ ਮੈਨੂੰ ਪੂਰੀ ਕਲੀਅਰ ਸੁਣ ਨਹੀਂ ਰਹੀ। ਮੈਨੂੰ ਲੱਗਦਾ ਤੁਸੀਂ ਕਿਤੇ ਨੈਟਵਰਕ ਦੇ ਵਿੱਚ ਨਹੀਂ ਹੋ, ਉਰੇ ਪਰੇ ਹੋ ਤੁਸੀਂ ਕਿਤੇ, ਥੋੜ੍ਹਾ ਜਿਹਾ ਆਵਾਜ਼ ਜਿਹੜੀ ਹੈ ਤੁਹਾਡੀ ਕੱਟ ਕੇ ਆ ਰਹੀ ਹੈ।
1: ਹਾਂਜੀ ਹੁਣ ਠੀਕ ਹੈ ਜੀ?
0: ਹਾਂਜੀ ਬਿਲਕੁਲ, ਹੁਣ ਠੀਕ ਹੈ ਜੀ, ਹੁਣ ਮੈਨੂੰ ਸੋਹਣੀ ਆਵਾਜ਼ ਸੁਣੀ ਹੈ, ਦੇਖ ਲਓ।
1: ਠੀਕ ਹੈ ਜੀ,
0: ਪਹਿਲਾਂ ਕਿੱਥੇ ਸੀ?
1: ਪਹਿਲਾਂ ਮੈਂ ਅੰਦਰ ਸੀਗਾ ਜੀ।
0: ਹਾਂ, ਅੰਦਰ ਨੈਟਵਰਕ ਨਹੀਂ ਆਉਂਦਾ ਤੁਹਾਡੇ ਫਿਰ?
1: ਹਾਂਜੀ ਹਾਂਜੀ,
0: ਬਾਹਰ ਆਏ ਹੋ ਤਾਂ ਐਨ ਸਾਫ਼ ਆਵਾਜ਼ ਆਈ। ਹੁਣ ਮੈਨੂੰ ਪਤਾ ਲੱਗ ਗਿਆ ਵੀ ਹੇਮਰਾਜ ਜੀ ਗੱਲ ਕਰ ਰਹੇ ਨੇ ਮਾਛੀਵਾੜਾ ਸਾਹਿਬ ਦੇ ਕੋਲੋਂ। ਪਿੰਡ ਕਿਹੜਾ ਦੱਸਿਆ ਆਪਣਾ?
1: ਪਿੰਡ ਹੇਦੋਪੇਟ ਹੈ ਜੀ, ਹੇਦੋਪੇਟ।
0: ਹੇਦੋਪੇਟ, ਚਲੋ। ਤੇ ਮੈਂ ਇਹ ਪੁੱਛ ਰਿਹਾ ਸੀ, ਮੈਂ ਕਿਹਾ ਮੇਰੇ ਨਾਲ ਪਹਿਲੀ ਵਾਰੀ ਗੱਲਬਾਤ ਹੋਈ ਹੈ, ਪਹਿਲਾਂ ਵੀ ਕਾਲ ਕਰਦੇ ਰਹਿੰਦੇ ਹੋ ਜਾਂ ਪਹਿਲੀ ਵਾਰੀ ਕੀਤੀ?
1: ਇਹ ਤੁਹਾਡੇ ਨਾਲ ਪਹਿਲੀ ਗੱਲਬਾਤ ਹੋਈ ਹੈ ਜੀ, ਤੇ ਮੈਂ ਲੱਗਿਆ ਜੀ ਤੁਹਾਡੀ ਆਵਾਜ਼ ਤੋਂ, ਤੁਹਾਡੀ ਆਵਾਜ਼ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਹੋਈ ਹੈ ਜੀ।
0: ਬਿਲਕੁਲ ਜੀ ਬਿਲਕੁਲ, ਮੇਰੇ ਨਾਲ ਪਹਿਲੀ ਵਾਰੀ ਹੋਈ ਹੈ, ਤੇ ਚਲੋ ਕੋਈ ਨਹੀਂ ਜੀ, ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਹੈ ਕਿ ਨਰਿੰਦਰ ਬੀਬਾ ਤੁਸੀਂ ਕਰਨੈਲ ਗਿੱਧੜੀ ਆਵਾਜ਼ ਆ ਜੀ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ।
0: ਵਾਹ ਜੀ ਵਾਹ, ਕੀ ਬਾਤ ਹੈ ਜੀ। ਸੋ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਗੀਤ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਿਹਾ ਜੀ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ।

0: ਸੋ ਬਿਲਕੁਲ ਜੀ, ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ ਗੀਤ ਜਗਰ ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ 'ਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਦੋਸਤਾਂ ਦੀਆਂ ਕਾਲਸ ਵੀ ਆ ਰਹੀਆਂ ਨੇ। ਸਾਡਾ ਨੰਬਰ ਹੈ ਜੀ 0181-23-171, ਯਾਨੀ ਕਿ 0182-342-1711। ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ ਅਤੇ ਕਿੱਥੋਂ ਆਏ ਨੇ। ਹੈਲੋ
1: ਸਲਾਮ ਜੀ।
0: ਹੈਲੋ
1: ਸਲਾਮ ਅਲੈਕਮ।
0: ਵੈਲਕਮ ਸਲਾਮ ਜੀ।
1: ਜੀ ਜੀ
0: ਜੀ ਬਹੁਤ ਵਧੀਆ ਜੀ। ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਅਲੀ ਅਕਬਰ ਗਰਾਇਆ ਬੋਲਦਾ ਜੀ, ਪਾਕਿਸਤਾਨ ਤੋਂ।
0: ਹਾਂਜੀ ਅਲੀ ਅਕਬਰ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਸ਼ੁਕਰ ਅੱਲਾ ਦਾ ਭਾਈ, ਤੁਸੀਂ ਸੁਣਾਓ ਠੀਕ ਠਾਕ ਜੀ?
0: ਜੀ ਹਾਲ ਚਾਲ ਸਾਡੇ ਬਹੁਤ ਵਧੀਆ ਨੇ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਜੀ, ਮਿਹਰਬਾਨੀ ਭਾਈ।
0: ਹਾਂਜੀ ਤੇ ਕਾਲ ਲਾਈਏ, ਕਿੰਨੀ ਕੁ ਦੇਰ ਤੋਂ ਟਰਾਈ ਕਰ ਰਹੇ ਸੀ? ਬੜੀ ਖੁਸ਼ੀ ਹੋ ਰਹੀ ਹੈ ਜੀ ਮੈਨੂੰ, ਮਤਲਬ ਅਸੀਂ ਕੋਈ ਏਦਾਂ ਦਾ ਰੱਖਦੇ ਨਹੀਂ, ਸਾਡਾ ਪੰਜਾਬ ਹੋਇਆ ਤੁਹਾਡਾ ਪੰਜਾਬ ਹੋਇਆ ਇੱਕੋ ਹੀ ਹੈ ਜੀ, ਇਹ ਦਿਲਾਂ ਦੀ ਸਾਂਝ ਆਪਸ ਵਿੱਚ। ਬਿਲਕੁਲ ਬਿਲਕੁਲ, ਇਹ ਤਾਂ ਬਸ ਇੱਕ ਸਰਹੱਦ ਬਣੀ ਹੋਈ ਹੈ ਵਿੱਚ, ਜਿਹਦੇ ਕਰਕੇ ਜਿਹੜਾ ਸੰਬੰਧ ਹੈ ਜਾਂ ਕੋਈ ਉਹ ਹੈ ਤੇ ਵਿੱਚ ਇੱਕ ਦੂਰੀਆਂ ਜੀ ਆਈਆਂ ਹੋਈਆਂ ਨੇ, ਅਦਰਵਾਈਜ਼ ਤੇ ਕੋਈ ਇਹੋ ਜਿਹਾ ਹੈ ਨਹੀਂ ਮਾਹੌਲ।
1: ਨਹੀਂ ਜੀ ਨਹੀਂ, ਬਿਲਕੁਲ ਜੀ, ਭਰਾਵਾਂ ਦੀਆਂ ਮਹੱਤਾਂ ਨੇ।
0: ਬਿਲਕੁਲ ਜੀ ਬਿਲਕੁਲ, ਤੇ ਕਿਹੜਾ ਗੀਤ ਸੁਣਾਈਏ ਅੱਜ ਤੁਹਾਨੂੰ ਫਿਰ?
1: ਭਾਈ ਕੋਈ ਵੀ ਸੁਣਾ ਦਿਓ ਆਪਣੀ ਪਸੰਦ ਦਾ।
0: ਬਿਲਕੁਲ ਠੀਕ ਹੈ ਜੀ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਮੇਰੀ ਪਸੰਦ ਤੁਹਾਡੀ ਪਸੰਦ, ਆਪਾਂ ਐਨ ਇੱਕ ਗਾਣਾ ਸੁਣਦੇ ਹਾਂ ਪਿਆਰਾ ਜਿਹਾ।
1: ਠੀਕ ਹੋ ਗਿਆ ਭਾਈ
0: ਜੀ, ਬਹੁਤ ਸ਼ੁਕਰੀਆ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅੱਲਾਹ ਹਾਫਿਜ਼ ਜੀ, ਥੈਂਕ ਯੂ ਜੀ।

0: ਬਿਲਕੁਲ ਜੀ, ਰਮਤੇ ਦਾ ਦੂਜਾ ਵਿਆਹ ਤਾਂ ਜਿਹੜਾ ਹੈ ਪੰਗਿਆਂ ਪੁੰਗਿਆਂ ਦੇ ਨਾਲ ਹੋ ਗਿਆ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ 'ਤੇ। ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ ਅਤੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ, ਨਮਸਕਾਰ ਤਰਨ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ ਵਿੱਚ।
1: ਤੁਹਾਡਾ ਹੀ ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਅਟੈਂਡ ਕਰਨ ਵਾਸਤੇ ਜੀ।
0: ਬਹੁਤ ਸ਼ੁਕਰੀਆ ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਕੀਰਤਨ ਰਸਗਨੀਆ ਜੀ।
0: ਹਾਂਜੀ ਰਸਗਨੀਆ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ, ਜਲੰਧਰ ਦਾ ਕੀ ਹਾਲ ਆ ਮੌਸਮ ਦਾ?
0: ਜਲੰਧਰ ਫਿਲਹਾਲ ਤੇ ਗਰਮੀ ਹੈ ਹਲੇ,
1: ਸ਼ਨੀਵਾਰ ਤਾਂ ਮੇਰੇ ਖਿਆਲ ਵਿੱਚ ਪੈ ਗਿਆ ਸੀਗਾ।
0: ਸ਼ਨੀਵਾਰ ਵੀ ਪਿਆ ਤੇ ਐਤਵਾਰ ਨੂੰ ਵੀ ਹਲਕੀ ਹਲਕੀ ਬਾਰਿਸ਼ ਜਿਹੜੀ ਹੋਈ ਹੈ।
1: ਤੇ ਮਲੋਟ ਦਾ ਪਿਆ ਨਹੀਂ ਗਿਆ ਜੀ? ਕੋਈ ਮਾੜੀ ਮੋਟੀ ਕੋਈ ਮਲੋਟ ਕੰਨੀ ਭੇਜ ਦਿਓ।
0: ਭੇਜ ਦਿੰਦੇ ਆ ਜਨਾਬ, ਕਿਹੜੀ ਗੱਲ ਹੈ, ਦੱਸੋ। ਭੇਜ ਦਿੰਦੇ ਆ ਬਿਲਕੁਲ, ਹੁਣੇ ਹੀ ਕਹਿੰਦਾ ਜਾ ਕੇ ਬਾਹਰ ਵੀ ਰੱਬ ਜੀ ਉੱਧਰ ਮੀਂਹ ਪਾ ਦਿਓ ਜਰਾ ਮਲੋਟ 'ਚ। ਪਰ ਅੱਜ ਕੱਲ ਦੀ ਬਾਰਿਸ਼ ਜਿਹੜੀ, ਹਾਂ ਹੁਮਸ ਜਿਹੀ ਹੈ ਨਾ, ਉਹਦੇ ਕਰਕੇ ਜ਼ਰਾ ਜ਼ਿਆਦਾ ਲੱਗ ਰਹੀ
1: ਹੈ। ਇਹ ਜਿਵੇਂ ਕਿ ਸਾਵਣ ਦੇ ਭਾਦੋ ਦੇ ਮਹੀਨੇ ਦੇ ਵਿੱਚ ਇਦਾਂ ਹੁੰਦਾ।
0: ਬਿਲਕੁਲ ਬਿਲਕੁਲ, ਇਹ ਲਗਭਗ ਹਲੇ ਰਹੇਗਾ ਇਦਾਂ ਹੀ, ਅਗਲੇ 15-20 ਦਿਨ ਤੇ ਇਹੋ ਜਿਹਾ ਹੀ ਮੌਸਮ ਰਹੂਗਾ।
1: ਹਾਂਜੀ ਹਾਂਜੀ
0: ਜੀ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਆਓ ਫਿਰ?
1: ਅੱਜ ਹਰਜੀਤ ਹਰਮਨ ਦਾ ਸੁਣਾ ਦਿਓ, ਜਿਹੜੇ ਦੂਰੋਂ ਆਵਾਜ਼ਾਂ ਮਾਰਦੇ ਸੀ। ਹਾਂਜੀ,
0: ਕੀ ਬਾਤ ਹੈ, ਬਿਲਕੁਲ ਠੀਕ ਹੈ ਜੀ। ਤੁਹਾਡੀ ਫਰਮਾਇਸ਼ 'ਤੇ ਮੈਂ ਗੀਤ ਪਲੇ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਬਹੁਤ ਬਹੁਤ ਥੈਂਕ ਯੂ ਤੁਹਾਡਾ।
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਜਿਹੜੇ ਹੁੰਦੇ ਸੀ ਆਵਾਜ਼ਾਂ ਦੂਰੋਂ ਮਾਰਦੇ, ਕੋੜੋਂ ਦੀ ਲੰਘੇ ਬਿਨਾਂ ਬੋਲ ਕੇ। ਗੀਤ ਜਗਰ ਹਰਜੀਤ ਹਰਮਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਤੇ। ਸਾਨੂੰ ਜਿਹੜੇ ਵੀ ਦੋਸਤਾਂ ਨੇ ਆਵਾਜ਼ ਮਾਰੀ, ਆਪਾਂ ਲੰਘਣਾ ਨਹੀਂ ਉਹਨਾਂ ਦੇ ਕੋਲੋਂ, ਤੇ ਦੇਖਦੇ ਹਾਂ ਕੌਣ ਆ ਗਏ ਨੇ ਜੀ ਕਾਲ ਲੈ ਕੇ। ਹੈਲੋ,
1: ਹਾਂਜੀ ਨਮਸਕਾਰ ਤਰੁਣ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਮਿਹਰਬਾਨੀ ਜੀ
0: ਜੀ, ਕੌਣ ਗੱਲ ਕਰ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਭੂਸ਼ਨ ਕਟਾਰੀਆ ਮਲੌੜ ਤੋਂ ਬੋਲਦਾ ਸਰ।
0: ਹਾਂਜੀ ਕਟਾਰੀਆ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ?
1: ਬੜੇ ਵਧੀਆ, ਬਹੁਤ ਵਧੀਆ ਜੀ, ਪਰ ਗਰਮੀ ਬੜੀ ਜ਼ਿਆਦਾ।
0: ਗਰਮੀ ਵੀ ਹੈਗੀ ਹੈ ਪਰ ਕੋਈ ਨਹੀਂ, ਗਰਮੀ ਹਟ ਜਾਏਗੀ ਜੀ। ਬਸ ਮੇਰੇ ਖਿਆਲ ਨਾਲ ਤੇ ਤੁਹਾਡੇ ਵੱਲ ਵੀ ਬਾਰਿਸ਼ ਆਉਣ ਵਾਲੀ ਹੋਣੀ ਹੈ।
1: ਹੋ ਸਕਦਾ ਜੀ, ਮੰਗਲ ਬਹੁਤ ਵਾਰ ਕਹਿੰਦੇ ਜੀ ਆ ਜਾਏਗੀ, ਪਰ ਆਈ ਨਹੀਂ ਹਲੇ ਤੱਕਣ ਤਾਂ।
0: ਚਲੋ ਮੰਗਲਵਾਰ ਲੰਘ ਗਿਆ, ਬੁੱਧਵਾਰ ਪਿਆ ਹਲੇ।
1: ਹਾਂਜੀ ਹਾਂਜੀ,
0: ਕੋਈ ਨਹੀਂ, ਦੇਖਦੇ ਹਾਂ ਕੱਲ ਤੱਕ ਆ ਜਾਏਗੀ ਸ਼ਾਇਦ।
1: ਹਾਂਜੀ ਸਹੀ ਹੈ।
0: ਸੋ ਕਿਹੜੇ ਗੀਤ ਦੀ ਫਰਮਾਇਸ਼ ਲਿਆਏ ਹੋ ਅੱਜ?
1: ਸੱਬਾ ਤੇ ਜੈਸਮੀਨ ਅਖਤਰ ਦਾ ਸੁਣਾ ਦਿਓ, ਕਰਕੇ ਫਲਾਈ ਆਵਾਂ ਜੀ।
0: ਬਿਲਕੁਲ ਠੀਕ ਹੈ ਜੀ, ਗਰਮੀ ਦੇ ਵਿੱਚ ਫਲਾਈ ਵੀ ਪਸੀਨੋ ਪਸੀਨ ਹੋ ਜਾਣਾ ਦੇਖਿਓ।
1: ਦੇਖੀ ਜਾਏਗੀ ਆਪਣੇ ਅੱਗੇ, ਤੁਸੀਂ ਤੁਸੀਂ ਹੋਏ ਪਹਿਲੇ ਪਹਿਲਾਂ ਹੀ ਜੀ।
0: ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਮਿਹਰਬਾਨੀ ਜੀ,
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਜੇ ਮੈਂ ਬੁਲਾਵਾਂ ਹਾਰਡ ਕੀ ਤਾਂ ਮੈਂ ਕਰਕੇ ਫੜਾਈ ਆਵਾਂ। ਕੀ ਤਾਂ ਜਾਇਆ ਰਹੇ ਤੁਸੀਂ ਸਭਾ ਔਰ ਜਸਮੀਨ ਅਖਤਰ ਹੋਣਾ ਦੀ ਆਵਾਜ਼ 'ਤੇ ਵੀ ਇੱਥੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਔਰ ਦੋਸਤਾਂ ਦੀਆਂ ਕਾਲਸ ਵੀ ਲਗਾਤਾਰ ਆ ਰਹੀਆਂ ਨੇ। ਸੋ ਜੇਕਰ ਤੁਹਾਡੀ ਕਾਲ ਹਾਲੇ ਨਹੀਂ ਲੱਗੀ ਤਾਂ ਸਾਡਾ ਨੰਬਰ ਹੈ ਜੀ 0181-2423-1471, ਯਾਨੀ ਕਿ 0181-2341-71। ਤੁਸੀਂ ਕੋਸ਼ਿਸ਼ ਬਿਲਕੁਲ ਨਹੀਂ ਛੱਡਣੀ, ਔਰ ਗੈਪ ਵੀ ਨਹੀਂ ਪਾਉਣਾ, ਤੁਹਾਡੀ ਕਾਲ ਜ਼ਰੂਰ ਲੱਗੇਗੀ, ਕਿਉਂਕਿ ਜਦੋਂ ਜਦੋਂ ਦੋਸਤਾਂ ਦੀ ਕਾਲ ਆਉਂਦੀ ਹੈ ਸਾਨੂੰ ਹੋਰ ਹਿੰਮਤ ਮਿਲਦੀ ਹੈ, ਅਤੇ ਅਸੀਂ ਪ੍ਰੋਗਰਾਮ ਦੇ ਲਈ ਤੁਹਾਡੇ ਲਈ ਬੈਠੇ ਹਾਂ। ਹਜੇ ਵੀ ਤੁਹਾਡਾ ਅਤੇ ਮੇਰਾ ਜਿਹੜਾ ਸਾਥ ਹੈ ਰਾਤ ਦੇ 1 ਵਜੇ ਤੱਕ ਹੈ, ਅਤੇ ਜੇਕਰ ਕਾਲ ਨਹੀਂ ਲੱਗੀ ਤਾਂ ਤੁਸੀਂ ਟਰਾਈ ਕਰੋ, ਤੁਹਾਡੀ ਕਾਲ ਜ਼ਰੂਰ ਲੱਗੇਗੀ। ਬਿਲਕੁਲ ਇਸੇ ਤਰ੍ਹਾਂ ਅਗਲੇ ਕਾਲਰ ਦੋਸਤ ਦੀ ਕਾਲ ਲੱਗ ਗਈ ਹੈ ਜੀ, ਦੇਖਦੇ ਹਾਂ ਕੌਣ ਆ ਗਏ ਨੇ। ਹੈਲੋ
1: ਸਰਨ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਦੇਸਰਾਜ ਡਰਾਈਵਰ, ਤਹਿਸੀਲ ਟੋਹਣਾ, ਜ਼ਿਲ੍ਹਾ ਫਤਿਹਵਾਦ, ਹਰਿਆਣਾ।
0: ਹਾਂਜੀ ਦੇਸਰਾਜ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਸ ਤੁਹਾਡੇ ਖਿਆਲ ਨੇ ਜੀ।
0: ਕੀ ਬਾਤ ਹੈ ਜੀ, ਸਾਡੇ ਖਿਆਲ ਨੇ, ਪਰ ਅੱਜ ਲੇਟ ਹੋ ਗਏ ਕਾਲ ਕਰਦੇ ਕਰਦੇ।
1: ਕਾਲ ਲੱਗ ਨਹੀਂ ਰਹੀ ਜੀ, 12 ਵਜੇ ਦਾ ਲਾਉਣ ਲੱਗ ਰਹੇ ਹਾਂ ਜੀ।
0: ਅੱਛਾ ਜੀ, 12 ਵਜੇ ਦਾ ਲਾਉਣ, 12 18 ਤੇ ਲੱਗ ਹੀ ਗਈ ਫਿਰ ਵੀ।
1: ਹਾਂਜੀ ਹਾਂਜੀ।
0: ਚਲੋ ਹੋਰ ਸੁਣਾਓ, ਕਿੱਦਾਂ ਚੱਲ ਰਹੀ ਜ਼ਿੰਦਗੀ?
1: ਬਹੁਤ ਵਧੀਆ ਚੱਲ ਰਹੀ ਹੈ ਜੀ।
0: ਚਲੋ ਵਧੀਆ ਚੱਲਣੀ ਚਾਹੀਦੀ ਹੈ। ਤੇ ਕਿਹੜੇ ਗੀਤ ਦੀ ਫਰਮਾਇਸ਼ ਲਿਆਏ ਹੋ ਅੱਜ?
1: ਸਤਿੰਦਰ ਸਰਤਾਜ।
0: ਕਿਹੜਾ ਗੀਤ ਸੁਣਾਈਏ?
1: ਜਦੋਂ ਆ ਕੇ ਸਰਤਾਜ ਨੇ ਅਸੀਂ ਅੱਖੀਆਂ ਮਿਲਾਈਆਂ।
0: ਕੀ ਬਾਤ ਹੈ, ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ। ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਤੁਹਾਡਾ ਵੀ ਧੰਨਵਾਦ, ਸ਼ੁਕਰੀਆ ਜੀ।
0: ਥੈਂਕ ਯੂ ਜੀ, ਥੈਂਕ ਯੂ।
1: ਓਕੇ।

0: ਬਿਲਕੁਲ ਜੀ, ਤੈਨੂੰ ਰਹਿਣ ਤਰਸਦੇ ਮੇਰੇ ਤੋਂ ਨੈਣ ਵੇਗੀ ਤਾਂ ਜੇਕਰ ਅਸੀਂ ਮਿਸ ਪੂਜਾ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ। ਸੋ ਅਗਲੇ ਦੋਸਤ ਵੀ ਪਹੁੰਚ ਗਏ ਨੇ ਜੀ, ਦੇਖਦੇ ਹਾਂ ਕੌਣ ਆਏ ਨੇ ਅਤੇ ਕਿਹੜੀ ਗੱਲਬਾਤ ਲੈ ਕੇ ਪਹੁੰਚੇ ਨੇ। ਹੈਲੋ,
1: ਹੈਲੋ ਸਰ ਜੀ,
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ ਜੀ। ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ? ਜੀ ਸਾਡੇ ਬਹੁਤ ਵਧੀਆ ਨੇ। ਅਤੇ ਫਾਜ਼ਿਲਕਾ ਦੇ ਕੀ ਹਾਲ ਨੇ? ਫਾਜ਼ਿਲਕਾ ਦੇ ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਫਾਜ਼ਿਲਕਾ ਦੇ ਵਿੱਚ ਗਰਮੀ ਇਸ ਵੇਲੇ ਕਿ ਮੌਸਮ ਠੰਡਾ? ਚਲੋ ਬਹੁਤ ਵਧੀਆ ਜੀ। ਤੇ ਕਿਹੜੇ ਗੀਤ ਦੀ ਬਰਸਾਤ ਵੀ ਹੋ ਜਾਏਗੀ, ਕੋਈ ਨੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ? ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਮੈਂ ਗੀਤ ਲੈ ਕੇ ਜਾ ਰਿਹਾ। ਕਾਲ ਕਰਨ ਦੇ ਲਈ ਸ਼ੁਕਰੀਆ ਜੀ। ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਤੇਰੀ ਇੱਕ ਗਲਵਕੜੀ ਨੂੰ ਵੇ ਤਰਸਨ ਚੰਦਰਿਆ ਪਾਵਾਂ। ਕੀ ਤਾਂ ਜਗ ਰਹੇ ਸਤਵਿੰਦਰ ਬਿੱਟੀ ਜੀ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਤੇ ਮੈਂ ਤੁਹਾਡਾ ਦੋਸਤ ਅਰੁਣ ਇਸ ਵੇਲੇ ਤੁਹਾਡੇ ਨਾਲ ਪੜਿਆ ਹੋਇਆ, ਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੌਗਾਤ
1: ਸਰ ਜੀ। ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਹਾਂਜੀ ਰਾਜੂ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਸਰ ਜੀ, ਠੀਕ ਠਾਕ।
0: ਚਲੋ ਵਧੀਆ ਹੋਣੇ ਚਾਹੀਦੇ, ਅੱਜ ਲੇਟ ਹੋ ਗਏ ਕਾਫੀ।
1: ਹਾਂ ਜੀ, ਫੋਨ ਬਹੁਤ ਔਖਾ ਲੱਗਾ।
0: ਅੱਛਾ ਜੀ, ਮਤਲਬ ਪਹਿਲਾਂ ਦੀ ਟਰਾਈ ਕਰਦੇ ਪਏ ਸੀ ਪਰ ਨੰਬਰ ਹੁਣ ਜਾ ਕੇ ਲੱਗਿਆ। ਚਲੋ ਫਿਰ ਵੀ ਲੱਗ ਗਿਆ ਜੀ। ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਅਮਰਿੰਦਰ ਗਿੱਲ ਦਾ ਗੀਤ ਸੁਣਾਉਂਗਾ।
0: ਬਿਲਕੁਲ ਠੀਕ ਹੈ ਜੀ, ਤੁਹਾਡੀ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ। ਕਾਲ ਕਰਨ ਲਈ ਬਹੁਤ ਸ਼ੁਕਰੀਆ।
1: ਧੰਨਵਾਦ ਜੀ, ਧੰਨਵਾਦ।
0: ਥੈਂਕ ਯੂ ਜੀ, ਥੈਂਕ ਯੂ।

0: ਬਿਲਕੁਲ ਜੀ, ਕਾ ਤਾਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਹਾ ਲੱਭਦੀ। ਗੀਤ ਜਗ੍ਹਾ ਰਹੇ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਮੈਂ ਤੁਹਾਡਾ ਦੋਸਤ ਤਰੁਣ ਇਸ ਵੇਲੇ ਤੁਹਾਡੇ ਨਾਲ ਬਣਿਆ ਹੋਇਆ, ਅਤੇ ਅਗਲੇ ਦੋਸਤ ਵੀ ਆ ਗਏ ਨੇ ਜੀ। ਹੈਲੋ,
1: ਹੈਲੋ ਤਰੁਣ ਸਰ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਸਰ, ਆਪਸੇ ਮਿਲਨੇ ਮੇਂ ਇਤਨਾ ਟਾਈਮ ਕਿਉਂ ਲਗਤਾ ਹੈ ਸਰ?
0: सर देखिए, ये आपकी मोहब्बत है जो मुझे यहाँ पे, मैं आपके लिए बैठा हूँ और आपकी कॉल फिर भी लग गई, आपने बीच में कोशिश नहीं छोड़ी।
1: मैं बोलता हूँ इंसान को कोशिश नहीं छोड़ना चाहिए, जैसे मैं कॉल में कटिंग करूँ तो वैसे गेस्ट कॉल लगाना चाहिए, सब कॉल लगेगा।
0: बिल्कुल सही बात है
1: सर, मुझे है ना ये बबू मान सर का मुझे गाना सुना दो, मैं सॉन्ग आ जाए ना अलग सॉन्ग का मैं फरमाइश किया हूँ। और सर मैं आपको ये चीज में बोलता

0: ਬਿਲਕੁਲ ਜੀ, ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵੱਟਾਂ ਉੱਤੇ ਨੱਚ ਕੁੜੀ ਕੀ ਤਾਂ ਜਗਰੇ ਬਾਬੂ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾ ਚੱਲ ਰਿਹਾ ਜੀ ਔਰ ਦੋਸਤ ਵੀ ਆ ਗਏ ਨੇ ਜੀ। ਹੈਲੋ
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ।
1: ਨਮਸਕਾਰ ਜੀ, ਮੈਂ ਕਾਂਤਾ ਬੋਲ।
0: ਹਾਂਜੀ ਕਾਂਤਾ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ?
1: ਬਹੁਤ ਬੜੀਆ ਜੀ,
0: ਚਲੋ ਵਧੀਆ ਹੋਣੇ ਚਾਹੀਦੇ ਆ। ਤੇ ਹਿਮਾਚਲ ਦੇ ਮੌਸਮ ਤੇ ਕੀ ਹਾਲ ਚਾਲ ਨੇ?
1: ਸਰ ਬਾਰਿਸ਼ ਲੱਗੀ ਹੋਈ ਸੀ ਜੀ ਸੁਬਹ ਦੀ।
0: ਅੱਛਾ, ਚਲੋ ਥੋੜੀ ਜਿਹੀ ਪੰਜਾਬ ਚ ਵੀ ਭੇਜ ਦਿਓ ਕਿਉਂਕਿ ਇੱਥੇ ਗਰਮੀ ਬਹੁਤ ਹੋਈ ਹੈ।
1: ਅੱਛਾ ਜੀ, ਬਿਲਕੁਲ ਭੇਜ ਦੇਣਗੇ ਜੀ। ਇੱਕ ਲਾਈਨ ਸੁਣਾ ਦੇ ਸਰ ਜੀ?
0: ਹਾਂਜੀ ਹਾਂਜੀ ਬਿਲਕੁਲ ਜੀ।
1: ਸ਼ਿਮਲੇ ਦੇ ਆਈਆਂ ਕਾਲ ਕਾਲੀ ਬਦਲੀ, ਸ਼ਿਮਲੇ ਦੇ ਆਈਆਂ ਕਾਲ ਕਾਲੀ ਬਦਲੀ, ਸਰਨੀ ਬਦਲੀ ਖਾਰਾ ਜੋ ਰਮਨੀ ਨੀ, ਦਿਲ ਮੈਂ ਤੇਰੇ ਕਮਨ ਜੋ ਸ਼ਿਮਲੇ ਦੇ ਆਈਆਂ ਕਾਲ ਕਾਲੀ ਬਦਲੀ, ਜਲੰਧਰ ਪਰ ਖਾਰਾ ਜੋ ਰਮਨੀ ਮੇਰੀ ਮਤ ਕਰੇ ਕਰੀ।
0: जी मैम, बहुत अच्छी बात है जी। और कौन से सॉन्ग की फरमाइश लेके आई आप?
1: सर आप सुना दो, मास्टर सलीम की आवाज में सुना दो, कोई भी सॉन्ग, इनके सारे सॉन्ग अच्छे हैं ना जी।
0: बिल्कुल ठीक है जी, मैं
1: हमारे लिसनर सुन रहे जी, उनको डेडिकेट है जी ये सॉन्ग जी।
0: बिल्कुल ठीक है जी, मैं आपके लिए सॉन्ग प्ले करने जा रहा हूँ। कॉल करने के लिए शुक्रिया जी।
1: थैंक यू सर जी।
0: थैंक यू जी, थैंक यू।

ਸੋ ਬਿਲਕੁਲ ਦੋਸਤੋ, ਤੁਸੀਂ ਇੰਜੋਏ ਕਰ ਰਹੇ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤ ਤਰੁਣ ਦੇ ਨਾਲ। ਪਰ ਜਿਹੜਾ ਸਮਾਂ ਹੈ ਉਹ ਮੈਨੂੰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੇ ਲਈ ਇਸ਼ਾਰੇ ਕਰ ਰਿਹਾ, ਕਿਉਂਕਿ ਰਾਤ ਦਾ ਇੱਕ ਜਿਹੜਾ ਹੁਣ ਤੋਂ ਕੁਝ ਪਲਾਂ ਦੇ ਬਾਅਦ ਵੱਜਣ ਵਾਲਾ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਹੁਣ ਤੋਂ ਕੁਝ ਪਲਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਟੀਟੀਆਈ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ ਦਾ 1 ਵੱਜ ਚੁੱਕਾ ਹੈ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ। ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਵਰਗਾ ਇਤਬਾਰ ਜਿਨ੍ਹਾਂ ਤੇ ਬਣ ਕੇ ਦਿਲ ਦੇ ਜਾਨੀ ਦਿਲਾਂ ਨੂੰ ਲੁੱਟ ਹੀ ਜਾਂਦੇ ਨੇ, ਦਿਲ ਤੇ ਸ਼ੀਸ਼ਾ ਚੀਜ਼ ਟੁੱਟਣ ਦੀ ਟੁੱਟ ਹੀ ਜਾਂਦੇ ਨੇ।

ਗਿਣਤੀ ਬਾਰੇ ਕੁਝ ਵਿਚਾਰਧਾਰਕ ਮਤਭੇਦ ਕਾਇਮ ਹਨ। ਭਾਈ ਕਾਹਨ ਸਿੰਘ ਨਾਭਾ ਮੁਤਾਬਕ ਚੌਂਕੀਆਂ ਦੀ ਗਿਣਤੀ 4, ਸੰਤ ਕਵੀ ਭਾਈ ਵੀਰ ਸਿੰਘ ਜੀ ਅਨੁਸਾਰ 5 ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਵਰਗੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਅਨੁਸਾਰ 15 ਦੱਸੀ ਗਈ ਹੈ। ਪਰ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ 9 ਸ਼ਬਦ ਚੌਕੀਆਂ ਲੱਗਦੀਆਂ ਹਨ ਜਿਹੜੀਆਂ ਇਸ ਪ੍ਰਕਾਰ ਹਨ। ਪਹਿਲੀ ਚੌਕੀ ਹੈ 3 ਪਹਿਰੇ ਦੀ ਚੌਕੀ। ਇਸ ਚੌਕੀ ਦਾ ਪ੍ਰਚਲਨ ਕੇਵਲ ਅਤੇ ਕੇਵਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੀ ਹੈ। ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ 125 ਸਾਲ ਦੀ ਵਡੇਰੀ ਉਮਰ ਤੱਕ ਨਿਰੰਤਰ ਸਰਨ ਦੇ ਸਾਜ਼ ਨਾਲ 3 ਪਹਿਰੇ ਦੀ ਚੌਕੀ ਦਾ ਗਾਇਨ ਕਰਦੇ ਰਹੇ। ਨਿਰੰਤਰ ਕੀਰਤਨ ਕੀਤਾ, ਕਦੇ ਵੀ ਮੀਂਹ ਜਾਵੇ ਹਨੇਰੀ ਜਾਵੇ ਇਹ ਪਰੰਪਰਾ ਟੁੱਟਣ ਨਹੀਂ ਦਿੱਤੀ। ਇਹ ਚੌਕੀ ਸ੍ਰੀ ਦਰਬਾਰ ਸਾਹਿਬ ਦੇ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਰਾਤ ਦੇ 3 ਪਹਿਰ ਵਿੱਚ ਲਾਈ ਜਾਂਦੀ ਹੈ। ਦੂਸਰੀ ਹੈ ਆਸਾ ਦੀ ਵਾਰ ਦੀ ਚੌਂਕੀ। ਜਿਹਾ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਆਸਾ ਰਾਗ ਉੱਤੇ ਆਧਾਰਿਤ ਹੈ। ਟੁੰਡੇ ਅਸਰਾਜੇ ਕੀ ਧੁਨੀ ਵਿੱਚ ਆਸਾ ਦੀ ਵਾਰ ਗਾਉਣ ਦਾ ਹੁਕਮ ਹੈ, ਪਰ ਇਹ ਪ੍ਰਚਲਨ ਵੀ ਹੁਣ ਅਲੋਪ ਹੋਣ ਦੇ ਕੰਢੇ ਹੈ। ਆਸਾ ਕੀ ਵਾਰ ਵਿੱਚ ਪਹਿਲਾ ਛੰਤ ਇੱਕ ਤਾਲ ਜਾਂ ਯੱਕਾ ਤਾਲ ਵਿੱਚ ਗਾਇਨ ਕੀਤਾ ਜਾਂਦਾ ਹੈ। ਰਾਗੀ ਸਿੰਘਾਂ ਵੱਲੋਂ ਪੌੜੀ ਲਈ ਖਾਸ ਤਾਲ ਹਨ। ਇਸ ਵਿੱਚ ਪਹਿਲੇ ਗੇ ਉੱਤੇ ਸਮ ਆਉਂਦਾ ਹੈ। ਪਰੰਪਰਾ ਮੁਤਾਬਕ ਆਸਾ ਕੀ ਵਾਰ ਦੇ ਗਾਇਨ ਸਮੇਂ ਤਬਲਾ ਵਾਦਕ ਨੂੰ ਪੌੜੀ ਸਮੇਂ ਖੁੱਲ੍ਹਾ ਹੱਥ ਵਜਾਉਣਾ ਚਾਹੀਦਾ ਹੈ। ਤੀਜੀ ਚੌਂਕੀ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਬਿਲਾਵਲ ਦੀ ਚੌਂਕੀ। ਸ੍ਰੀ ਆਸਾ ਜੀ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਅਰਦਾਸ ਅਤੇ ਹੁਕਮਨਾਮਾ ਲੈਣ ਉਪਰੰਤ ਇਹ ਚੌਕੀ ਦਿਨ ਦੇ 2 ਪਹਿਰ ਦੌਰਾਨ ਆਰੰਭ ਹੁੰਦੀ ਹੈ। ਬਿਲਾਵਲ ਦੀਆਂ 3 ਚੌਂਕੀਆਂ ਹਨ। ਬਿਲਾਵਲ ਦੀ 2 ਚੌਂਕੀ ਵਿੱਚ ਸਮੇਂ ਦੇ ਰਾਗਾਂ ਅਤੇ ਰੀਤਾਂ ਵਿੱਚ ਕੀਰਤਨ ਕਰਨ ਅਤੇ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਜਾਪਨ ਕਰਤਬਾ ਜੀਆਂ ਅੰਦਰ ਜੀ ਸਬਕ ਜਾਣ ਲਾ ਸਬਕ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਘਰਾ ਭਰਪੂਰ ਦੀਸੇ ਜਤਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਦੇ ਗਾਇਨ ਨਾਲ ਇਹ ਚੌਂਕੀ ਸਮਾਪਤ ਹੁੰਦੀ ਹੈ। ਫਿਰ ਆਉਂਦੀ ਹੈ ਚੌਥੀ ਆਨੰਦ ਦੀ ਚੌਂਕੀ। ਇਸ ਚੌਕੀ ਵਿੱਚ ਦੁਪਹਿਰ ਤੋਂ ਪਹਿਲਾਂ ਅਤੇ ਦੁਪਹਿਰ ਦੇ ਰਾਗਾਂ ਵਿੱਚ ਸ਼ਬਦਾਂ ਦਾ ਕੀਰਤਨ ਕੀਤਾ ਜਾਂਦਾ ਹੈ। ਇਸ ਚੌਕੀ ਵਿੱਚ ਆਨੰਦ ਸਾਹਿਬ ਦਾ ਗਾਇਨ ਕਰਕੇ ਸਮਾਪਤੀ ਕੀਤੀ ਜਾਂਦੀ ਹੈ। 5ਵੀਂ ਚੌਂਕੀ ਦਾ ਨਾਂ ਹੈ ਚਰਨ ਕਮਲ ਦੀ ਚੌਂਕੀ। ਚਰਨ ਕਮਲ ਦੀ ਚੌਂਕੀ ਵਿੱਚ ਮੁੱਖ ਤੌਰ ਉੱਤੇ ਸਾਰੰਗ ਰਾਗ ਵਿੱਚ ਕੀਰਤਨ ਗਾਇਨ ਕੀਤਾ ਜਾਂਦਾ ਹੈ। ਚਰਨ ਕਮਲ ਦੀਆਂ ਵੀ 3 ਚੌਂਕੀਆਂ ਹਨ। ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ ਕਰਕੇ ਚਰਨ ਕਮਲ ਦੀ ਪੌੜੀ ਦੀ ਸਮਾਪਤੀ ਹੁੰਦੀ ਹੈ। ਫਿਰ ਆਉਂਦੀ ਹੈ 6ਵੀਂ ਸੋਦਰ ਦੀ ਚੌਂਕੀ। ਦਿਨ ਦੇ 4 ਪਹਿਰ ਸਮੇਂ ਤ੍ਰਿਕਾਲਾਂ ਵੇਲੇ ਰਾਗਾਂ ਵਿੱਚ ਡੰਡੌਤ ਵੰਦਨਾ ਕਰਨ ਉਪਰੰਤ ਸੋਦਰ ਦਾ ਰਾਗ ਆਸਾ ਵਿੱਚ ਪੌੜੀ ਸ਼ੈਲੀ ਅਤੇ ਪੌੜੀ ਤਾਲ ਵਿੱਚ ਕੀਰਤਨ ਗਾਇਨ ਕੀਤਾ ਜਾਂਦਾ ਹੈ। ਸੋਦਰ ਦੇ ਗਾਇਨ ਦੀ ਸਮਾਪਤੀ ਤੋਂ ਬਾਅਦ ਸ੍ਰੀ ਰਹਿਰਾ ਸਾਹਿਬ ਦਾ ਪਾਠ ਆਰੰਭ ਹੁੰਦਾ ਹੈ ਅਤੇ ਅਰਦਾਸ ਉਪਰੰਤ ਇਹ ਚੌਕੀ ਸਮਾਪਤ ਹੁੰਦੀ ਹੈ। ਫਿਰ 7ਵੀਂ ਚੌਂਕੀ ਹੈ ਆਰਤੀ ਦੀ ਚੌਂਕੀ। ਆਰਤੀ ਭਾਰਤ ਵਿੱਚ ਪ੍ਰਚਲਿਤ ਵੱਖ ਵੱਖ ਧਰਮਾਂ ਵਿੱਚ ਇੱਕ ਪ੍ਰਸਿੱਧ ਰੀਤ ਰਹੀ ਹੈ, ਜਿਸ ਵਿੱਚ ਲੋੜੀਂਦੀ ਸਮੱਗਰੀ ਪਾ ਕੇ ਸ਼ਰਧਾਲੂ ਜਨ ਆਪੋ ਆਪਣੇ ਇਸ਼ਟ ਦੇਵ ਦੀ ਆਰਾਧਨਾ ਕਰਦੇ ਹਨ ਅਤੇ ਉਸ ਦੀ ਆਰਤੀ ਉਤਾਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਭਗਤ ਰਵਿਦਾਸ ਮਹਾਰਾਜ ਜੀ, ਭਗਤ ਸੈਣ ਜੀ ਅਤੇ ਭਗਤ ਤੰਨਾ ਜੀ ਦੀ ਰਾਗ ਧਨਾਸਰੀ ਵਿੱਚ ਅਤੇ ਭਗਤ ਕਬੀਰ ਜੀ ਦੀ ਰਾਗ ਪ੍ਰਭਾਤੀ ਤਹਿਤ ਆਰਤੀ ਬਾਣੀ ਦਰਜ ਹੈ ਅਤੇ ਇਸੇ ਅਨੁਸਾਰ ਆਰਤੀ ਦਾ ਗਾਇਨ ਕੀਤਾ ਜਾਂਦਾ ਹੈ। ਕਿਉਂਕਿ ਇਹ ਬ੍ਰਹਿਮੰਡੀ ਆਰਤੀ ਹੈ, ਇਹ ਕੁਦਰਤੀ ਆਰਤੀ ਹੈ, ਇਹ ਅਨਾਦੀ ਆਰਤੀ ਹੈ। ਇਸ ਲਈ ਇਸ ਵਿੱਚ ਧੂਪ ਦੀਪ ਵਗੈਰਾ ਕੋਈ ਵੀ ਸਮੱਗਰੀ ਨਹੀਂ ਵਰਤੀ ਜਾਂਦੀ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨਕੀ ਪੈਜਰਖੀ ਕਰਤਾਰੇ, ਬਾਦ ਸਾਹ ਸਾਹ ਸਵਸਕਰ ਦੀਨੇ,
ਅੰਮ੍ਰਿਤ

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਪੱਤੀ ਸੰਗੀਤ DTI ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਕੇ ਸਤਿਗੁਰ ਬਿਟਾ ਵਾਹਿਗੁਰੂ ਤੇ ਬਿਲੇ ਖਸਮ ਸਮਾ ਲਿਆ ਜਿਨਕਾ ਰੁਤੇਸ ਗਿਆਨ ਅੰਜਨ ਦੀਆ ਏਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਜਦਾ ਬਿਰਲੇ।

ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿ ਗੁਰੂ।

साध सिधानक गावे सनकाद सनक सनादन मोन जान।

0: ਕਾਵੇ ਗੁਣ ਪਰਨ ਚਾਰ ਖਟ ਦਰਸ਼ਨ ਬ੍ਰਹਿਮਾਤਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਰਸ ਆਦਿ ਅੰਤ ਲਿਵਲਾਵ ਤੁਨਾ ਗਾਵੇ ਗੁਣ ਮਹਾਦੇਵ ਪੈਰਾ ਕੇ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰਿਸ਼ਟ ਸਗਲ ਉਤਰੀ ਨਾਮ ਲੇਤਰਿਓ ਨਿਰੰਤਰ ਗੁਣ ਗਾਵੇ ਸੰਕਾਦ ਆਦਿ ਜਨ ਕਾਦ ਜੁਗੈ ਲਗ ਧਨ ਧਨ ਗੁਰ ਧਨ ਜਨਮ ਸਕਿਅਥ ਭਲੋ ਜਗ ਪਾਤਾਲ ਪੁਰੇ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਪਾਤਾਲ ਪੁਰੇ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ
1: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ।

ਮਨ ਸੁਖ ਦਿਉ ਪਰਿਖਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ।

ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ। ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ। ਜਪ ਕਲ

ਗੁਰੂ ਸਮਰੱਥ ਕਹਿ ਕਰੀਆ ਤ੍ਰੋ ਬੁੱਧ ਸਮਤ ਸੁਮਰਨ ਕੋ ਫੁਨ ਤ੍ਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚ।

ਸ਼ਬਦ ਤਰੰਗ ਪ੍ਰਗਟ ਤਦਨ ਆਗਰ ਗਹਿਰ ਗੰਭੀਰ ਅਥਾਹ ਅਤ ਬੱਡ ਸੁਭਰ ਸਦਾ ਸਭ ਬਿਦਰਤ ਨਾਗਰ ਸੰਤ ਮਰਾਲ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ, ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲ ਤੇ ਰਾਗ। ਜੈਤ ਸਰੀ ਦੀ ਵਾਰ ਦੀ ਪੌੜੀ ਦਸਵੀਂ ਸਲੋਕ।

ਕਾਲਾ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ ਓ ਜੇ ਅਭਿਆਸ ਕਰ ਜਾਇ ਨਿਰਸ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਕੋ ਹਰ ਤਰ੍ਹਾਂ ਜੂ ਤੋਲੀਏ ਨਿਵੇ ਸੋ ਗੌਰਾ ਹੋ ਅਪਰਾਧੀ ਤੂੰ

0: ਕੱਤੇ ਲੈ ਪਹਾੜ ਕਰੇ ਵੀ ਘਟ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾ ਵਿਡਾ
1: ਕਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਬੋਲ ਪਾਏ ਸੀ ਤਾਂ

ਬੋਲਦੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੇ ਧਾਇ।

ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਤਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ।

ਸਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ ਨਾ

ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ।

ਦੂਰ ਸਾਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵੜਾਈ ਆਪੇ ਕਰਮ ਕਰਾਏਦਾ ਵੜੋ ਵੜਾ ਵੜ ਮੀਤ ਨੀ ਸਿਰੇ ਸਿਰ ਧੰਦੇ ਲਾਏਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏਦਾ ਦਰ ਮੰਗਣ ਭਿੱਖ ਨਾ ਪਾਏਦਾ ਦਰ ਮੰਗਣ ਭਿੱਖ ਨਾ ਪਾਏਦਾ।